ਕਾਲ ਗੋਬੰਦਾ ਲੈ ਨਾ ਸਕੰਦਾ, ਸੋਨਾ ਜਾਣਾ ਮੂੜਾ, ਮਾਇਆ ਮਦ ਮਾਤਾ ਉੱਚੀ ਬਾਤਾ, ਮਿਲਣਾ ਜਾਈ ਭਰਮ ਧੜਾ, ਕਹੋ ਨਾਨਕ ਗੁਰਬਿਨ ਨਾਹੀ ਸੁਜੈ, ਪਰ ਸਾਜਨ ਸਭ ਕੈ ਨਿਕਟ ਕੜਾ, ਗੋਬਿੰਦਾ ਮੇਰੇ ਗੋਬਿੰਦਾ, ਪ੍ਰਾਣਾ ਧਾਰਾ ਮੇਰੇ ਗੋਬਿੰਦਾ, ਕਿਰਪਾਲਾ ਮੇਰੇ ਕਿਰਪਾਲਾ, ਦਾਨ ਦਤਾਰਾ ਮੇਰੇ ਕਿਰਪਾਲਾ, ਦਾਨ ਦਤਾਰਾ ਅਪਰੇ ਅਪਾਰਾ, ਘਟ ਘਟ ਅੰਤਰ ਸੋਹਣਿਆ, ਇੱਕ ਦਾਸੀ ਧਾਰੀ ਸਬਲ ਪਸਾਰੀ, ਜੀ ਜੰਤ ਲੈ ਮੋਹਣਿਆ, ਜਿਸਨੂੰ ਰਾਖੈ ਸੋ ਸਚ ਭਾਕੈ, ਗੁਰ ਕਾ ਸ਼ਬਦ ਵਿਚਾਰਾ, ਕਹੁ ਨਾਨਕ ਜੋ ਪ੍ਰਭ ਕੋ ਭਾਣਾ, ਤਿਸੀ ਕੋ ਪ੍ਰਭ ਪਿਆਰਾ, ਮਾਣੋ ਪ੍ਰਭ ਮਾਣੋ ਮੇਰੇ ਪ੍ਰਭ ਕਾ ਮਾਣੋ, ਜਾਣੋ ਪ੍ਰਭ ਜਾਣੋ, ਸਵਾਮੀ ਸੁਖ ਸੁਜਾਣੋ, ਸੁਖ ਸੁਜਾਣਾ ਸਤ ਪ੍ਰਧਾਨਾ, ਅੰਮ੍ਰਿਤ ਹਰਿ ਕਾ ਨਾਮਾ, ਚਾਖ ਅਗਾਣੇ ਸਾਰੰਗ ਭਾਣੇ, ਜਿਨ ਕੈ ਭਾਗ ਮਤਾਣਾ, ਤਿਨੀ ਪਾਇਆ ਤਿਨਾ ਧਿਆਇਆ, ਸਗਲ ਤਿਸ ਕਾ ਮਾਣੋ, ਕਹੁ ਨਾਨਕ ਥਿਰ ਤਖਤ ਨਿਵਾਸੀ, ਸੱਚ ਤਿਸਾ ਦੀਵਾਣੋ, ਮੰਗਲਾ ਗੌਰ ਮੰਗਲਾ, ਮੇਰੇ ਪ੍ਰਭ ਕਾ ਸੁਣੀਆ ਮੰਗਲਾ, ਸੋਹਲੜਾ ਪ੍ਰਭ ਸੋਹਲੜਾ, ਅਨਾਦ ਧੁਣੀਆਂ ਸੋਹਲੜਾ, ਅਨਾਦ ਵਾਜੇ ਸ਼ਬਦ ਅਗਾਜੇ, ਨਿਤ ਨੇ ਜਿਸਾ ਵਧਾਈ, ਸੋ ਪ੍ਰਭ ਧਿਆਈਆ ਸਭ ਕੁਛ ਪਾਈਆ, ਮਰਨ ਆਵੈ ਜਾਈ, ਚੁੱਕੇ ਪਿਆਸਾ ਪੂਰਨ ਆਸਾ, ਗੁਰਮੁਖ ਮਿਲ ਨਿਰਗੁਣੀਐ, ਕਹੁ ਨਾਨਕ ਘਰ ਪ੍ਰਭ ਮੇਰੇ ਕੈ, ਨਿਤ ਨਿਤ ਮੰਗਲ ਸੁਣੀਐ, ਰਾਮ ਕਲੀ ਮਹਲਾ ਪੰਜਵਾ, ਹਰ ਹਰ ਧਿਆਏ ਮਨਾ ਕਿਰਨ ਵਿਸਾਰੀਐ, ਰਾਮ ਰਾਮਾ ਰਾਮ ਰਮਾ, ਕੰਠ ਉਰ ਧਾਰੀਐ, ਉਰ ਧਾਰ ਹਰ ਹਰ ਪੁਰਖ ਪੂਰਨ ਪਾਰ, ਬ੍ਰਹਮ ਨਿਰੰਜਨੋ ਪੈ ਦੂਰ ਕਰਤਾ ਪਾਪ ਪਰਤਾ, ਦੁਸੈ ਦੁਖ ਪਾਪ ਖੰਡਣੋ, ਜਗਦੀਸ਼ ਸੀਸ ਗੋਪਾਲ, ਮਾਧਵ ਗੁਣ ਗੋਬਿੰਦ ਵਿਚਾਰੀਐ, ਬਿਨਵੰਤ ਨਾਨਕ ਮਿਲ ਸਾ ਮਿਲ ਸੰਗ ਸਾਧੂ, ਦਿਨ ਸਰੈਣ ਚਿਤਾਰੀਐ, ਚਰਨ ਕਮਲਾ ਧਾਰ ਜਨ ਕਾ ਆਸਰਾ, ਮਾਲ ਮਿਲਕ ਭੰਡਾਰ ਨਾਮ ਅਨੰਤਰਾ, ਨਾਮ ਨਾਰਾਇਰ ਨਿਦਾਨ ਚਿੰਨ ਕੈ ਰਸ ਭੋਗ ਏਕ ਨਾਰਾਇਣਾ, ਰਸ ਰੂਪ ਰੰਗ ਅਨੰਤ ਬੀਟਲ ਸਾਸ ਸਾਸ ਧਿਆਇਣਾ, ਕਿਲ ਵਿਘਰ ਨਾ ਨਾਮ ਪੁਣ ਚਰਨ ਨਾਮ ਜਮਕੀ ਤ੍ਰਾਸ ਹਰਾ, ਬਿਨਵੰਤ ਨਾਨਕ ਰਾਸ ਜਨਕੀ ਚਰਨ ਕਮਲਾ ਆਸਰਾ, ਗੁਣ ਬੇਅੰਤ ਸਵਾਮੀ ਤੇਰੇ ਕੋਈ ਨਾ ਜਾਣੀ, ਦੇਖ ਚਲਤ ਦਿਆਲ ਸੁਣ ਭਗਤ ਬਕਾਣੀ, ਜੀ ਜਨ ਸਭ ਤੁਝ ਤੇ ਆਵੈ ਪੁਰਖ ਪਦ ਪਰਮੇਸ਼ਵਰਾ, ਸਰਬ ਜਾਚਕ ਏਕ ਦਾਤਾ, ਕਰਣਾ ਮੈਂ ਜਗਦੀਸਰਾ, ਸਾਧੂ ਸੰਤ ਸੁਜਾਨ ਸੋਈ ਜਸੈ ਪ੍ਰਭ ਜੀ ਮਾਣੀ, ਬਿਨਵੰਤ ਨਾਨਕ ਕਰੋ ਕਿਰਪਾ ਸੋਏ ਤਜੈ ਪਛਾਣੀ, ਮੋਏ ਨਿਰਗੁਣਾ ਨਾਥ ਸਰਣੀ ਆਇਆ, ਬਲ ਬਲ ਬਲ ਗੁਰਦੇਵ ਜਿਨ ਨਾਮ ਦ੍ਰਿੜਾਇਆ, ਗੁਰੂ ਨਾਮ ਦੀ ਆ ਕੁਸਲ ਥੀ ਆ ਸਰਬ ਇੱਛਾ ਪੁੰਨੀਆ, ਜਲਨੇ ਬੁਝਾਈ ਸ਼ਾਂਤੀ ਆਈ ਮਿਲੇ ਚਿਰੀ ਵਿਛੁਨਿਆ, ਆਨੰਦ ਅਰਕ ਸਹਿ ਸਾਚੇ ਮਹਾਂ ਮੰਗਲ ਗੁਣ ਗਾਇਆ, ਬਿਨਵੰਤ ਨਾਨਕ ਨਾਮ ਪ੍ਰਭ ਕਾ ਗੁਰਪੁਰੇ ਤੇ ਪਾਇਆ, ਰਾਮ ਕਲੀ ਮਹੱਲਾ ਪੰਜਵਾ, ਹੁਰਨ ਚੁਣੋ ਸਭ ਅਨਾਥ ਨਿਤ ਟਗਾਈਆ, ਸੰਤਨ ਕਹਿ ਕਿਲਵਿਕ ਸਭ ਦੁੱਖ ਬਿਨਾਸਨ, ਹਰ ਨਾਮ ਜਪਿਆ ਗੁਰਮੰਤਨ, ਕਾਰ ਨਾਮ ਲੀਜਾ ਮਿਉ ਪੀਜਾ, ਰਹਿਣ ਦਿਨ ਸਾਰਾ ਦੀਐ, ਯੋਗਦਾਨ ਅਨੇਕ ਕਿਰਿਆ ਲਾਗ ਚਰਨ ਕਮਲਾ ਸਾਧੀਐ, ਭਾਵ ਭਗਤ ਦਿਆਲ ਮੋਹਨ ਦੁੱਖ ਸਗਲੇ ਭਰਾ ਰਹਿ, ਬਿਨਵੰਤ ਨਾਨਕ ਤਰੈ ਸਾਗਰ ਸਤਿਆਇ ਸਵਾਮੀ ਨਾਰਾ ਰਹਿ, ਸੁਖ ਸਾਗਰ ਗੋਬਿੰਦ ਸਿਮਰਨ ਭਗਤ ਗਾਵੈ ਗੁਣ ਤੇਰੇ ਰਾਮ, ਆਨੰਦ ਮੰਗਲ ਗੁਰ ਚਰਨੀ ਲਾਗੇ ਪਾਏ ਸੁਖ ਹਨੇਰੇ ਰਾਮ, ਸੁਖ ਨਿਦਾਨ ਮਿਲਿਆ ਦੁਖ ਹਰਿਆ, ਕਿਰਪਾ ਕਰ ਪ੍ਰਭ ਰਾਖਿਆ, ਹਰ ਚਰਨ ਲਾਗਾ ਭਰਮ ਪਾ ਭਾਗਾ, ਹਰ ਨਾਮ ਰਸਨਾ ਪਾਕਿਆ, ਹਰੇਕ ਚਿਤ ਵੈ ਪ੍ਰਭ ਏਕ ਗਾਵੈ, ਹਰ ਏਕ ਦ੍ਰਿਸ਼ਟੀ ਆਇਆ, ਬਿਨਵੰਤ ਨਾਨਕ ਪ੍ਰਭ ਕਰੀ ਕਿਰਪਾ ਪੂਰਾ ਸਤਿਗੁਰ ਪਾਇਆ, ਮਿਲ ਰਹੀਐ ਪ੍ਰਭ ਸਾਜਨਾ ਮਿਲਾਰ ਕੀਰਤਨ ਸੁਣੀਐ, ਰਾਮ ਦਿਆਲ ਪ੍ਰਭ ਦਾ ਮੋਦਰ ਮਾਧਵੰਤ ਨ ਪਾਈਏ ਗੁਣੀਆ ਰਾਮ, ਦਿਆਲ ਦੁਖਰ ਸਰਨ ਦਾਤਾ ਸਗਲ ਦੁੱਖ ਨਿਵਾਰਨੋ, ਮੋਹ ਸੋਗ ਵਿਕਾਰ ਵਿਖੜੇ, ਜਪਤ ਨਾਮ ਉਧਾਰਨੋ, ਸਭ ਜੀ ਤੇਰੇ ਪ੍ਰਭ ਮੇਰੇ ਕਰ ਕਿਰਪਾ ਸਭ ਰਿੰਤੀ ਵਾ, ਬਿਨਵੰਤ ਨਾਨਕ ਪ੍ਰਭ ਮਾਇਆ ਕੀਜਾ ਨਾਮ ਤੇਰਾ, ਜਪ ਜੀ ਮਾ ਰਾਖ ਲਈਏ ਪ੍ਰਭ ਭਗਤ ਨ ਆਪਣੀ ਚਰਨੀ ਲਾਏ ਰਾਮ, ਆਠ ਪੈਰ ਆਪਣਾ ਪ੍ਰਭ ਸਿਮਰਾ ਏਕੋ ਨਾਮ ਧਿਆਏ, ਰਾਮ ਧਿਆਏ ਸੋ ਪ੍ਰਭ ਤੇਰੇ ਭਾਵ ਚਲ ਰਹੇ ਆਵਣ ਜਾਣਾ, ਸਦਾ ਸੋ ਕਲਿਆਣ ਕੀਰਤਨ ਪ੍ਰਭ ਲੱਗਾ ਮਿੱਠਾ ਭਾਣਾ, ਸਭ ਵਿੱਚ ਪੁੰਨੀ ਆਸ ਪੂਰੀ ਮਿਲੇ ਸਤਿਗੁਰ ਪੂਰਿਆ, ਬਲਵੰਤ ਨਾਨਕ ਪ੍ਰਭ ਆਪ ਮੇਲੇ ਪਿਰ ਨਾਈ ਦੁੱਖ ਵਿਸੂਰਿਆ, ਰਾਮ ਕਲੀ ਮਹਲਾ ਪੰਜਵਾਂ, ਸ਼ੰਤ

ਸੁੰਦਰ ਸੁਗੜ ਸਜਾਨ ਬੇਤਾ ਗੁਣ ਗੋਬਿੰਦ ਅਮੁੱਲਿਆ ਵਡਭਾਗ ਪਾਇਆ ਦੁੱਖ ਵਾਇ ਭਈ ਪੁਰਣਿਆ ਜੀਓ ਬਿਨਵੰਤ ਨਾਨਕ ਸਰਨ ਤੇਰੀ ਮਿੱਟੀ ਜਮ ਕੇ ਤਰਾਸੀਓ ਸਲੋਕ ਸਾਧ ਸੰਗਤ ਬਿਨ ਭ੍ਰਮ ਹੋਈ ਕਰਤੇ ਕਰਮ ਅਨੇਕ ਕੋਮਲ ਬੰਧਨ ਬਾਧੀਆ ਨਾਨਕ ਕਰਮੈ ਲੇਖ ਜੋ ਪਾਣ ਸੇ ਮੇਲਿਆ ਵਿਛੋੜੇ ਪਿਆ ਨਾਨਕ ਪ੍ਰਭ ਸਰਨਾਗਤੀ ਜਾ ਕਾ ਵਡ ਪ੍ਰਤਾਪ ਸ਼ੰਤ ਗ੍ਰੀਕ ਮਰੋ ਤਤ ਗਾਕੜੀ ਜੇਠ ਅਖਾੜਾ ਘਾਮ ਜੀਓ ਪ੍ਰੇਮ ਵਿਛਵਾ ਦੁਆਗਨੀ ਦ੍ਰਿਸ਼ਨਾ ਕਰੀ ਰਾਮ ਜੀਓ ਨਾ ਦ੍ਰਿਸ਼ਟਿਆ ਵੈ ਮਰਤਾ ਵੈ ਮਾਂ ਘਰ ਮੁੱਠੀਆ ਜਲਬਾਜ ਮਛਲੀ ਤੜਫੜਾ ਵੈ ਸੰਗ ਮਾਇਆ ਰੁਟੀਓ ਕਰ ਪਾਪ ਜੋਨੀ ਪੈ ਪੀਤ ਹੋਈ ਦੇ ਸਾਸਨ ਜਾਮ ਜੀਓ ਬਲਵੰਤ ਨਾਨਕੋਟ ਤੇਰੀ ਰਾਗ ਪੂਰਨ ਕਾਮ ਜੀਓ ਸਲੋਕ ਸਰਦਾ ਲਾਗੇ ਸੰਗ ਪ੍ਰੀਤਮ ਇੱਕ ਤਿਲ ਰਹਿਣ ਜਾਏ ਮੰਤਨ ਅੰਤਰ ਰਵਰੇ ਨਾਨਕ ਸਹਿ ਸੁਭਾਏ ਕਰ ਗਲੀਨੀ ਸਾਜਨਾ ਜਨਮ ਜਨ ਕੇ ਮੀਤ ਚਰਨਾਂ ਦਾਸੀ ਕਰ ਲੈ ਨਾਨਕ ਪ੍ਰਵਿਤ ਚੀਤ ਚੰਤ ਰੁੱਤ ਵਰਸ ਸੁਹੇਲੀਆ ਸਾਵਨ ਭਾਦਵੇ ਆਨੰਦ ਜੀਓ ਘਣ ਉਣਵ ਉੱਠੇ ਜਲ ਥਲ ਪੂਰਿਆ ਮਕਰੰਤ ਜੀਓ ਪ੍ਰਭੂ ਰਾਇਆ ਸਰਬ ਟਾਈ ਕਰ ਨਾਮ ਨਵਨਿਤ ਗ੍ਰਹਿ ਭਰੇ ਸਿਮਰ ਸਵਾਮੀ ਅੰਤਰ ਜਾਮੀ ਕੁਲ ਸਮੂਹਾ ਸਪਤਰੇ ਪ੍ਰਰੰਗ ਜਾਗੇ ਨ ਛੁਤਰ ਲਾਗੇ ਕਿਰਪਾਲ ਸਤਿਬਖ ਸਿੰਘ ਜੀਓ ਬਨਵੰਤ ਨਾਨਕ ਹਰ ਕੰਤ ਪਾਇਆ ਸਦਾ ਮਨ ਪਾਵਨ ਜੀਓ ਸਲੋਕ ਆਸ ਪਿਆਸੀ ਮੈਂ ਫਿਰੋ ਕਪੇ ਕੂ ਗੋਪਾਲ ਹੈ ਕੋਈ ਸਾਜਨ ਸੰਤ ਜਨ ਨਾਨਕ ਪ੍ਰਭ ਮੇਲਣ ਹਾਰ ਬਿਨ ਮਿਲਵੇ ਸ਼ਾਂਤ ਨ ਉਪਜੈ ਤਿਲ ਪਲ ਰਹਿਣ ਨ ਜਾਏ ਹਰ ਸਾਧੈ ਸਰਣਾਗਤੀ ਨਾਨਕ ਆਸ ਪੁਜਾਏ ਸ਼ੰਤੇ ਰੁੱਤ ਸਰਦਾ ਡੰਬਰੋ ਅਸੁ ਕਤਕੇ ਅਰ ਪਿਆਸੀਓ ਕੋ ਜੰਤੀ ਦਰਸ਼ਨ ਪ੍ਰਤਿਕਾ ਮਿਲਿਆ ਗੁਣਤਾ ਸੀਓ ਬਿਨਕੰਤ ਪਿਆਰੇ ਨਾ ਸੁਖ ਸਾਰੇ ਹਰ ਕੰਗਣ ਤ੍ਰਿਗੁਣਾ ਸੁੰਦਰ ਸੁਜਾਨ ਚਤੁਰ ਬੇਤੀ ਸਾਸ ਬਿਨ ਜੈਸੇ ਤਨਾ ਈਤ ਉਤ ਦੈ ਦਿਸਾ ਲੋਕਨ ਮਨ ਮਿਲਣ ਕੀ ਪ੍ਰਭ ਪਿਆਸੀਓ ਬਿਨਵੰਤ ਨਾਨਕ ਤਾਰ ਕਿਰਪਾ ਮੇਲੋ ਪ੍ਰਭ ਗੁਣਤਾ ਸਿਓ ਸਲੋਕ

ਆਪ ਬਿਨਤੀ ਭਰਾ ਸਾਧ ਪਟਾਏ ਆਪ ਆਰਾਮ ਤੁਮ ਤੇ ਨਾ ਹੀ ਦੂਰ ਨਾਨਕ ਪ੍ਰਭ ਪੈ ਮਿਟ ਗਏ ਰਮਨ ਰਾਮ ਭਰਪੂਰ ਚੰਦ ਤੇ ਰੁੱਤ ਸਤਿਗਰ ਸੀਤਲਾ ਪ੍ਰਗਟੇ ਮਗਰ ਪੋਏ ਜੀਓ ਜਲਨ ਬੁਝੀ ਦਰਸ ਪਾਇਆ ਬਿਨਸੇ ਮਾਇਆ ਤ੍ਰੋਹ ਜੀਓ ਸਭ ਕਾਮ ਪੂਰੇ ਮਿਲਾ ਜੂਰੇ ਹਰ ਚਰਨ ਸੇਵਕ ਸੇਵਿਆ ਹਾਰ ਡੋਰ ਸਿਗਾਰ ਸਭ ਰਸ ਗੁਣ ਗਾਓ ਅਲੱਗ ਭੇਵਿਆ ਭਾਉ ਭਗਤ ਗੋਬਿੰਦ ਬਾਂਛਤ ਜਾਮਨਾ ਸਾ ਕਹਿ ਜੋਈ ਜੀਓ ਬਲਵੰਤ ਨਾਨਕ ਪ੍ਰਭ ਆਪ ਮੇਲੀ ਤੈਨ ਪ੍ਰੇਮ ਛੋ ਜੀਓ ਸਲੋਕ ਹਰ ਤਨ ਪਾਇਆ ਸੁਹਾਗਨ ਡੋਲਤ ਨਾਹੀ ਚੀਤ ਸੰਤ ਸੰਜੋਗੀ ਨਾਨਕਾ ਗ੍ਰਹਿ ਪ੍ਰਗਟੇ ਪ੍ਰਮੀਤ ਨਾਦ ਵਿਨੋਦ ਅਨੰਦ ਕੋਟ ਪ੍ਰੈ ਪ੍ਰੀਤਮ ਸੰਗ ਬਣੇ ਮਨ ਬਾਛਤ ਪਲ ਪਾਇਆ ਹਰ ਨਾਨਕ ਨਾਮ ਪਣੇ ਸੰਤ ਹਿਮ ਕਰ ਰੁਤ ਮਨ ਪਾਵਤੀ ਬਾਗ ਭਗਨ ਗੁਣਵੰਤ ਜਿਉ ਸਖੀ ਸਹੇਲੀ ਕਾ ਮੰਗਲੋ ਗ੍ਰਹਿ ਹਰ ਕੰਤ ਜਿਉ ਗ੍ਰਹਿ ਲਾ ਲਿਆ ਏ ਮੰਤ ਐਸੇ ਸੁੰਦਰ ਸੋਈਆ ਵਨ ਤ੍ਰਿਣ ਤ੍ਰਾਪਣ ਪਏ ਗਰਿਆ ਦੇਖ ਦਰਸ਼ਨ ਮੋਹਿਆ ਮਿਲੇ ਸਵਾਮੀ ਅਚ ਪੁੰਨੀ ਮਨ ਜਪਿਆ ਨਿਰਮਲ ਮੰਤ ਜਿਉ ਬਨਵੰਤ ਨਾਨਕ ਨਿਤ ਕਰੋ ਰਲੀਆਂ ਹਰ ਮਿਲੇ ਸ੍ਰੀ ਧਰ ਕੰਤ ਜਿਉ ਸਲੋਕ ਸੰਸਾਈ ਜੀ ਕੇ ਭਵ ਜਲ ਤਰਨ ਹਾਰ ਸਭ ਤੇ ਉੱਚੇ ਜਾਣਿਆ ਨਾਨਕ ਨਾਮ ਪਿਆਰ ਜਿਨ ਜਾਣਿਆ ਸਹੀ ਤਰ ਸੇ ਸੂਰੇ ਸੇ ਵੀਰ ਨਾਨਕ ਤਿਨ ਬਲਹਾਰ ਨੇ ਹਰ ਜਪ ਉਤਰੇ ਤੀਰ ਸੰਤ ਚਰਨ ਬਿਰਾਜ ਸਭ ਉਪਰੇ ਮਿਟਿਆ ਸਗਲ ਕਲੇਸ਼ੀ ਆਵਣ ਜਾਵਣ ਦੁੱਖ ਕਰੇ ਹਰ ਭਗਤ ਕੀਆ ਪ੍ਰਵੇਸ਼ਿਓ ਹਰ ਰੰਗ ਰਾਤੇ ਸਹਿਜ ਮਾਤੇ ਤਿਲ ਨਾਮਾਂ ਤੇ ਵਿਸਰਾਏ ਤਜੇ ਆਪ ਸਰਨੀ ਪਰੇ ਚਰਨੀ ਸਰਬ ਗੁਣ ਜਗ ਦੀਸਰਾ ਗੋਬਿੰਦ ਗੁੰਡਤ ਸ੍ਰੀ ਰੰਗ ਸਵਾਮੀ ਆਦਿ ਕੋ ਆਦੇਸ਼ਿਓ ਬਨਵੰਤ ਨਾਨਕ ਮਾਇਆ ਤਾਰੋ ਜੁਗ ਜੁਗੋ ਇੱਕ ਵੇਸ ਜਿਉ ਰਾਮ ਕਲੀ ਮਹੱਲਾ ਪਹਿਲਾ ਦੱਖਣੀ ਓਅੰਕਾਰ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਓਅੰਕਾਰ ਬ੍ਰਹਮਾ ਉਤਪਤ ਓਅੰਕਾਰ ਕੀਆ ਜਿਨ ਚਿੱਤ ਓਅੰਕਾਰ ਸਹਿਲ ਜੁਗ ਭਏ ਓਅੰਕਾਰ ਵੇਦ ਨਿਰਮਏ ਓਅੰਕਾਰ ਸ਼ਬਦ ਉਥਰੇ ਓਅੰਕਾਰ ਗੁਰਮੁਖ ਤਰੇ ਓਨੁਮ ਆਕਰ ਸੁਨੋ ਵਿਚਾਰ ਓਨੁਮ ਆਕਰ ਤ੍ਰਿਪਣ ਸਰ ਸੁਨ ਪਾਂਡੇ ਕਲ ਕੋ ਜੰਜਾਲਾ ਲਿਖ ਰਾਮ ਨਾਮ ਗੁਰਮੁਖ ਗੋਪਾਲਾ ਰਾਓ ਸਸੈ ਸਭ ਸਹਿਜ ਪਾਇਆ ਤੀਨ ਭਵਨਿਕ ਜੋਤੀ ਗੁਰਮੁਖ ਵਸਤ ਪ੍ਰਾਪਤ ਵਚਨ ਲੈ ਮਾਨ ਕੁਮੋਤੀ ਸਮਝਾ ਸੂਝਾ ਪੜ ਪੜ ਪੂਜਾ ਅੰਤ ਨਿਰੰਤਰ ਸਾਚਾ ਗੁਰਮੁਖ ਦੇਖਾ ਸਾਹ ਸਮਾਲੇ ਬਿਨ ਸਾਚਾ ਜਗ ਕਾਚਾ ਧਰਦਾ ਧਰਮ ਧਰੇ ਧਰਮਾ ਪੁਰ ਗੁਣਕਾਰੀ ਮੰਤੀ ਰਤ ਦਾ ਧੂਲ ਪੜੈ ਮੁਖ ਮਸਤਕ ਕੰਚਨ ਪੈ ਮਨੂਰਾ ਤਨ ਤਰਨੀ ਤਰਿਆ ਪਜੋਨੀ ਤੋਲ ਬੋਲ ਸਚ ਸੁਪੂਰਾ ਕਰਤੇ ਕੀਮਤ ਕਰਤਾ ਜਾਣੈ ਕਹਿ ਜਾਣੈ ਗੁਰਸੂਰਾ ਗਿਆਨ ਗਵਾਇਆ ਦੂਜਾ ਪਾਇਆ ਗਰਭ ਗਲੇ ਬਿਖਾਇਆ ਗੁਰ ਰਸ ਗੀਤ ਬਾਦ ਨਹੀਂ ਭਾਵੈ ਸੁਣਿਆ ਗੈਰ ਗੰਭੀਰ ਗਵਾਇਆ ਗੁਰ ਸਚ ਕਹਿਆ ਅੰਮ੍ਰਿਤ ਲਾਇਆ ਮੰਥਨ ਸਾ ਸੁਖਾਇਆ ਆਪੇ ਗੁਰਮੁਖ ਆਪੇ ਦੇਵਾ ਆਪੇ ਅੰਮ੍ਰਿਤ ਪਿਆਇਆ ਏ ਕੋ ਏਕ ਹੈ ਸਭ ਕੋਈ ਹੋਮੈ ਗਰਭ ਵਿਆਪੈ ਅੰਤਰ ਬਾਰ ਏਕ ਪਛਾਣ ਓ ਘਰ ਮਹਿਲ ਸੰਜਾਪੈ ਪ੍ਰਭ ਨੇੜਾ ਹਰ ਦੂਰ ਨਾ ਜਾਣੋ ਏ ਕੋ ਸਿਰ ਸਭਾਈ ਏਕ ਅੰਕਾਰ ਅਵਰ ਨਿੰਦੂ ਜਾ ਨਾਨਕੀ ਏਕ ਸਮਾਈ ਇਸ ਕਰਤੇ ਕੋ ਕਿਉਂ ਗਹਿ ਰਾਖੋ ਅਪਰਿਓ ਤੁਲਿਓ ਨਾ ਜਾਏ ਮਾਇਆ ਕੇ ਦੇਵਾਨੀ ਪ੍ਰਾਣੀ ਝੂਠ ਗੌਰੀ ਪਾਈ ਲਾਭ ਲੋਭ ਮੋਹਤਾਜ ਬਿਗੁੱਤੇ ਇਹ ਬਤਾਵ ਫਿਰ ਪਛਤਾਈ ਏਕ ਸ੍ਰੇਵਾ ਤਾਂ ਗਤ ਮਿਤ ਪਾਵੈ ਆਵਣ ਜਾਣ ਰਹਾਈ ਏਕ ਆਚਾਰ ਰੰਗ ਇੱਕ ਰੂਪ ਪਾਉਣ ਪਾਣੀ ਅਗਨੀ ਅਸ ਰੂਪ ਏਕੋ ਭਰ ਭਾਤਨ ਲੋਏ ਏਕੋ ਪੂਜਾ ਸੂਜਾ ਪਤ ਹੋਏ ਗਿਆਨ ਧਿਆਨ ਲੈ ਸੰਸਰ ਆਏ ਗੁਰਮੁਖ ਏਕ ਬਿਰਲਾ ਕੋ ਲਾਏ ਜਿਸ ਸੁਣਦੇ ਕਿਰਪਾ ਤੇ ਸੁਖ ਪਾਏ ਗੁਰੂ ਦੁਆਰਾ ਆਖ ਸੁਣਾਏ ਊਰਮ ਧੁਰਮ ਜੋ ਤੂੰ ਜਾਲਾ ਤੀਨ ਭਵਨ ਮੈਂ ਗੁਰ ਗੋਪਾਲਾ ਗੁਆ ਸਰੂਪ ਦਿਖਾਵੇ ਕਰ ਕਿਰਪਾ ਆਪਣੇ ਘਰ ਆਵੇ ਉਹਨੂੰ ਬਰਸਨ ਨੀ ਚਰ ਧਾਰਾ ਉੱਤਮ ਸਭ ਸਵਾਰਨ ਹਾਰਾ ਇਸੇ ਕੇ ਕਹਿ ਜਾਣਾ ਭੈਉ ਆਪੇ ਕਰਤਾ ਆਪੇ ਦੇਉ ਉਗਵੈ ਸੁਰ ਅਸੁਰ ਸੰਗਾਰਾ ਉੱਚੋ ਦਿਖ ਸਭ ਵਿਚਾਰਾ ਉਪਰ ਆਦਿ ਅੰਤ ਲੋਏ ਆਪੇ ਕਰਾ ਕਥਾ ਸੁਣਨ ਸੋਏ ਓ ਵਿਦਾਤਾ ਮਨ ਤਨ ਦੇ ਓ ਵਿਦਾਤਾ ਮਨ ਮੁਖ ਸੋਏ ਪ੍ਰਭ ਜਗ ਜੀਵਨ ਔਰ ਨ ਕੋਈ ਨਾਨਕ ਨਾਮ ਰਤੇ ਪਤ ਹੋਏ ਰਾਜਨ ਰਾਮ ਰਵੈਤਕਾਰ ਪ੍ਰਣ ਮਹਿਲੋ ਜੈ ਮਨੁਆ ਮਾਰ ਰਾਤ ਦਿਨੰਤ ਰੈ ਰੰਗ ਰਾਤਾ ਤੀਨ ਭਵਨ ਜੁਗ ਚਾਰੇ ਜਾਤਾ ਜਿਨ ਜਾਤਾ ਸੋ ਤਿਸੇ ਜਯਾਤ ਨਿਰਮਾਇਲ ਜਯਾ ਰਸੀ ਰਾਮ ਹਿਰਦਾਇਕ ਭਾਏ ਅੰਤਰ ਸਭ ਸਾਜਲੇ ਬਿਲਾਏ ਰੋਸ ਨ ਕੀ ਜੈ ਅੰਮ੍ਰਿਤ ਪੀ ਜਾ ਰਹਿਣ ਨੀ ਸੰਸਾਰੇ ਰਾਜੇ ਰਾਏ ਰੰਗ ਨੀ ਰਹਿਣ ਆਏ ਜੈ ਜੁਗ ਚਾਰੇ ਰਹਿਣ ਕਹਿੰਦੇ ਰਹਿਣ ਕੋਈ ਕਿਸ ਪੈ ਕਰੂੰ ਬੇਨੰਤੀ ਇੱਕ ਸਭ ਰਾਮ ਨਾਮ ਨੇ ਰੁਦਰ ਗੁਰ ਦੇਵੈ ਪਤਮਤੀ ਲਾਜ ਮਰੰਤੀ ਮਰ ਗਏ ਘੁੰਘਟ ਕੋ ਚਲੀ ਸਾਸ ਸਿਵਾਨੀ ਬਾਵਰੀ ਸਿਰ ਤੇ ਸੰਕਟਲੀ ਪ੍ਰੇਮ ਬੁਲਾਈ ਰਲੀ ਸਿਉ ਮਨ ਮੈਂ ਸਭ ਦੇ ਆਨੰਦ ਲਾਲ ਰਤੀ ਲਾਲੀ ਪਈ ਗੁਰਮੁਖ ਪਈ ਨਿਚੰਦ ਲਾਹਾ ਨਾਮ ਰਤਨ ਜਪ ਸਾਰ ਲਭ ਲੋ ਬੁਰਾਂਕਾਰ ਲਾੜੀ ਚਾੜੀ ਲਾਇ ਤਵਾਰ ਮਾਨੁਕ ਅੰਧਾ ਮੁਕਤ ਗਵਾਰ ਲਾ ਏ ਕਰ ਨਿਆਇਆ ਜਗ ਹੋਏ ਮਜੂਰ
ਗਾਇਆ ਟਗਾ ਟਗ ਲਾ ਨਾ ਪੁੰਜ ਵੇ ਸਾਉ ਨਾਨਕ ਸੱਚੀ ਪਤ ਸੱਚਾ ਪਾਤਸ਼ਾਹ ਆਏ ਭਗਤਾ ਜਗ ਜਮ ਪੰਥ ਆਈ ਨਾ ਮਿਟਣ ਕੋ ਸਮਰੱਥ ਆਲ ਸਹਿ ਨੀਚ ਕਰ ਹੋਏ ਆਤ ਦੇਖ ਨਿਵੈ ਜਿਸ ਤੋਏ ਆਤ ਹੋਏ ਤਾਂ ਮੁਕਤ ਸਿਆਣਾ ਭਗਤ ਭਿਉਣਾ ਜਗ ਬੁਰਾਨਾ ਸਭ ਮੈਂ ਵਰਤਾ ਇੱਕੋ ਸੋਏ ਜਿਸ ਨੂੰ ਕਿਰਪਾ ਕਰੇ ਤਿਸ ਪ੍ਰਗਟ ਹੋਏ ਜੁਗ ਜੁਗ ਤਾਪ ਸਲਾ ਨਿਰਵੈਰ ਜਨਮ ਮਰਨੇ ਧੰਦਾ ਧੈਰ ਜੋ ਦਿਸਾ ਸੋ ਆਪੇ ਆਪ ਆਪ ਪਾਏ ਆਪੇ ਘਟਤਾ ਪਾਪ ਗੋਚਰ ਧੰਦਾ ਲੋਈ ਜੁਗ ਜੁਗ ਜਗ ਜੀਵਨ ਸੋਈ ਘਰ ਆਚਾਰ ਸਾ ਸੁਖ ਹੋਈ ਨਾ ਵੀ ਹੋਣਾ ਮੁਕਤ ਕਿਵ ਹੋਈ ਬਿਰਣਾ ਮੈਂ ਵੇਰੋ ਸਰੀਰ ਕਿਉਂ ਨਾ ਮਿਲਾਏ ਕਾਟਾ ਮਨ ਪੀਰ ਵਾਟ ਵਟਾਓ ਆਵੇ ਚਾਹੇ ਕਿਆ ਲਿਆਇਆ ਕਿਆ ਪੱਲੇ ਪਾਏ ਬਿਰਨਾਵਾ ਤੋਟਾ ਸਭ ਤਾ ਲਾਹਾ ਮਿਲਾ ਜਾਂਦੇ ਬੁਝਾਏ ਵਲਜ ਵਪਾਰ ਵੰਜਾ ਵਪਾਰੀ ਬਿਰਨਾਵਾ ਕੈਸੇ ਪਾ ਸਾਰੇ ਗੁਣ ਵਿਚਾਰੇ ਗਿਆਨੀ ਸੋਏ ਗੁਣ ਮੈਂ ਗਿਆਨ ਪ੍ਰਾਪਤ ਹੋਏ ਗੁਣਦਾਤਾ ਬਿਰਲਾ ਸੰਸਾਰ ਸਾਚੀ ਕਰਨੀ ਗੁਰ ਵਿਚਾਰ ਆਗਮ ਆਗੋਚਰ ਕੀਮਤ ਨਹੀਂ ਪਾਏ ਤਾਂ ਮਿਲਿਆ ਜਲੇ ਮਿਲਾਏ ਗੁਣਵੰਤੇ ਗੁਣ ਸਾਰੇ ਨੀਤ ਨਾਨ ਗੁਰਮਤਿ ਮਿਲਿਆ ਮੀਤ ਕਾਮ ਕ੍ਰੋਧ ਕਾਇਆ ਕੋ ਗਲ ਜਉ ਕੰਚਨ ਸੁਹਾਗਾ ਢਾਲੈ ਕਸ ਕਸਵਟੇ ਸਹਿ ਸੁਤਾ ਨਦਰੇ ਸਰਾਸ ਪੰਨੀ ਸੱਚ ਚੜਾਓ ਜਗਤ ਪਸੂ ਅੰਕਾਲ ਕਸਾਈ ਕਰ ਕਰਤਾ ਕਰਨੀ ਕਰ ਪਾਏ ਜਿਨ ਕੀਤੀ ਤਿੰਨ ਕੀਮਤ ਪਾਈ ਹੋਰ ਕਿਆ ਕਹੀਏ ਕਿਛ ਕਹਿਣ ਨਾ ਜਾਈ ਖੋਜਤ ਖੋਜਤ ਅੰਮ੍ਰਿਤ ਪੀਆ ਕਿਮਾ ਗਈ ਮਨ ਸਤਿਗੁਰ ਦੀਆ ਕਰਾ ਕਰਾ ਕਾ ਸਭ ਕੋਈ ਖਰਾ ਰਤਨ ਜੁਗ ਚਾਰੇ ਹੋਏ ਕਾਤ ਪੀਅਤ ਪੂਏ ਨਹੀਂ ਜਾਣਾ ਕਿਨ ਮੈਂ ਮੁਗੇਜਾ ਸਭ ਪਛਾਣਿਆ ਆਸਤਰ ਚਿਤ ਮਰਨ ਮਨ ਮਾਨਿਆ ਗੁਰ ਕਿਰਪਾ ਤੇ ਨਾ ਪਛਾਣਿਆ ਗਗਨ ਗੰਭੀਰ ਗਗਨ ਤਰਵਾਸ ਗੁਣ ਗਾਵੈ ਸੁਖ ਸਹਿਜ ਨਿਵਾਸ ਗਾਇਆ ਨਾ ਗਾਇਆ ਨਾ ਆਵੇ ਆਏ ਨਾ ਜਾਏ ਗੁਰ ਪ੍ਰਸਾਦ ਹਲੀ ਬੁਲਾਏ ਗਗਨਾ ਗਮਨ ਆਤ ਜੋਨੀ ਅਸਤਰ ਚੀਤ ਸਮਾਸ ਸੰਗੋਨੀ ਹਰ ਨਾਮ ਚੇਤਰ ਪਵਨ ਜੋਨੀ ਗੁਰਮਤ ਸਾਰ ਹੋਰ ਨਾਮ ਵਿਹੋਣੀ ਘਰ ਧਾਰ ਫਿਰ ਤਾਕੀ ਬਤੇਰੇ ਜਾਤ ਸੰਗਤ ਨੀ ਮੇਰੇ ਕੇਤੇ ਮਾਤ ਪਿਤਾ ਸੋ ਧੀਆ ਕੇਤੇ ਗੁਰ ਚੇਲੇ ਪਨ ਹੁਆ ਕਾਚੇ ਗੁਰ ਤੇ ਮੁਕਤ ਨਾ ਹੁਆ ਕੇਤੀ ਨਾਰ ਵਾਰ ਏਕ ਸੰਭਾਲ ਗੁਰਮੁਖ ਮਨ ਜੀਵਨ ਪ੍ਰਭ ਨਾਲ ਦਇਆ ਦੇਸ਼ ਚੁਣ ਘਰ ਮੈਂ ਪਾ ਮੇਲ ਪਾਇਆ ਸਤਿਗੁਰ ਮਿਲਾਇਆ ਗੁਰਮੁਖ ਕਾਵਾ ਗੁਰਮੁਖ ਬੋਲਾ ਗੁਰਮੁਖ ਤੋਲ ਤੁਲਾਵੇ ਤੋਲਾ ਗੁਰਮੁਖ ਆਵਾ ਜੈ ਨਿਸੰਗ ਪਰ ਹਰ ਮੈਲ ਜਲਾਏ ਕਲੰਕ ਗੁਰਮੁਖ ਨਾਥ ਵੇਦ ਵਿਚਾਰ ਗੁਰਮੁਖ ਮੱਜਨ ਚੱਜ ਆਚਾਰ ਗੁਰਮੁਖ ਸਦ ਅੰਮ੍ਰਿਤਾ ਸਾਰ ਗੁਰੂ ਨਾਨਕ ਗੁਰਮੁਖ ਪਾਵੇ ਪਾਰ ਚੰਚਲ ਚੇਤਨ ਰਹੀ ਢਾਏ ਚੋਰੀ ਮਿਰਗਾਂ ਗੋਰੀ ਕਾਏ ਚੰਨ ਕਮਲ ਉਰ ਧਾਰੇ ਚਿਤ ਚਰ ਜੀਵਨ ਚੇਤਨ ਨਿਤ ਨੀਤ ਚਿੰਤ ਤੇ ਦਿਸਾ ਸਭ ਕੋਏ ਚੇਤਾ ਏਕ ਤਾਈ ਸੁਕੋਏ ਚਿਤ ਵਸਾ ਰਾਚਾ ਕਰਨ ਆਏ ਮੁਕਤ ਪਿਆ ਪਤਸੋਂ ਕਰ ਜਾਏ ਛੇ ਜੈ ਦੇ ਖੁਲਾ ਇੱਕ ਗੰਢ ਛੇ ਆ ਨਿਤ ਦੇਖੋ ਜਗ ਹੰਡ ਧੂਪ ਛਾਪ ਜੇ ਸਮ ਕਰ ਜਾਣਾ ਬੰਧਨ ਘਾਟ ਮੁਕਤ ਘਰ ਆਣੇ ਛਾਇਆ ਛੂਛੀ ਜਗਤ ਭੁਲਾਣਾ ਲਿਖਿਆ ਕਿਰਤ ਤੁਰੇ ਪ੍ਰਵਾਣਾ ਛੇਜੈ ਜੋਵਨ ਜਰੂਆ ਸਰਕਾਲ ਕਾਇਆ ਛੇਜੈ ਭਈ ਸਿਵਾਲ ਜਪੈ ਆਪ ਪ੍ਰਭੂ ਤੈ ਲੋਹੇ ਜੁਗ ਜੁਗ ਦਾਤਾ ਅਵਰ ਨਾ ਕੋਈ ਜਉਂ ਪਾਵੈ ਤਿਉਂ ਰਾਖੈ ਰਾਖ ਜਸ ਜਾ ਚੋ ਦੇਵੈ ਪਤ ਸਾਗ ਜਾਗਤ ਜਾਗਰਾ ਤੁਧ ਭਾਵਾ ਜਾ ਤੂੰ ਮਿਲੈ ਤਾਂ ਤੁਝ ਸਮਾਵਾ ਜੈ ਜੈ ਕਾਰ ਜਪੋ ਜਗਦੀਸ਼ ਗੁਰਮਤਿ ਮਿਲਿਆ ਬੀਸਾ ਕਿਸੇ ਝੱਕ ਬੋਲਣ ਕਿਆ ਜਗ ਸੰਵਾਦ ਚੋਰ ਮਰੈ ਦੇਖੈ ਪਰਮਾਦ ਜਨਮ ਹੋਏ ਨਹੀਂ ਜੀਵਨ ਆਸਾ ਆਏ ਚਲੇ ਪਏ ਆਸਨ ਰਾਸਾ ਚੋਰ ਚੋਰ ਚੱਕ ਮਾਟੀ ਰਲ ਜਾਏ ਕਾਲ ਨ ਚਾਪੈ ਹਰ ਗੁਣ ਗਾਏ ਪਾਈ ਨਵ ਹਰਕੈ ਨਾ ਆਪੇ ਦੇਵਾ ਸਹਿ ਸੁਪਾਏ ਇਉਣੋ ਬੋਲਾ ਆਪੇ ਬੁਝਾਏ ਆਪੇ ਸਮਝਾਏ ਆਪੇ ਸੂਝਾ ਗੁਰ ਕਾ ਕਾਇ ਅੰਗ ਸੰਭਾਵੈ ਨਿਰਮਲ ਸੂਚੇ ਸਾਚੋ ਭਾਵੈ ਗੁਰ ਸਾਗ ਰਤਨੀ ਨਹੀਂ ਤੋਟ ਲਾਲ ਪਦਾਰਥ ਸਾਚ ਕੋਟ ਗੁਰ ਕਾ ਸਾਕਾਰ ਘੁਮਾਵੋ ਗੁਰ ਕੀ ਕਰਨੀ ਕਾਇ ਧਾਵੋ ਨਾਨਕ ਗੁਰਮ ਸਾਚ ਸੰਭਾਵ ਟੁੱਟੈ ਨਿਉ ਨਾ ਬੋਲੇ ਸਹੀ ਟੁੱਟੈ ਬਾ ਧੂ ਦਿਸ ਗਈ ਟੂਟ ਪ੍ਰੀਤ ਗਈ ਪੁਰ ਬੋਲ ਦੁਰਮਤ ਪਰ ਚਾਡੀ ਢੋਲ ਟੁੱਟਾ ਗੰਢਪੜਾ ਵਿਚਾਰ ਗੁਰ ਸ਼ਬਦ ਕਰ ਕਰ ਸਾਰ ਲਾਹਾ ਸਾਚਨਾ ਆਵੇ ਟੁੱਟਾ ਤ੍ਰਿਵਣ ਠਾਕੁਰ ਪ੍ਰੀਤ ਮੋਟਾ ਠਾਕੋ ਮਨੁਆ ਰਾਖੋ ਟਾਏ ਠੈਕ ਮੋਏ ਆਗੁਣ ਪਛਤਾਏ ਠਾਕੁਰ ਏਕ ਸਵਾਈ ਨਾਰ ਬਹੁਤੇ ਵਿਸ ਕਰੇ ਕੂੜਿਆਰ ਪਰ ਘਰ ਜਾਤੀ ਠਾਕੁਰ ਹਾਈ ਮਹਿਲ ਬੁਲਾਈ ਠਾਕ ਨਾ ਪਾਈ ਸਭ ਸਵਾਰੀ ਸਾਜ ਪਿਆਰੀ ਸਾਜ ਸੁਹਾਗਣ ਠਾਕੁਰ ਧਾਰੀ ਡੋਲਤ ਡੋਲਤ ਹੇ ਸਖੀ ਫਾਟੇ ਚੀਰ ਸਿਗਾਰ ਡਾਹਪਣ ਤਨ ਸੁੱਖ ਨਹੀਂ ਬਿਨ ਡਰ ਬਿਨਟੀ ਡਾਰ ਡਰਪ ਮੋਈ ਕਰੇ ਆਪਣੇ ਐਂਡੀ ਟੀ ਕੰਸ ਜਾਣ ਡਰ ਰੱਖਿਆ ਗੁਰੇ ਆਪਣੇ ਨਿਰਪੁਣਾ ਵਖਾਣ ਡੋਗਰ ਵਾਸ ਤਿਖਾ ਕਨੀ ਜਬ ਦੇਖਾ ਨੀ ਦੂਰ ਤਿਖਾ ਨਿਵਾਰੀ ਸ਼ਬਦ ਮਨ ਅੰਮ੍ਰਿਤ ਪਿਆ ਭਰਪੂਰ ਦੇ ਦੇ ਆਖਿਆ ਸਭ ਕੋਈ ਜੈ ਪੈਵੈ ਤੇ ਦੇ ਗੁਰੂ ਦੁਆਰਾ ਦੇਵ ਸੇ ਤਿਖਾ ਨਿਵਾਰ ਸੋਏ ਢੰਡੋਲਤ ਢੂੰਡਤ ਹਉ ਫਿਰੀ ਢਹਿ ਢਹਿ ਪਵਨ ਕਰਾਰ ਭਾਰ ਢਹਿ ਤੇ ਢਹਿ ਪੇ ਹੌਲੇ ਨਿਕਸੇ ਭਾਰ
हमरा जाची घर मिले तिन कै हम बल जाऊं तिनके थोड़ा कुलिया संगत मेल मिलाओ मन दिया गुरे अपने पाया निर्मल नाम जिन नाम दिया तिससे बसा तिस बलार जाऊं जो सारे सोटे ऐसे तिस मुनि अपना कोई गुर प्रसादी तिस समलता तन दुख न होई ना को मेरा किस गई ना को हुआ ना हो गया आपन जान भी गुच्छे दो जब है पैरो ना भी होने आदमी कलर कंद गिर अंत बिन ना वे क्यों छुट्टिया जा रहे साथ ले अंत गंध करना वे अकरी आगण साचा सो ज्ञानी मत हीणा गुरबन गहना होए टूटी तंत्र भाव की बाजा नहीं भी जोगे विछड़ा मेला प्रभु नानक कर संजोग तरवर काया पंख मन तरवर पंखी पंच तुगा मिले एक से तिन को पास न रंच उड़े न बेगल बेगलता कह चौकणी पंख टुटे पाई कड़ी अवगुण भीड़ बनी बिन साचा क्यों छुट्टिया अर्गुण कर्मनी आप छुड़ाए छुट्टिया वड्डा आप धनी गुरप्रसादी छुट्टे कृपा आप करे अपने हाथ बढ़ाइया जय पावे तंदे थातर कंपे जीड़ा तन भी होना हो तान मन साचे का काज न पिटे कोई तिर नारायण तिर गुरु तिर साचा विचार सुर नातन नातू नी दारा आधार सर्वे तान तनंतरी तू दाता दा तार जा देखा तय एक तू अंत न पारा भार तान तनंतर रव रे गुर शब्द विचार अण मंगया दान देव से वड्डा अगम पार दया दान दयाल तू कर कर देव न आर दया कर प्र मिल लाए कर मैं ढाए उसार दाना तू बिना तू ही दाना कैसर दान दालत भंजन दुख दलन गुरमुख ज्ञान त्यार धन गया बह झूरिया धन मैं चीत गवार धन विरली सत्संचा निर्मल नाम प्यार धन गया तां जान दे जय राचा रंग एक मन दे जा सिर सौंपी अपी करते की टेक तंदा ताप तरह गए मन मैं शब्द आनंद दुरजनते साजन पे पेटे गुरु गोबिंद बन बन फिरती ढूंढते बस रही कर बार सतगुरु मेली मिल रही जन्म मरण दुख निवार नाना करतना छुट्टिया बिन गुण जमपुर जाए ना तिसे ना हो है आप गुण फिर पछताए ना तिस ज्ञान ना ध्यान है ना

ਪੁਕਾਰ ਨਾ ਸਾਜਨ ਸੇ ਰੰਗ ਲੈ ਕਿਸਪਾ ਕਰੀ ਪੁਕਾਰ ਨਾਨਕ ਪ੍ਰਿਯੋ ਪ੍ਰਿਯੋ ਜੇ ਕਰੀ ਮੇਲੇ ਮਿਲਣ ਹਾਰ ਜਿਨ ਵਿਛੋੜੀ ਸੋ ਮਿਲ ਸੀ ਗੁਰ ਕਹਿਤ ਅਪਾਰ ਪਾਪ ਬੁਰਾ ਪਾਪੀ ਕੋ ਪਿਆਰਾ ਪਾਪ ਲਦੇ ਪਾਪੇ ਪਾ ਸਾਰਾ ਪਰ ਪਾਪ ਪਛਾਣਾ ਆਪ ਨਾਥ ਸੁਖ ਵਿਜੋਗ ਸੰਤਾਪ ਨਰਕ ਭੜਨ ਤੋਂ ਕਿਉਂ ਰਹਿ ਕਿਉਂ ਬੰਚਾ ਜਮਕਾਲ ਕਿਉਂ ਆਵਣ ਜਾਣਾ ਵਿਸਰਾ ਝੂਠ ਬੁਰਾ ਖਿਆ ਕਾਲ ਮਨ ਜੰਜਾਲੀ ਵੇੜਿਆ ਪੀ ਜੰਜਾਲਾ ਮਾਈ ਬਿਰਨਾਵਾ ਕਿਉਂ ਛੁੱਟੇ ਪਾਪੇ ਪਛੇ ਪਚਾਏ ਫਿਰ ਪਾਈ ਪਾਸਾ ਕਹੋ ਫਿਰ ਪਛਤਾਣਾ ਆਪ ਕਿਆ ਹੋਆ ਪਾਤਾ ਚੁੱਕ ਚੁਕਾ ਨੀ ਬੂਝਾ ਸਤਿਗੁਰ ਮਿਲਾ ਤਾ ਆਖੀ ਸੂਝਾ ਜੋ ਮਛਲੀ ਪਾਤੀ ਜਮ ਜਾਲ ਵੇਣ ਗੁਰਦਾਤੇ ਮੁਕਤ ਨਾ ਭਾਲ ਫਿਰ ਪਰੇ ਆਵੇ ਫਿਰ ਪਰ ਜਾਏ ਇੱਕ ਰੰਗ ਰਚੈ ਰਹਿ ਲਿਬਲਾਏ ਇਹ ਛੁੱਟੈ ਫਿਰ ਪਾਸ ਨਾ ਪਾਏ ਵੀਰਾ ਵੀਰਾ ਕਰ ਰਹੀ ਵੀਰ ਪਏ ਬਹਿਰਾਏ ਵੀਰ ਚਲੇ ਘਰ ਆਪਣਾ ਬਹਿਣ ਬਿਰਹ ਜਲ ਜਾਏ ਬਾਬਲ ਕਹਿ ਕਰ ਬੇਟਲੀ ਬਾਲੀ ਬਾਲਾ ਨੀ ਜੇ ਲੋੜਾ ਵਰ ਕੰਮ ਨੀ ਸਤਿਗੁਰ ਸੇਵਾ ਤੇ ਬਿਰਲੋ ਗਿਆਨੀ ਬੂਝਣੋ ਸਤਿਗੁਰ ਸੱਚ ਮਿਲੇ ਟਾਕਰ ਹਾਥ ਵਡਾਈਆਂ ਜੈ ਪਾਵੈ ਤੰਦੇ ਬਾਣੀ ਬਿਰਲੋ ਵਿਚਾਰ ਸੇ ਜੇ ਕੋ ਗੁਰਮੁਖ ਹੋਏ ਬਾਣੀ ਮਹਾਂਪੁਰਖ ਕੇ ਨਿਸ਼ਕਰ ਵਾਸਾ ਹੋਏ ਭਨ ਭਨ ਘੜੀਆ ਘੜ ਘੜ ਭੱਜਾ ਢਾਏ ਉਸਾਰੇ ਉਸਰੇ ਢਾਏ ਸਰ ਪਰ ਸੋਕਾ ਪੀਪਰ ਪੋਕਾ ਸਮਰਥ ਵੇਪਰਵਾਏ ਭਰਮ ਭੁਲਾਨੇ ਪਏ ਦੀਵਾਨੇ ਬਿਨ ਭਾਗਾਂ ਕਿਆ ਪਾਈਏ ਗੁਰਮੁਖ ਗਿਆਨ ਡੋਰੀ ਪ੍ਰਪਕੜੀ ਜਿਨ ਕਿੰਚਾ ਤਿੰਨ ਜਾਈਏ ਹਰ ਗੁਣ ਗਾਇ ਸਦਾ ਰੰਗ ਰਾਤੇ ਬਾਉ ਨਾ ਪਛੋਤਾਈਏ ਭਾਬਾ ਭਾਲਾ ਗੁਰਮੁਖ ਪੂਜਾ ਤਾਂ ਨਿਸ਼ਕਰ ਵਾਸਾ ਪਾਈਏ ਭਾਬਾ ਭਾਜਲ ਮਾਰਗ ਵਿਖੜਾ ਆਸਨ ਰਾਸਾ ਤਰੀਏ ਗੁਰਪ੍ਰਸਾਦ ਆਪੋ ਚੀਨਾ ਜੀਵਤੇ ਮਰਿਆ ਮਾਇਆ ਮਾਇਆ ਕਰਮ ਮਾਇਆ ਕਿਸਨ ਸਾਥ ਹੰਸ ਚਲੈ ਉੱਠ ਡੁੰਮਣੋ ਮਾਇਆ ਭੂਲੀ ਆਤ ਮਨ ਝੂਠਾ ਜਮਜੋ ਆਪ ਗੁਣ ਚੱਲਣ ਨਾਲ ਮਨ ਮੈਂ ਮਨ ਉਲਟੋ ਮਰੈ ਜੇ ਗੁਣ ਹੋਵੇ ਨਾਲ ਮੇਰੀ ਮੇਰੀ ਕਰਮ ਬਿਨਾ ਮੈਂ ਦੁਖਪਾਲ ਗੜ ਮੰਦਰ ਮੈਂ ਲਾਕਾਂ ਜਮ ਬਾਜੀ ਦੀ ਵਣ ਨਾਨਕ ਸੱਚੇ ਨਾਮ ਬਿਨ ਝੂਠਾ ਆਪਣ ਜਾਣ ਆਪੇ ਚਤੁਰ ਸਰੂਪ ਆਪੇ ਜਾਣ ਸੁਜਾਣ ਜੋ ਆਵਸ ਜਾਇ ਪੁਨ ਆਇ ਕੇ ਪਛਤਾਏ ਲੱਖ 84 ਮੇਦ ਨੇ ਘਟਨਾ ਬਦਾ ਉਤਾਏ ਸੇ ਜਨ ਉਪਰੇ ਜਿਨ ਨਰ ਪਾਇਆ ਤੰਦਾ ਮੂਹ ਭਗਤੀ ਮਾਇਆ ਜੋ ਦਿਸਾ ਸੋ ਚਲਸੀ ਕਿਸ ਕੋ ਉਮੀਦ ਕਰੇ ਹੋ ਜੀਉ ਸੰਭਵ ਆਪਣਾ ਤਨ ਮਨ ਆਗਿਆ ਦੇਵ ਅਸਤਰ ਕਰਤਾ ਤੂੰ ਤਨੇ ਤਿਸੀ ਕੀ ਮੈਂ ਓਠ ਗੁਣ ਕੇ ਮਾਰੇ ਹੋ ਮੋਈ ਸਭ ਰਤੀ ਮਨ ਚੋੜ ਰਾਣਾ ਰਾਵਨਾ ਕੋਰਾ ਰੰਗ ਨਾ ਤੁੰਗ ਫਕੀਰ ਬਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ ਰਾਵ ਬੁਰਾ ਪਿਆਵਲਾ ਸਰ ਡੂਗਰ ਅਸਗਾ ਮੈਂ ਤਨੇ ਆਪਣ ਚੁਰ ਮੈਂ ਵਿਣ ਗੁਣ ਕਿਉਂ ਕਰ ਜਾ ਗੁਣਿਆ ਗੁਣ ਲੈ ਪ੍ਰਭ ਮਿਲੇ ਕਿਉਂ ਤਿੰਨ ਮਿਲੋ ਪਿਆਰ ਤਿੰਨੀ ਜਾਸੀ ਤੀਰਾ ਜਪ ਜਪ ਰਿਦਾ ਮੁਰਾਰ ਆਪ ਗੁਣੀ ਭਰਪੂਰ ਹੈ ਗੁਣ ਪੀ ਵਸਾ ਨਾਲ ਬਿਨ ਸਤਿਗੁਰ ਗੁਣ ਨਾ ਜਾਪਣੀ ਜਿੱਤਰ ਸਤਨ ਕਰੇ ਵਿਚਾਰ ਲਸ਼ਕਰੀਆ ਕਰ ਸਮਰੇ ਆਏ ਵਜੂਨ ਲਿਖਾਏ ਕਾਰ ਕਮਾਵੇ ਸਿਰਤ ਨੀ ਲਾ ਪੱਲੇ ਪਾਏ ਲਭ ਲੋ ਬੁਰਿਆਂ ਛੋਟੇ ਮਨੋ ਵਿਸਾਰ ਗੜ ਦੋਈ ਪਾਤਸ਼ਾਹ ਕਦਨ ਹੋਵੇ ਹਾਰ ਚਾਕਰ ਕਈ ਕਸਮ ਕਾਸਾ ਹੋਏ ਉੱਤਰ ਦੇ ਵਜੋਂ ਗਵਾਏ ਆਪਣਾ ਤਖਤ ਨ ਵੈਸੇ ਪ੍ਰੀਤਮ ਹੱਥ ਵਡਿਆਈਆਂ ਜੈ ਪਾਵੇ ਤੈ ਦੇ ਆਪ ਕਰੇ ਕਿਸਾ ਕਿਆ ਔਰ ਨਾ ਕੋਈ ਕਰੇ ਬੀਜੋ ਸੂਜਾ ਕੋ ਨੀ ਬਾਹਦ ਲੁਚਾ ਪਾਏ ਨਰਕ ਨਿਵਾਰ ਨਰ ਨਰ ਸਾਚੋ ਸੱਚ ਨਾਏ ਵਣ ਤ੍ਰਿਣ ਢੂੰਡਤ ਪਿਰ ਰਹੀ ਮਨ ਮੈਂ ਕਰੂੰ ਵਿਚਾਰ ਲਾਲ ਰਤਨ ਬਾਬ ਮਾਨ ਕੇ ਸਤਿਗੁਰ ਹਾਥ ਭੰਡਾਰ ਉੱਤਮ ਹੋਵਾ ਪ੍ਰਭ ਮਿਲਾ ਇੱਕ ਮਨੇ ਕਹਿ ਪਾਏ ਨਾਨਕ ਪ੍ਰੀਤਮ ਰਸ ਮਿਲੇ ਲਾਹਾ ਲੈ ਪ੍ਰਤਾਏ ਰਚਨਾ ਰਾਚਿਨ ਸਰੀ ਜਿਨ ਸਰਿਆਕਾਰ ਗੁਰਮੁਖ ਬੇਅੰਤ ਅਯੰਤ ਨ ਪਾਰਾਵਾਰ ਡਾੜਾ ਰੂੜਾ ਹਰ ਜੀਉ ਸੋਈ ਤਿਸਵਨ ਰਾਜਾ ਅਵਰਨ ਕੋਈ ਡਾੜਾ ਗੌਰ ਤੁਮ ਸੁਨੋ ਹਰ ਵਸੈ ਮਨ ਮਾਏ ਗੁਰਪ੍ਰਸਾਦੀ ਹਰ ਪਾਈ ਅਮਤ ਕੋ ਭਰਮ ਭੁਲਾਏ ਸੋ ਸੋ ਸਾਚਾ ਜਿਸ ਹਰ ਧਨ ਰਾਸ ਗੁਰਮੁਖ ਪੂਰਾ ਤਿਸਾ ਵਾਸ ਰੂੜੀ ਬਾਣੀ ਹਰ ਪਾਇਆ ਗੁਰਸਬ ਦੀ ਵਿਚਾਰ ਆਪ ਗਿਆ ਦੁੱਖ ਕੱਟਿਆ ਹਰ ਵਰ ਪਾਇਆ ਨਾਰ ਸੋਨਾ ਰੂਪਾ ਸੰਚੀਐ ਧਨ ਕਾਚਾ ਵਿਖਸ਼ਾਰ ਸਭ ਸਦਾ ਏ ਸੰਸ ਧਨ ਦੁਬਦਾ ਹੋਏ ਖੁਆਰ ਸਚਿਆਰੀ ਸਤ ਸੰਚਾ ਸਾਚੋ ਨਾਮ ਅਮੋਲ ਹਰ ਨਿਰਮਾਇਲ ਉਜਲੋ ਪਤ ਸਾਚੀ ਸਚ ਬੋਲ ਸਾਜਨ ਵੀ ਸਜਾਣ ਤੂੰ ਤੂੰ ਸਰਵਰ ਤੂੰ ਹੰਸ ਸਾਚੋ ਠਾਕੁਰ ਮਨੁ ਸਹਿ ਬੁਲਾਰੀ ਤਿਸ ਮਾਇਆ ਮਮਤਾ ਮੋਣੀ ਜਿਨ ਕੀਤੀ ਸੋ ਜਾਣ ਵਿਕਿਆ ਅੰਮ੍ਰਿਤ ਏਕ ਪੂਜਾ ਪੁਰ ਸੁਜਾਣ ਕਿਵਾ ਵੀ ਹੁਣੇ ਕਾਪ ਕਹਿ ਖੂਣ ਲੱਖ ਸੰਖ ਗੰਤ ਨਾ ਆਵੇ ਕਿਉਂ ਗਣੀ ਕਾਪ ਕਾਪ ਮੁਗੇ ਵੀ ਸੰਖ ਕਸਮ ਪਛਾਣ ਹੈ ਆਪਣਾ ਖੁੱਲੇ ਬੰਦ ਨਾ ਪਾਈ ਸ਼ਬਦ ਮਹਿਲੀ ਖਰਾ ਤੂੰ ਖਿਵਾ ਸੱਚ ਸੁਖ ਪਾਈ ਖਰਚ ਖਰਾ ਤਨ ਧਿਆਨ ਤੂੰ ਆਪੇ ਵਸੈ ਸਰੀਰ ਮਨ ਤਨ ਮੁਖ ਜਾਪੈ ਸਦਾ ਗੁਣ ਅੰਤਰ ਮਨ ਧੀਰ
ਔ ਮੈਂ ਕਪੈ ਕਪਾਇ ਸੀ ਬੀਜੋ ਵੱਥ ਵਿਕਾਰ ਜੰਤੂ ਪਾਏ ਵਿੱਚ ਪਾਇਨ ਕਰਤਾ ਲਗ ਪਾਰ ਸ੍ਰਿਸ਼ਟੀ ਭਿਉਣ ਜਾਣਾ ਕੋਈ ਸ੍ਰਿਸ਼ਟਾ ਕਰਾਏ ਸੋ ਨੀਚੋ ਹੋਈ ਸੰਪੈ ਕੋਈ ਸਰ ਧਿਆਈਏ ਸੰਪੈ ਪੁਰਬ ਲਿਖੇ ਕੀ ਪਾਈਏ ਸੰਪੈ ਕਾਰਨ ਚਾਕਰ ਚੋਰ ਸੰਪੈ ਸਾਧਨਾ ਚਾਲਿਆ ਹੋਰ ਬਿਨ ਸੱਚ ਨਿੰਦਰ ਕੈ ਮਾਨ ਹਰ ਰਸ ਪੀਵੈ ਛੁਟੈ ਨਿਧਾਨ ਹੇਰ ਤੇਰ ਦੇ ਸਕੀ ਹੋਏ ਰਹੀ ਹੈਰਾਨ ਹਾਵਾਂ ਕਰਤੀ ਮੈਂ ਵੀ ਸਦ ਰਵੈ ਮਨ ਗਿਆਨ ਹਾਰ ਡੋਰ ਕੰਕਨ ਕਣੀ ਕਰਤਾ ਕੀ ਸ਼ਿਗਾਰ ਮੇਲ ਪ੍ਰੀਤਮ ਸੁਖ ਪਾਇਆ ਸਲ ਗੁਣਾ ਗਲਹਾਰ ਨਾਨਕ ਗੁਰਮੁਖ ਪਾਈ ਹਰ ਸਿੰਘ ਪ੍ਰੀਤ ਪਿਆਰ ਹਰ ਬਿਨ ਕਿਨ ਸੁਖ ਪਾਇਆ ਦੇਖੋ ਮਨ ਵਿਚਾਰ ਹਰ ਪੜਨਾ ਹਰ ਪੂਜਨਾ ਹਰ ਸੁਰ ਕੋ ਪਿਆਰ ਹਰ ਜਪੀ ਹਰ ਧਿਆਈ ਹਰ ਕਾ ਨਾਮ ਆਧਾਰ ਲੇਖਣਾ ਮਿੱਟੀ ਹੋਏ ਸਖੀ ਜੋ ਲਿਖਿਆ ਕਰਤਾ ਰਾਪੇ ਕਾਰਨ ਜਿੰਦ ਕੀਆ ਕਰ ਕਿਰਪਾ ਭਗਤਾਰ ਕਰਤੇ ਹੱਥ ਵਡਿਆਈਆਂ ਬੂਝੋ ਗੁਰ ਵਿਚਾਰ ਲਿਖਿਆ ਫਿਰ ਨਾ ਸਕਿਆ ਜੋ ਭਾਵੇ ਤੂੰ ਸਾਰ ਨਦਰ ਤੇਰੀ ਸੁਖ ਪਾਏ ਨਾਨਕ ਸਬਦ ਵਿਚਾਰ ਮਨ ਭੋਲੇ ਪੱਛਮੀ ਉਭਰੇ ਗੁਰ ਵਿਚਾਰ ਜੇ ਪੁਰਖ ਨਦਰ ਨਾ ਆਵੇ ਤਿਸ ਕਾ ਕਿਆ ਕਰ ਕਾਇਆ ਜੈ ਬਲਹਾਰੀ ਗੁਰ ਆਪਣੇ ਜਨ ਹਿਰਦਾ ਦਿੱਤਾ ਦਿਖਾਏ ਪਾ ਦਾ ਪੜਿਆ ਆਕਿਆ ਵਿਦਿਆ ਵਿੱਚ ਰਹਿ ਸਹਿ ਸੁਭਾਏ ਵਿਦਿਆ ਸੋ ਦੇ ਤਤਲਾ ਰਾਮ ਨਾਮ ਲੈ ਬਲਾਏ ਮਾਨਮੁਖ ਵਿਦਿਆ ਵਿਕਰਦਾ ਵਿਕਟ ਵਿਖਾਏ ਮੂਰਖ ਸਭ ਨਾ ਚੀਨੀ ਸੂਝ ਬੂਝ ਨਾ ਕਾਏ ਪਾਦਾ ਗੁਰਮੁਖ ਆਖਿਆ ਚਾਟੜਿਆ ਮਤ ਦੇ ਨਾਮ ਸੰਭਾਲੋ ਨਾਮ ਸੰਗ੍ਰਹਿ ਲਾ ਜਗ ਮੈਂ ਲੈ ਸੱਚੀ ਪੱਟੀ ਸਚਮਨ ਪੜੀਏ ਸਭ ਸੋ ਸਾਰ ਨਾਨਕ ਸੋ ਪੜਿਆ ਸੋ ਪੰਡਤ ਬਿਨਾਂ ਜਿਸ ਰਾਮ ਨਾਮ ਗਲਹਾਰ ਰਾਮ ਕਲੀ ਭਲਾ ਪਹਿਲਾ ਸਿੱਧ ਗੋਸ਼ਟ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਿੱਧ ਸਭਾ ਕਰ ਆਸਨ ਬੈਠੇ ਸੰਤ ਸਭਾ ਜੈਕਾਰੋ ਤਿਸਿਆ ਗਹਿਰਾ ਰਾਸ ਮਾਰੀ ਸਾਚਾ ਅਪ੍ਰਿਆ ਪਾਰੋ ਮਸਤ ਕਾਟ ਤਰੀ ਤਸਿਆ ਗਿਆ ਤਨ ਮਨਿਆ ਗਿਆ ਦੇਓ ਨਾਨਕ ਸੰਤ ਮਿਲਾ ਸਚ ਪਾਈਆ ਸਹਿਜ ਪਾਏ ਜਸ ਲਿਓ ਕਿਆ ਪਵੀਐ ਸੱਚ ਸੁਚਾ ਹੋਏ ਸਾਚ ਸਭ ਬਿਨ ਮੁਕਤ ਨ ਕੋਈ ਰਾਹੁ ਕਵਨ ਤੁਮੇ ਕਿਆ ਨਾਮ ਤੁਮਾਰਾ ਕੌਣ ਮਾਰ ਕੌਣ ਸਾਉ ਸਾਚ ਕੋ ਅਰਦਾਸ ਮਾਰੀ ਹੋ ਸੰਚ ਨਾ ਬਲ ਜਾਓ ਕਹਿ ਬਸ ਕਹਿ ਰਹੀ ਹੈ ਬਾਲੇ ਕਹਿ ਆਵੋ ਕਹਿ ਜਾਓ ਨਾਨਕ ਬੋਲਾ ਸੁਣ ਬੈਰਾਗੀ ਕਿਆ ਤੁਮਾਰਾ ਰਾਹੁ ਘਟ ਘਟ ਬੈਸ ਨਿਰੰਤਰ ਰਹੀ ਹੈ ਚੱਲ ਸਤਿਗੁਰ ਭਾਈ ਸਹਿਜੇ ਆਏ ਹੁਕਮ ਸਦਾਏ ਨਾਨਕ ਸਦਾ ਰਜਾਏ ਆਸਨ ਬੈਸਨ ਤਿਰ ਨਾਰਾਇਣ ਐਸੀ ਗੁਰਮਤਿ ਪਾਏ ਗੁਰਮੁਖ ਬੁਝਾਇਆ ਪਛਾਣਾ ਸੱਚੇ ਸਤ ਸਮਾਏ ਦੁਨੀਆਂ ਸਾਗਰ ਦੁੱਤਰ ਕਹੀਐ ਕਿਉਂ ਕਰ ਪਾਈਐ ਪਾਰੋ ਚਰਪਟ ਬੋਲਾ ਉਧੂ ਨਾਨਕ ਜੋ ਸੱਚਾ ਵਿਚਾਰੋ ਆਪੇ ਆਖੈ ਆਪੇ ਸਮਝੈ ਤਿਸ ਕੈ ਉੱਤਰ ਦੀ ਜਾਏ ਸਾਜ ਕਹੋ ਤੁਮ ਪਾਰ ਗ੍ਰਾਮੀ ਤੁਝ ਕੈ ਬੈਸਨ ਦੀ ਜਾਏ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਾਣੇ ਸੁਰਤ ਸਬਦ ਭਵ ਸਾਗਰ ਤਰਿਆ ਨਾਨਕ ਨਾਮ ਵਖਾਣੀ ਰਹੇ ਕਾਂਤੇ ਕੁਮਨ ਵਸਿਆ ਆਸਾ ਮਾਈ ਨਿਰਾਸੋ ਅਗਾ ਮੈਂ ਅਗੋਚਰ ਦੇਖ ਦਿਖਾਏ ਨਾਨਕ ਤਾ ਕਾ ਦਾਸ ਸੁਮ ਸੁਮੀ ਅਰਦਾਸ ਮਾਰੀ ਪੁੱਛੋ ਸਾਜ ਵਿਚਾਰੋ ਰੋਸ ਨਾ ਕੀ ਜਾ ਉੱਤਰ ਦੀ ਜਾ ਕਿਉਂ ਪਾਈਆ ਗੁਰਦੁਆਰ ਹੇ ਮਨ ਚਲ ਤੋ ਸੱਚ ਕਰ ਬੈਸਨ ਨਾਨਕ ਨਾਮ ਉਧਾਰੋ ਆਪੇ ਮੇਲ ਮਿਲਾਏ ਕਰਤਾ ਲਾਗਿਆ ਸਾਜ ਪਿਆਰੋ ਹਾਟੀ ਬਾਟੀ ਰਹੇ ਨਿਰਾਲੇ ਰੁਖ ਬਿਰਖ ਦਿਆਨੇ ਕੰਧ ਮੂਲ ਆਹਾਰੋ ਕਾਇਆ ਉਦੋ ਬੋਲਿਆ ਗਿਆਨੇ ਤੀਰਥ ਨਾ ਗਿਆ ਸੁਪਰ ਪਾਈਐ ਮੈਲ ਨਾ ਲਾਗੈ ਕਾਈ ਗੋਰਖ ਪੋਤਲ ਹਰੀ ਪਾ ਬੋਲਿਆ ਜੋਗ ਜੁਗ ਬਦਸਾਈ ਹਾਟੀ ਬਾਟੀ ਨੀਂਦ ਨਾ ਆਵੈ ਪਰ ਘਰ ਚਿੱਤ ਨਾ ਡੋਲਾਈ ਬਿਰਨਾਵੈ ਮਨ ਟੇਕ ਨਾ ਟੇਕੇ ਨਾਨਕ ਭੁੱਖ ਨਾ ਜਾਏ ਹਾਟ ਪਟਨ ਘਰ ਗੁਰੂ ਦਿਖਾਇਆ ਸਹਿਜੇ ਸੱਚ ਵਪਾਰੋ ਖੰਡਤ ਨਿੰਦਰਾ ਅਲਪ ਹਾਰੰਗ ਨਾਨਕ ਤਤ ਵਿਚਾਰੋ ਦਰਸ਼ਨ ਭੇ ਕਰੋ ਜੋ ਗਿੰਦਰਾ ਮੁੰਦਰਾ ਝੋਲੀ ਕਿੰਤਾ ਬਾਰਾ ਅੰਤਰ ਏਕ ਸਰੇ ਵੋ ਘੱਟ ਦਰਸ਼ਨਿਕ ਪੰਥਾ ਇਨ ਬਦ ਮਨ ਸਮਝਾਈਏ ਪੁਰਖਾ ਬਾਹੜ ਚੋਟ ਨਕਾਈਏ

ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਤੁਰ ਮਸਤਕ ਲਿਖਿਆ ਲਿਖਾਸ, ਧਨ ਧਨ ਸਤ ਸੰਗਤ ਜਿਤ ਹਰ ਰਸ ਪਾਈ।

ਮਨ ਚਿਤਵੈ ਉਦਮ ਜਾ ਆਹਰ ਹਰ ਜੀਉ ਪਰਿਆ ਸੈਲ ਪੱਥਰ ਮੈਂ ਜੰਤ ਉਪਾਏ ਤਾਂ ਕਾਰਿਜਕ ਆ ਗਏ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ।

ਆਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰਿ

ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਦ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਕਰੈ ਹਰ ਪੂਜਾ ਜੀ ਤਪ ਤਾਪੈ ਜਪੈ ਬੇਅੰਤਾ ਤੇਰੇ ਅਨੇਕ ਪੜ੍ਹੈ ਬਹੁ ਸਿਮ੍ਰਿਤ ਸ਼ਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵੜ ਅਵਰ ਨ ਕੋਈ ਤੂੰ ਜੁਗ ਜੁਗ ਏਕੋ।

जल तरण कै जन्म वृथा जात रंग माया कै रहाओ जप तप संयम धर्म।

ਵਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ ਪੁਨਰਾਛਸ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪਹੁਪਨ ਬ੍ਰਿਸ਼ਟ ਗਗਨਤੇ ਪਈ ਸਭ ਹਿਨ ਆਨ ਵਧਾਈ ਦਈ। ਧਨਯ ਧਨਯ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਿਵਾਜਾ ਅਖਲ ਭਵਨ ਕੇ

ਸਹਿ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਮਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ

ਕਰਤਾ ਤੇਰਾ ਸਭ ਕਿਚ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਥ ਸ਼ਬਦ ਤਿਤ ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਦ ਵਸ ਕੀ

ਪੁੱਤਰੇ ਸਗਲ ਵਿਸੂਰੇ, ਦੁੱਖ ਰੋਗ ਸੰਤਾਪਿ ਉਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ, ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ, ਬਿਨੁ ਮੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਪਰ ਪੂਰੇ, ਬਿਨੁ ਮੰਤ ਨਾਨਕ।

ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸ਼੍ਰਵਣੀ ਸੁਰਣਾ ਗੁਰ ਨਾਉ ਸਤਿਗੁਰ ਸੇ ਤੀਰਤਿਆ ਦਰਗਹਿ ਪਾਇਐ ਠਾਉ ਕਉ ਨਾਨਕ ਕਿਰਪਾ ਕਰੇ ਜਿਸਨੋ ਇਹ ਵਥ ਦੇ ਜਗ ਮੈਂ ਉੱਤ

ਸਾਜਨਾ ਕੈ ਸੰਗ ਭਵਜਲ ਤਾਰਿਅਨ ਸਾਗਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰਿਅਨ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੈ ਜਿਸ

ਕੀਰਤਨ ਦੀ ਤਿੰਨੀ ਹਾਜ਼ਰੀ ਪ੍ਰਵਾਨ ਕਰਨਾ ਜੀ। ਪੁਲਚੁਕ ਦੀ ਖਿਮਾ ਸਤਿਗੁਰੂ ਗਰੀਬ ਨਿਵਾਜ ਸਭ ਦਾ ਪੜ੍ਹਿਆ ਸੁਣਿਆ ਲੇਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ। ਆਓ ਸਾਨੂੰ ਕਰੀਏ ਲੜੀਵਾਰ ਸਿੱਖ ਇਤਿਹਾਸ ਦੀ ਕਥਾ ਗਿਆਨੀ ਦਰਸ਼ਨ ਸਿੰਘ ਜੀ ਹੋਰਾਂ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

0: सत्यम। राम रय और राम रय जय साध है उदासी बह।
1: वाहिगुरु जी का खालसा, वाहिगुरु जी की फतेह। पतित पावन भगत वत्सल करुणा निदान, गुरु गरीब निवाज, श्री गुरु ग्रंथ साहिब महाराज, सच्चे पातशाह जी दी पावन पवित्र निघी अगोश विच सबाए मान जुड़ मिल बैठी गुरु प्यारी, गुरु की साजी निवाजी साध संगत जीओ आवड़ भागी गुरसिख संगतां, गुरु दरबार अंदर सबाए मान हो के सतगुरां दे पावन पवित्र दर्शन दीदारे, अमृतमई बाणी दा रस भिन्ना शब्द कीर्तन, सत्कार योग रागी जत्थे दी मुबारक रसना तो सरवण करके मिले हुए मोलक मनुखा जन्म दे सवासां घड़ियां समय नूं सफल बना रहे। सतगुरु रहमत करन गरीब निवाज जो पावन सिख इतिहास उदासी संप्रदावां दा, जिन्हां ने औखे समय पंथ दे विच गुरु घरां दीआं सेवावां संभालां कीतीआं, उन्हां दा वेरवा कवि जी ज्ञानी ज्ञान सिंह जी आपां नूं दे रहे हन। जिवें बख्शिशां गुरु हरराय साहब जी ने कीतीआं, गुरु गोबिंद सिंह साहब जी ने विशेष थापड़े दे के बल बख्शिया ते सारे हिंदुस्तान भर विच उन्हां बख्शां लैण वाले सिखां ने प्रचार कीता प्रसार कीता गुरमत दा, उन्हां विचों उदासी संप्रदाय वेरवा दिंदे होए कवि जी अगे जिवें राम राइए ते सुथरे छाइए होए ने, किवें बख्शिश होई है प्रसंग आ रहा है सरवण करना करिए जी।
0: राम रय और राम राय जय साध है उदासी बह।
1: ओ राम राय जय साध है उदासी बह। तो जेड़े बाबा राम राय जी उन्होंने भी वखरे हो के अपनी गद्दी ला ली सी, मुख अड्डा देहरादून रखिया पौंटा साहब के कोल 30 किलोमीटर आ हरिद्वार वल। सो उत्तराखंड की शायद हुण राजधानी भी है, उत्थे स्थान हुण भी है बहुत वड्डा इन्हां दा बनिया होया देहरादून जिन्हों आपां कह दिंदे आं देहरादून आउं जा, उत्थे देवरा इन्हां दा पहाड़ां दी सुंदर दून विच ही उत्थे ही सो चढ़ाई कीते सन देहरा भाव उत्थे देवरा बनिया जिहड़ा देहरादून उहदे तों ही नाम पिया। ये राम राइए जेडे साध सी साधु महात्मा जेडे बहुत अगे उन्हां तों अगे गां दी गां होए हन।
0: गुरु राम राय तिन हुंको निज थट्टियो।
1: उन्हां ने अपना गुरु राम राय नूं ही मन्निया है, गुरु जेड़ा राम राय नूं मन मन के
0: आपे बालु हसने की संपरदा में आहे सो।
1: कहिंदे ये जेडे ना मगरों इन्हां ने प्रचार कीता सिखी दा, ते बालू हसना जो बाबा गुरदत्ता जी ने जिन्हां नूं बख्शिश कीती सी चार धुआं विच्चों, भाई बालू हसना जी उहदी संपर्दा दे विच्चों ही आए। सो उन्हां दे नाल आ के मिल गए सी जदों बाबा राम राय तां पूरे हो गए सी उत्थे ही, ते फिर गुरु घर दे नाल नाम बन करके लोग पूजनों भी हट गए सी। इस करके उन्हां दे पूजन वाले जिहड़े सी उन्होंने भाई बालू हसना दे धुएं नूं कबूल कर लिया, ते उन्हां दी संपर्दा विच्चों ही कहिंदे होए ने इह वी साडा जिहड़ा बोलबाला उह बणिया रहे।
0: बिन राम राय और मन नाहु सट्टियो।
1: ते इन्हां ने उन्हां नूं मनन वाले लोग सी, हो सकदा कहता होए वी असीं राम राय नूं मन्नांगे, ते बिना राम राय तो कहिंदे होर किसे नूं अपना इन्हां ने नहीं आगू मन्निया है।
0: और सब रीत सत नाम के उपाशकों की।
1: बाकी सारी जिहड़ी रीत सी सत नाम वाहिगुरु दे उपाशक जिवें उदासी महात्मा करदे सी तो सारी ओही मर्यादा रखी।
0: गादी जिन राम राय देहरा अकट्टियो।
1: जिन्हां ने अपना मुख स्थान बाबा राम राय का देहरा जिहड़ा सी देहरादून ਇੱਕ ਰਸ ਜਿਹੜਾ ਰਿਹਾ ਹੁਣ ਤੱਕ ਹੈ ਉਹਨੂੰ ਰੱਖਿਆ ਹੈ ਮੁੱਖ ਸਥਾਨ।
0: ਜੇ ਤੱਕ ਉਦਾਸੀ ਉਹਦੇ ਬਾਨੇ ਪਏ ਬਖਸ਼ਿਓ ਸਾ।
1: ਸੋ ਜਿੰਨੇ ਕੋ ਉਦਾਸੀ ਤੇ ਬਖਸ਼ਿਸ਼ਾਂ ਨਾਲ ਹੋਰ ਦੀਵਾਨੇ ਸਾਧੂ ਵੀ ਹੋਏ ਨੇ, ਆਮ ਪਿੰਡਾਂ ਵਿੱਚ ਵਿਚਰ ਕੇ ਡੰਡਾ ਹੱਥ ਵਿੱਚ ਫੜਿਆ ਹੁੰਦਾ, ਸਿਰ 'ਤੇ ਟੋਪੀ ਜੀ ਲੈਂਦੇ ਸੀ ਉੱਚੀ ਦਸਤਾਰ ਵਾਂਗ, ਇਹ ਜਿੰਨੇ ਦੀਵਾਨੇ ਹੋਏ ਹਨ।
0: ਸਭ ਕਾ ਹਵਾਲ ਹਮੇ ਜੈਸ ਸੁਣਿਆ ਰੱਟਿਆ।
1: ਸਾਰਿਆਂ ਦਾ ਹਾਲ ਜਿਹੜਾ ਨਾ ਇਤਿਹਾਸ ਜਿਵੇਂ ਅਸੀਂ ਸੁਣਿਆ ਹੈ ਉਵੇਂ ਭਾਈ ਰੱਟਿਓ ਇੱਥੇ ਕਿਹਾ ਹੈ।
0: ਸੁਥਰੇ ਕੀ ਕਥਾ ਦੋਹਰਾ ਜਿਹੇ ਵਿਦ ਸੁਥਰਾ ਪੰਥ ਯਹ।
1: ਇਸੇ ਤਰ੍ਹਾਂ ਹੀ ਇੱਕ ਬਖਸ਼ਿਸ਼ ਹੋਰ, ਛੇਵੇਂ ਪਾਤਸ਼ਾਹ ਤੋਂ ਹੋਈ ਸੀ ਬਖਸ਼ਿਸ਼ ਸੁਥਰੇ ਸ਼ਾਹੀਏ, ਭਾਈ ਸੁਥਰੇ ਸ਼ਾਹੀਏ, ਅਤੇ ਉਹ ਕਵੀ ਜੀ ਹੁਣ ਆਪਣੇ ਸਾਹਮਣੇ ਰੱਖ ਰਹੇ ਨੇ। ਜਿਹ ਵਿਦ ਸੁਥਰਾ ਸੁਥਰਾ ਪੰਥ ਯਹ, ਇਹ ਜਿਹੜਾ ਸੁਥਰੇ ਸ਼ਾਹੀਏ ਕਿੱਥੋਂ ਪ੍ਰਗਟ ਹੋਏ ਬਖਸ਼ਿਸ਼, ਜਿਸ ਤਰੀਕੇ ਨਾਲ ਇਹ ਪੰਥ ਚੱਲਿਆ ਹੈ।
0: ਪ੍ਰਗਟ ਪਿਓ ਜਗ ਮਾਹੇ,
1: ਜਗ ਦੇ ਵਿੱਚ ਸਿੱਖ ਪੰਥ ਵਿੱਚ ਇਹ ਵੀ ਬੜਾ ਪ੍ਰਗਟ ਉਜਲ ਹੋਇਆ ਹੈ, ਚਮਕਿਆ ਹੈ।
0: ਦਿਨ ਕੀ ਉਤਪਤ ਸੁਣਾ ਅਬ,
1: ਉਹਨਾਂ ਦੀ ਉਤਪਤੀ ਪੈਦਾਇਸ਼ ਕਿਵੇਂ ਹੋਈ ਉਹ ਹੁਣ ਸਾਧ ਸੰਗਤ ਜੀ ਸੁਣਨਾ ਕਰੋ।
0: ਸਰੋਤਾਗਨ ਮਨ ਚਾਹੇ,
1: ਉਹ ਸਰੋਤਾ ਜਨ ਮਨ ਵਿੱਚ ਚਾਹੇ ਉਤਸ਼ਾਹ ਕਰਕੇ ਸੁਣੋ।
0: ਆਏ ਲੋਟ ਕਸ਼ਮੀਰ
1: ਤਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਮੀਰੀ ਪੀਰੀ ਦੇ ਮਾਲਕ, ਜਦੋਂ ਸੱਚੇ ਪਾਤਸ਼ਾਹ ਜੀ ਜੰਮੂ ਕਸ਼ਮੀਰ ਗਏ ਨੇ, ਮਾਤਾ ਭਾਗ ਭਰੀ ਨੂੰ ਨਿਹਾਲ ਕਰਕੇ ਆਏ ਨੇ। ਬੁੱਢੜੀ ਮਾਤਾ ਸੀ, ਚੱਲਣ ਫਿਰਨ ਤੋਂ ਬਹੁਤ ਹੀ ਲੰਬਾ ਸਫ਼ਰ 'ਤੇ ਅਸਮਰੱਥ ਸੀ, ਅਤੇ ਚੋਲਾ ਬਣਾ ਕੇ ਸੂਤ ਦਾ ਆਪਣੇ ਹੱਥੀਂ ਕੱਤ ਕੇ ਸੂਤ ਇਹ ਰੱਖਿਆ ਸੀ, ਮਹਾਰਾਜ ਤੁਸੀਂ ਆ ਕੇ ਪਹਿਨੋ, ਮੇਰੀ ਸ਼ਰਧਾ ਪੂਰੀ ਕਰ। ਸੱਚੇ ਪਾਤਸ਼ਾਹ ਉਹਦੀ ਸ਼ਰਧਾ ਨੂੰ ਭਾਗ ਲਾਉਣ ਵਾਸਤੇ ਮਜਲਾਂ ਕਰਦੇ ਹੋਏ ਜੰਗਾਂ ਯੁੱਧਾਂ ਦੇ ਸਮਿਆਂ ਵਿੱਚੋਂ ਜਦੋਂ 1625 ਦੇ ਕਰੀਬ ਜੰਮੂ ਕਸ਼ਮੀਰ ਗਏ ਨੇ, ਉੱਧਰੋਂ ਮੁੜਦੇ ਹੋਏ ਕਸ਼ਮੀਰ ਤੋਂ 100 ਸਾਧ ਸੰਗਤ ਜੀ, 100 ਬਾਰਾਂਮੂਲਾ ਤੋਂ ਪਿੱਛੇ ਨਗਰ ਪੈਂਦਾ ਬਹਿਰਾਮਪੁਰ, ਜਦੋਂ ਮਹਾਰਾਜ ਲੌਟ ਰਹੇ ਸੀ ਵਾਪਸ ਮੁੜਦਿਆਂ ਹੋਇਆ,
0: ਜਬ ਗੁਰ ਹਰਗੋਬਿੰਦ,
1: ਜਦੋਂ ਧੰਨ ਮੀਰੀ ਪੀ ਦੇ ਮਾਲ ਗੁਰੂ ਹਰਗੋਬਿੰਦ ਸਾਹਿਬ ਜੀ ਵਾਪਸ ਆ ਰਹੇ ਸਨ, ਤਾਂ
0: 1682
1: ਸਨ, ਸੰਮਤ ਸੀ 1682, ਇਹਦੇ ਮੁਤਾਬਕ 1625 ਸੀ ਈਸਵੀ।
0: ਤਬ ਹੀ ਸੁਥਰਾ ਚੰਦ,
1: ਤਦੋਂ ਇਹ ਸੁਥਰਾ ਚੰਦ ਜਿਹੜਾ ਬਾਲਕ ਸੀ ਨਾ, ਜਿਹੜਾ ਮਗਰੋਂ ਸੁਥਰਾ ਹੋਇਆ, ਨਾਂ ਨਹੀਂ ਇਹਦਾ ਸੁਥਰਾ ਚੰਦ ਨਹੀਂ ਸੀ, ਸੁਥਰਾ ਬਣਿਆ ਅਤੇ ਚੰਦ ਚੰਦਰਮਾ ਵਾਂਗੂ ਚਮਕਿਆ, ਜਿਵੇਂ ਉਸ ਵੇਲੇ ਹੀ ਇਹ ਬਖਸ਼ਿਸ਼ ਹੁੰਦੀ ਹੈ, ਕਿਵੇਂ ਹੁੰਦੀ ਹੈ।
0: ਕਬਿਤ ਉੱਤਰ ਦਿਸ਼ਾ ਮੈਂ ਇੱਕ ਗਾਮ ਹੈ ਬਹਿਰਾਮਪੁਰ,
1: ਕਸ਼ਮੀਰ ਦੇ ਵਿੱਚ ਹੀ ਬਾਰਾਮੂਲਾ ਕੋਲ ਉੱਤਰ ਦੀ ਦਿਸ਼ਾ ਇੱਕ ਬਹਿਰਾਮਪੁਰ ਨਗਰ ਹੈ।
0: ਤਹਾਨੰਦ ਖੱਤਰੀ ਕੇ ਧਾਮ ਤਨ ਹੁਥਰ,
1: ਸੋ ਉੱਥੇ ਭਾਵੇਂ ਵਿਦਵਾਨਾਂ ਨੇ ਇੱਥੇ ਥੋੜ੍ਹਾ ਜਿਹਾ ਫਰਕ ਲਿਖਿਆ ਵੀ ਇਹ ਚੰਦਰਾਵਲ ਖੱਤਰੀਆਂ ਦੇ ਘਰ ਪੈਦਾ ਹੋਇਆ ਸੀ, ਆਪਦਾ ਘਰਾਣਾ ਜਿਹੜਾ ਇਹਦਾ ਚੰਦਰਾਵਲ ਖੱਤਰੀ ਸੀ। ਤਹਿਕੀਕਾਤ ਦੇ ਵਿੱਚ ਲਿਖਿਆ ਹੈ ਮੁਹੰਮਦ ਨੂਰ ਮੁਹੰਮਦ ਜੀ ਨੇ, ਸੋ ਇਹਦੇ ਨਾਨਕੇ ਜਿਹੜੇ ਸੀ ਉਹ ਨੰਦ ਖੱਤਰੀ ਸੀ, ਇੰਨਾ ਕੁ ਫਰਕ ਹੈ। ਉੱਥੇ ਹੀ ਕਹਿੰਦੇ ਚੰਦਰਾਵਲ ਖੱਤਰੀਆਂ ਦੇ ਘਰ ਵਿੱਚ ਪੈਦਾ ਹੋਇਆ ਬਾਲਕ, ਇੱਕ ਬਾਲਕ ਨੇ ਜਨਮ ਲਿਆ ਹੈ।
0: ਜਨਮਤ ਹੀ ਕੇ ਦਾਤ ਪੇਖ ਤਾਹੇ ਮਾਤ ਤਾਤ,
1: ਜਨਮਦਿਆਂ ਕੀ ਆ ਜਦੋਂ ਵੇਖਿਆ, ਜਨਮਦਿਆਂ ਮੂੰਹ ਇਹਦਾ ਵੇਖਿਆ ਅਤੇ ਦੰਦੀਆਂ ਸੀ ਮੂੰਹ ਵਿੱਚ, ਜਨਮਦਿਆਂ ਜੰਮਦੇ ਦੇ ਮੂੰਹ ਵਿੱਚ ਦੰਦ ਵੇਖ ਕੇ ਇਹਦੇ ਮਾਤਾ ਪਿਤਾ ਬੜਾ ਹੈਰਾਨ ਜਿਹਾ ਹੋਏ ਹਨ।
0: ਬੂਝੋ ਦੇ ਜੇ ਕਹੀ ਬਾਤ ਬੁਰਾ ਇਹੋ ਬੁਥਰ,
1: ਬ੍ਰਾਹਮਣ ਨੂੰ ਸੱਦ ਕੇ ਜਿਹੜਾ ਬ੍ਰਾਹਮਣ ਸੀ ਨਾ ਉਹਨਾਂ ਦਾ ਪੁਰੋਹਿਤ, ਉਹਨੂੰ ਸੱਦ ਕੇ ਅਤੇ ਉਹਨੂੰ ਵਿਖਾਇਆ, ਕਿਹਾ ਵੀ ਇਹਦੇ ਬਾਰੇ ਦੱਸ, ਇਹ ਤਾਂ ਬੜਾ ਹੋਰ ਹੀ ਡਰਾਉਣਾ ਜਿਹਾ ਬਾਲਕ ਹੈ, ਕੁਥਰਾ ਜਿਹਾ ਕੋਝਾ ਜਿਹਾ, ਕਹਿਣ ਲੱਗੇ। ਉਹਨੇ ਜਦੋਂ ਬ੍ਰਾਹਮਣ ਨੇ ਵੇਖਿਆ ਉਹ ਅੱਗੇ ਕਿਹੜਾ ਘੱਟ ਸੀ, ਨਿਰਦੈ ਸੀ, ਕਹਿਣ ਲੱਗਾ ਬੂਝੋ ਦੇ ਜੇ ਕਹੀ ਬਾਤ, ਉਹਨੇ ਵੀ ਅੱਗੋਂ ਬੁਰੋ ਇਹੋ ਬੁਥਰਾ, ਕਹਿਣ ਲੱਗਾ ਵੀ ਇਹਦਾ ਤਾਂ ਬੂਥਾ ਬਹੁਤ ਬੁਰਾ ਹੈ, ਬਹੁਤ ਭੈੜਾ ਹੈ, ਇਹ ਅਪਸ਼ਗਨਾ ਹੈ।
0: ਕਾਨਨ ਮਜਾਰ ਗਿਰੇ ਵਾਏ ਦਿਓ ਦੇ ਜਖਾਰ,
1: ਉਹਨੇ ਖਾਰ ਖਾ ਕੇ ਈਰਖਾ ਕਰਦੇ ਨੇ ਬ੍ਰਾਹਮਣ ਹੁੰਦਿਆਂ ਹੋਇਆਂ, ਵੇਖੋ ਉੱਚੀ ਕੁੱਲ ਦਾ, ਅਤੇ ਖਾਰ ਖਾ ਕੇ ਦੁਆਇਸ਼ ਵਿੱਚ ਆ ਕੇ ਕਹਿੰਦਾ ਇਹਨੂੰ ਬੀਆ ਬਾਣ ਜੰਗਲ ਵਿੱਚ ਸੁੱਟ ਆਓ, ਆਪੇ ਕੋਈ ਜਾਨਵਰ ਖਾ ਕੇ ਮੁਕਾ ਦੇਵੇਗਾ।
0: ਆਏ ਗੁਰੇ ਖੇਲਤ ਸ਼ਿਕਾਰ ਹੇਰਿਓ ਤਥਰਾ,
1: ਉਹਨੇ ਤਾਂ ਸੁੱਟਵਾ ਦਿੱਤਾ, ਮਾਤਾ ਪਿਤਾ ਸੁੱਟ ਆਏ। ਤਾਂ ਉਸ ਵੇਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉੱਧਰੋਂ ਆਉਂਦੇ ਹੋਏ ਬਹਿਰਾਮਪੁਰ, ਇੱਥੇ ਬਹਿਰਾਮਪੁਰ ਦੇ ਜੰਗਲਾਂ ਵੱਲ ਨੂੰ ਸ਼ਿਕਾਰ ਖੇਡਣ ਦੀ ਬਿਰਤੀ ਬਣਾਈ, ਅਤੇ ਸੱਚੇ ਪਾਤਸ਼ਾਹ ਘੋੜੇ 'ਤੇ ਸੋ ਉਸ ਵੇਲੇ ਚੜ੍ਹ ਕੇ ਸ਼ਿਕਾਰ ਬਿਰਤੀ ਨੂੰ ਜੋ ਚੜ੍ਹੇ ਨੇ ਅਤੇ ਜੰਗਲ ਵਿੱਚ ਉੱਥੇ ਹੀ ਪਿਆ। ਮਹਾਰਾਜ ਜੀ ਨੇ ਵੇਖਿਆ ਨਿਗਾਹ ਪਈ ਬਾਲਕ ਪਿਆ, ਸਿੱਖਾਂ ਨੂੰ ਕਹਿਣ ਲੱਗੇ ਸਿੱਖ ਨੂੰ ਲਿਆਓ ਚੁੱਕ ਕੇ ਭਾਈ ਇਹਦੀ ਸੰਭਾਲ ਕਰੋ।
0: ਉੱਠ ਵਾਇਓ ਸਿੱਖ ਤੈ ਸੁਣਾਇਆ ਸਿੱਖ ਕੁੱਥੇ ਰਾਹ ਹੈ,
1: ਅਤੇ ਉਹ ਸਿੱਖ ਨਾਲ ਦੇ ਨੇ ਉਸੇ ਵੇਲੇ ਚੁੱਕਿਆ ਮਹਾਰਾਜ ਦੀ ਆਗਿਆ ਸੁਣਦਿਆਂ ਹੋਇਆਂ। ਜਦੋਂ ਉਹਨੇ ਵੇਖਿਆ ਮੂੰਹ ਵਿੱਚ ਦੰਦ ਦੰਦੀਆਂ ਆਈਆਂ, ਵੀ ਹੈ ਤਾਂ ਬਹੁਤ ਛੋਟਾ ਵਾ, ਸੋ ਪਰ ਦੰਦ ਵੇਖ ਕੇ ਉਹ ਕਹਿਣ ਲੱਗਾ ਮਹਾਰਾਜ ਸੱਚੇ ਪਾਤਸ਼ਾਹ ਤਾਂ ਕੁਥਰਾ ਵਾ, ਕੁਥਰਾ ਤੋਂ ਭਾਵ ਹੈ ਕੋਝਾ, ਜਾਂ ਕਈ ਅਰਥ ਹੋਰ ਵੀ ਕੀਤੇ ਨੇ, ਇਹ ਤਾਂ ਕੋਝਾ ਜਿਹਾ ਵਾ ਜਿਵੇਂ ਆਪਾਂ ਕਹਿ ਦਿੰਦੇ ਕੁਥਰਾ, ਆਮ ਜੇ ਵੇਖੀਏ ਪੰਜਾਬੀ ਭਾਸ਼ਾ ਅਰਥ ਕਰੀਏ ਤਾਂ, ਇਹ ਲਿਖੇ ਨਹੀਂ ਵੈਸੇ ਇੱਥੇ, ਮੇਰੇ ਆਪਦੇ ਹੀ ਕਿਆ ਸੁਧਿਆਨ 'ਚ ਆਏ ਨੇ, ਭਾਵੇਂ ਇਹਦੇ ਅਰਥ ਮੈਲਾ ਕੁਚੀਲ ਕੀਤੇ ਨੇ, ਮੈਲਾ ਵਾ ਦੰਦ ਮੂੰਹ 'ਚ ਆ, ਅਤੇ ਆਪਾਂ ਇਹ ਕਹਾਂਗੇ ਕੋਝਾ ਜਿਹਾ ਕੁਥਰਾ ਜੀ, ਕੁਥਰਾ ਕੋਝਾ ਜਿਹਾ, ਤੋ ਇਸ ਕਰਕੇ ਉਹ ਕਹਿਣ ਲੱਗਾ ਸਿੱਖ ਮਹਾਰਾਜ ਜੀ ਕੁਥਰਾ ਕੋਝਾ ਜਿਹਾ, ਅਤੇ ਆਪ ਜੀ ਦੀ ਆਗਿਆ ਨਾਲ ਮੈਂ ਲੈ ਕੇ ਆਇਆ ਵਾਂ।
0: ਫਿਰ ਗੁਰ ਗਾਇਓ ਲਿਆਇਆ ਬਾਲ ਇਹੋ ਸੁਥਰਾ,
1: ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਹੁਣ ਮੇਹਰ ਦੀ ਨਿਗਾਹ ਕੀਤੀ ਮਹਾਰਾਜ, ਕਹਿਣ ਲੱਗੇ ਨਹੀਂ ਭਾਈ ਸਿੱਖਾ ਕੁਥਰਾ ਨਹੀਂ ਇਹ, ਇਹ ਬਾਲ ਤਾਂ ਸਾਫ਼ ਸੁਥਰਾ ਵਾ, ਇਹ ਸੁਥਰਾ ਵਾ, ਇਹਨੂੰ ਕੁਥਰਾ ਨਹੀਂ ਕਹਿਣਾ ਮਾਂ।
0: ਸੰਗ ਨਿਜ ਲਿਆਏ ਗੁਰ ਲਿਓ ਪਲ ਵਾਏ ਬਾਲ,
1: ਸੱਚੇ ਪਾਤਸ਼ਾਹ ਜੀ ਨੇ ਕਿਹਾ ਇਹਨੂੰ ਚੁੱਕ ਲਓ ਅਤੇ ਇਹਦੀ ਸੰਭਾਲ ਕਰੋ, ਇਹਦੀ ਪ੍ਰਤਪਾਲਣਾ ਕਰੋ, ਨਾਲ ਲਿਆ ਇਹ ਆਗਿਆ ਕੀਤੀ, ਅਤੇ ਸਿੱਖਾਂ ਫਿਰ ਇਹਦੀ ਮਹਾਰਾਜ ਦੀ ਆਗਿਆ ਮੰਨੀ ਸੱਚੇ ਪਾਤਸ਼ਾਹ। ਭਾਵੇਂ ਨਹੀਂ ਲਿਖਿਆ, ਹੋ ਸਕਦਾ ਮੇਹਰ ਦੀ ਨਿਗਾਹ ਜਦੋਂ ਪਈ ਹੋਵੇ ਤਾਂ ਦੰਦ ਦੁੰਦ ਕਿਧਰੇ ਗਏ ਹੋਣ, ਜਿਹੜਾ ਸਾਫ਼ ਸੁਥਰਾ ਹੋਇਆ ਸੁਥਰਾ ਕਿਹਾ ਵਾ ਸੱਚੇ ਪਾਤਸ਼ਾਹ, ਉਸ ਵੇਲੇ ਲਿਆ ਕੇ ਅਤੇ ਇਹਦੀ ਪਾਲਣਾ ਪੋਛਣਾ ਕਰਵਾਈ ਕੀਰਤਪੁਰ ਸਾਹਿਬ।
0: ਪੰਜ ਸਾਲ ਕੇਰੋ ਜਬ ਪਿਓ ਸਮਗ ਉਥਰੇ,
1: ਅਤੇ ਜਦੋਂ ਪੰਜਾਂ ਸਾਲਾਂ ਦਾ ਹੋ ਗਿਆ ਉਹਨਾਂ ਨੂੰ ਗੁਰੂ ਘਰ ਵਿੱਚ ਖਾਣ ਪੀਣ ਨੂੰ ਵਾਧੂ ਆ, ਕਿਸੇ ਚੀਜ਼ ਦੀ ਘਾਟ ਨਹੀਂ ਹੁੰਦੀ, ਅਤੇ ਸਮ ਭਇਓ ਗੁਥਰੇ, ਗੁਥਰੇ ਤੋਂ ਭਾਵ ਗੁਥਲੇ, ਜਿਵੇਂ ਗੁਥਲਾ ਫੁੱਲਿਆ ਹੁੰਦਾ ਨਾ, ਇਉਂ ਫਿਰ ਮੋਟਾ ਡਾਢਾ ਹੋ ਗਿਆ ਸੁੱਖ ਨਾਲ।
0: ਮਾਤ ਤਾਤ ਸਾਰ ਪਾਏ ਲੈ ਗਏ ਗੁਰੂ ਤੇ ਆਏ,
1: ਅਤੇ ਜਦੋਂ ਮਾਤਾ ਪਿਤਾ ਨੂੰ ਪਤਾ ਲੱਗਾ, ਉੱਧਰ ਉਹਨਾਂ ਵੀ ਬ੍ਰਾਹਮਣ ਦੇ ਮਗਰ ਲਾ ਕੇ ਸੁੱਟ ਦਿੱਤਾ ਸੀ ਨਾ, ਅਤੇ ਹੁਣ 5 ਸਾਲ ਹੋ ਗਏ, ਮਗਰੋਂ ਕੋਈ ਬਾਲਕ ਵੀ ਨਹੀਂ ਹੋਇਆ, ਨਹੀਂ ਦਿੱਤੀ ਰੱਬ ਨੇ ਦਾਤ, ਜੇ ਇਸ ਤਰ੍ਹਾਂ ਬੱਚਿਆਂ ਨਾਲ ਈਰਖਾ ਹੈ ਤਾਂ ਫਿਰ ਨਹੀਂ ਆਉਣਗੇ। ਫਿਰ ਉਹਨਾਂ ਨੂੰ ਪਤਾ ਲੱਗਾ ਵੀ ਉਹ ਤਾਂ ਗੁਰੂ ਹਰਗੋਬਿੰਦ ਸਾਹਿਬ ਨੇ ਪਾਲਿਆ ਅਤੇ ਉਹ ਤਾਂ ਬੜਾ ਨੌਂਬਰ ਨੌਂ ਆ, ਫਿਰ ਪਛਤਾਵਾ ਹੋਇਆ। ਆਏ ਮਹਾਰਾਜ ਸੱਚੇ ਪਾਤਸ਼ਾਹ ਚਰਨ 'ਚ, ਭੁੱਲ ਬਖਸ਼ਾਈ ਸੱਚੇ ਪਾਤਸ਼ਾਹ, ਅਸੀਂ ਬਹੁਤ ਵੱਡੇ ਗੁਨਾਹਗਾਰ ਹਾਂ, ਧੰਨ ਦਿਆਲੂ ਕਿਰਪਾਲੂ ਗਰੀਬ ਨਿਵਾਜ, ਸਾਡੇ ਘਰ ਕੋਈ ਬਾਲਕ ਨਹੀਂ, ਸਾਨੂੰ ਮਮਤਾ ਜਾਗੀ, ਮਾਂ ਨੇ ਵੀ ਆ ਕੇ ਕਿਹਾ ਬੱਚਾ ਸਾਨੂੰ ਦੇ ਦਿਓ, ਧੰਨ ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਲੈ ਜਾਓ, ਸੋ ਪਰ ਅਸੀਂ ਪਾਲਿਆ ਨੂੰ ਕੋਈ ਆਂਚ ਨਹੀਂ ਆਉਣੀ ਚਾਹੀਦੀ। ਮਹਾਰਾਜ ਸੱਚੇ ਪਾਤਸ਼ਾਹ ਖਬਰ ਪਾ ਕੇ ਲੈ ਗਏ, 5 ਸਾਲਾਂ ਦਾ ਜਦੋਂ ਹੋਇਆ ਤੇ ਗੁਰੂ ਸਾਹਿਬ ਤੋਂ ਘਰ ਵਾਪਸ ਲੈ ਗਏ ਮਾਤਾ ਪਿਤਾ।
0: ਮਰੇ ਜੋ ਸੰਬੰਧੀ ਸਭ ਕਾਲ ਪਾਏ ਉਥਰੇ,
1: ਤੇ ਇਹਨੇ ਫਿਰ ਕੀ ਆਪਣੇ ਮਾਤਾ ਪਿਤਾ ਦੀ ਸੇਵਾ ਵੀ ਕੀਤੀ ਰੱਜ ਕੇ, ਨੌਜਵਾਨ ਹੋ ਗਿਆ, ਜਵਾਨ ਹੋਣ 'ਤੇ ਇਹਦੇ ਮਾਤਾ ਪਿਤਾ ਔਰ ਚਾਚੇ ਤਾਏ ਜੋ ਸਭ ਚੜ੍ਹਾਈ ਕਰ ਗਏ, ਅਤੇ ਇਹਨੇ ਫਿਰ ਉੱਥੇ ਹੀ ਜਦੋਂ ਇਹ ਸਮਾਂ ਇੱਥੇ ਆਇਆ ਅਤੇ ਸਾਧ ਸੰਗ ਜੀ ਉੱਥੇ ਹੀ ਕਸ਼ਮੀਰ ਵਿੱਚ ਰਹਿੰਦਿਆਂ ਪਿੰਡ।
0: ਮਾਲ ਧਨ ਪਾਇਓ ਜੋ ਲਟਾਇਓ ਖਾਇਓ ਸਭ ਹੀ ਸੋ,
1: ਸੋ ਜਿਹੜਾ ਮਾਲ ਧਨ ਘਰੋਂ ਮਿਲਿਆ ਜੋ ਪਾਇਆ ਉਹ ਜੋ ਕੁਝ ਆਪਣੇ ਵਾਸਤੇ ਲੋੜੀਦਾ ਹੀ ਰੱਖ ਲਿਆ, ਪਹਿਨਣ ਵਾਸਤੇ ਕੱਪੜੇ ਬਣਾ ਲਏ, ਅਤੇ ਲੁਟਾਇਓ ਖਾਇਓ ਸਭ ਹੀ, ਬਾਕੀ ਬਚਿਆ ਕੁਚਿਆ ਜਮ੍ਹਾਂ ਨਹੀਂ ਕੀਤਾ, ਸਭ ਲੁਟਾ ਦਿੱਤਾ ਲੋਕਾਂ ਨੂੰ ਗਰੀਬਾਂ ਨੂੰ ਵੰਡ ਕੇ।
0: ਆਇਓ ਫਿਰ ਗੁਰ ਢਿੱਗ ਮੋਦ ਹੈ ਪਲੁਥਰੇ,
1: ਅਤੇ ਫਿਰ ਇਹਦੀ ਬਿਰਤੀ ਹੋਰ ਪਾਸੇ ਨਹੀਂ ਗਈ, ਬਖਸ਼ਿਸ਼ ਗੁਰੂ ਦੀ ਜੀਤੇ ਹੋ ਜਾਵੇ, ਉਹਨੇ ਕਿੱਧਰ ਜਾਣਾ ਸੀ, ਇਹਨੂੰ ਗੁਰੂ ਘਰ ਚੇਤੇ ਆਇਆ ਵਾ, ਨੌਜਵਾਨ ਹੋਏ ਨੂੰ, ਅਤੇ ਉਸੇ ਪਲ ਸਾਰੇ ਪਾਸਿਓਂ ਆਜ਼ਾਦ ਹੋ ਕੇ ਅਤੇ ਇਹ ਉੱਥੇ ਹੀ ਗੁਰੂ ਘਰ ਛੇਵੇਂ ਪਾਤਸ਼ਾਹ ਦੇ ਕੋਲ ਫਿਰ ਆ ਪਹੁੰਚਾ ਹੈ।
0: ਸਤ ਸ਼ਾਹੂਕਾਰ ਕਾ ਨਿਹਾਰ ਕੈ ਉਚਾਰਿਓ ਗੁਰ।
1: ਜਦੋਂ ਇਹਨੇ ਆ ਫਿਰ ਕਈ ਸਾਲਾਂ ਬਾਅਦ ਫਿਰ ਮੱਥਾ ਟੇਕਿਆ ਸੱਚੇ ਪਾਤਸ਼ਾਹ ਜੀ ਨੂੰ, ਗਰੀਬ ਨਿਵਾਜ ਜੀ ਨੂੰ, ਅਤੇ ਮਹਾਰਾਜ ਜੀ ਨੇ ਸ਼ਾਹੂਕਾਰ ਦਾ ਪੁੱਤਰ ਸੀ ਨਾ, ਸ਼ਾਹੂਕਾਰ ਦਾ ਵੇਖ ਕਹਿਣ ਲੱਗੇ, ਆਓ ਸੁਥਰੇ ਛਾ ਜੀ।
0: ਸਹਿਜ ਸੁਭਾਅ ਆਏ ਪੂਤ ਸ਼ਾਹ ਸੁਥਰੇ।
1: ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹ ਆਇਆ ਅਤੇ ਇਹਨੂੰ ਕਿਹਾ ਸਹਿਜ ਸੁਭਾਅ ਕੀ, ਸੱਚੇ ਪਾਤਸ਼ਾਹ ਨੇ ਬਚਨ ਕਿਹਾ, ਆਓ ਸੁਥਰੇ ਸ਼ਾਹ ਪੁੱਤਰ, ਸ਼ਾਹੂਕਾਰ ਦੇ ਪੁੱਤਰ ਸੁਥਰੇ ਸ਼ਾਹ, ਆਓ ਆਉਣਾ ਕਰੋ ਜੀ ਆਇਆਂ ਨੂੰ।
0: ਸੋਰਠਾ ਤਬ ਦੈ ਸੁਥਰੇ ਸ਼ਾਹ।
1: ਤਦੋਂ ਤੋਂ ਇਹ ਮਹਾਰਾਜ ਨੇ ਪਹਿਲਾਂ ਸੁਥਰਾ ਕਿਹਾ ਸੀ, ਸੁਥਰਾ ਬਣਿਆ, ਫਿਰ ਸੁਥਰੇ ਸ਼ਾਹ ਕਿਹਾ, ਅਤੇ ਫਿਰ ਉਹ ਤੋਂ ਕਹਿੰਦੇ ਇਹਦਾ ਨਾਮ ਜਿਹੜਾ ਸੁਥਰੇ ਸ਼ਾਹ।
0: ਨਾਮ ਪੈਯੋ ਤਾਹੇ ਕਾ।
1: ਇਸ ਤਰ੍ਹਾਂ ਇਹਦਾ ਨਾਮ ਜਿਹੜਾ ਪ੍ਰਸਿੱਧ ਹੋ ਗਿਆ, ਸੰਗਤਾਂ ਉਹੀ ਨਾਮ ਲੈ ਕੇ ਬੁਲਾਉਣ ਲੱਗ ਪਈਆਂ।
0: ਬਹੁਤ ਦਿਨ ਰਹਿ ਗੁਰ ਪਾਹੇ।
1: ਬਹੁਤ ਦਿਨ ਬਹੁਤ ਸਾਲ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਰਹਿ ਕੇ
0: ਸੇਵ ਕਰੀਏ ਤੈਨ ਅਧਿਕ ਹੀ।
1: ਇਹਨੇ ਬਹੁਤ ਭਾਰੀ ਲੰਗਰਾਂ ਦੀ ਇਤਿਹਾਸਿਕ ਸੇਵਾ ਕਰਨੀ ਕੀਤੀ।

0: ਦੋ ਜੰਗ ਇਹਨੇ ਮਗਰਲੇ ਵੇਖੇ ਨੇ, ਮਗਰਲਾ ਜੰਗ ਕਰਤਾਰਪੁਰ ਸਾਹਿਬ ਵਾਲਾ ਇਹਨੇ ਵੇਖਿਆ ਵਾ, ਅਤੇ ਇਹਨੇ ਫਿਰ ਮਹਾਰਾਜ ਜੀ ਦੀ ਵਡਿਆਈ ਵੀ ਕੀਤੀ ਸੀ। ਇੱਥੇ ਭਾਵੇਂ ਗਿਆਨੀ ਗਿਆਨ ਸਿੰਘ ਜੀ ਨਹੀਂ ਲਿਖ ਰਹੇ, ਫਿਰ ਥੋੜ੍ਹਾ ਜਿਹਾ ਸੰਖੇਪ ਹੀ ਦੇ ਰਹੇ ਨੇ, ਬਹੁਤਾ ਸ਼ੋਰਟਕਾਟ ਇਤਿਹਾਸ। ਛੇਵੇਂ ਪਾਤਸ਼ਾਹ ਤੋਂ ਦਸਵੇਂ ਪਾਤਸ਼ਾਹ ਤੱਕ ਇਹ ਰਿਹਾ ਵਾ, ਅਤੇ ਛੇਵੇਂ ਪਾਤਸ਼ਾਹ ਵੇਲੇ ਨੇ ਜਦੋਂ ਵੇਖਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਰੂਪ ਵੀਰ ਸੀ, ਮੀਰੀ ਪੀਰੀ ਦੇ ਮਾਲਕ ਦੀ ਇਹਨੇ ਵਡਿਆਈ ਕੀਤੀ ਸੀ। ਪੌੜੀ ਲਿਖੀ ਦੀ ਬੜੀ ਭਾਵਪੂਰਤ ਇਹਨੇ ਲਿਖਿਆ, ਇਹਦੀ ਕਵਿਤਾ ਸੀ ਕਿ ਉਹ ਨੌਕ ਸੋ ਉਹ ਚਾਕਰ ਵੱਡੀ ਠੌਰ ਦਾ ਕਰਨੀ ਹੈ ਪੂਰਾ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਉਹ ਵੱਡੀ ਥਾਂ ਦਾ ਅਕਾਲ ਦਾ ਚਾਕਰ ਆ ਅਤੇ ਕਰਨੀ ਦਾ ਪੂਰਾ ਹੈ, ਉਹ ਚਾਕਰ ਵੱਡੀ ਠੌਰ ਦਾ ਕਰਨੀ ਹੈ ਪੂਰਾ। ਘੋੜਾ ਉਸ ਦਾ ਲੱਖ ਦਾ ਹਥਿਆਰ ਹੀ ਸੂਰਾ, ਉਹਦਾ ਘੋੜਾ ਜਿਹੜਾ ਉਹਦੇ ਹੇਠ ਹੁੰਦਾ ਉਹ ਲੱਖ ਰੁਪਈਏ ਤੋਂ ਘੱਟ ਨਹੀਂ ਹੁੰਦਾ, ਬਹੁਤ ਮਹਿੰਗਾ ਉਸ ਵੇਲੇ ਸੀ ਘੋੜਾ ਲੱਖ ਹਥਿਆਰ ਹੀ ਸੂਰਾ। ਹਰੇਕ ਹਥਿਆਰ ਸ਼ਸਤਰ ਅਸ਼ਤਰੋਂ ਨੂੰ ਚਲਾਉਣਾ ਹੁੰਦਾ ਉਹ ਬੜਾ ਸੂਰਮਾ ਹੈ ਸ਼ਸਤਰਾਂ ਕਰਕੇ। ਮੀਰੀ ਪੀਰੀ ਦਾ ਮਾਲਕ ਜੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਮੇਰਾ ਮਾਲਕ ਉਹਦੇ ਮਾਲਕ ਸੀ ਮਹਾਰਾਜ, ਬਖਸ਼ਿਸ਼ਾਂ ਕੀਤੀਆਂ ਸੱਚੇ ਪਾਤਸ਼ਾਹ ਨੇ। ਹਥਿਆਰ ਹੀ ਸੂਰਾ ਘਾਉ ਨਾ ਖਾਏ ਮਗਰ ਵਿੱਚ ਸਨਮੁਖ ਮਗਰੂਰਾ, ਉਹ ਪਿੱਠ ਪਿੱਛੋਂ ਵੀ ਘਾ ਨਹੀਂ ਜ਼ਖਮ ਨਹੀਂ ਖਾਂਦਾ ਦੁਸ਼ਮਣ, ਵੀ ਪਿੱਠ ਪਿੱਛੋਂ ਤੋਂ ਕੋਈ ਉਹਦੇ ਵਾਰ ਕਰ ਦੂਗਾ ਗੁਰੂ ਹਰਗੋਬਿੰਦ ਸਾਹਿਬ ਦੇ ਉੱਪਰ। ਵੱਡੇ ਵੱਡੇ ਪਠਾਨ ਜਿਹੜੇ ਕਹਿੰਦੇ ਕਹਾਉਂਦੇ ਹਰੇਕ ਜੰਗ ਜਿੱਤ ਕੇ ਆਏ ਸੀ, ਸੰਸਾਰ ਜੇਤੂ ਏਸ਼ੀਆ ਦੇ ਵਿੱਚ ਜਰਨੈਲ ਸੀ ਸ਼ਾਹਜਹਾਨ ਕੋਲ, ਕਾਲੇ ਖਾਨ ਵਰਗੇ, ਕਾਂਬਲੀ ਬੇਗ ਵਰਗੇ, ਲੱਲਾ ਬੇਗ ਵਰਗੇ, ਸੋ ਐਡੇ ਐਡੇ ਜਰਨੈਲ ਸੀ ਜਿਹੜੇ ਢਾਲੇ ਨੂੰ ਜਿਵੇਂ ਆਪਾਂ ਕਾਗਜ਼ ਪਾੜ ਦਿੰਦੇ ਹਾਂ ਨਾ, ਗੈਂਡੇ ਦੇ ਬਣੇ ਢਾਲੇ ਨੂੰ ਵੀ ਪਾੜ ਦਿੰਦੇ ਸੀ, ਇੰਨੇ ਮਜ਼ਬੂਤ ਹੱਥ ਸੀ ਉਹਨਾਂ ਦੇ ਪਠਾਣਾਂ ਦੇ ਮੁੰਡਿਆਂ ਜਰਨੈਲਾਂ। ਤੋ ਮਹਾਰਾਜ ਸੱਚੇ ਪਾਤਸ਼ਾਹ ਬੜੇ ਤਰੀਕਿਆਂ ਨਾਲ ਵਾਰ ਕੀਤੇ ਪੈਂਦੇ ਖਾਨ ਨੇ ਵੀ ਖੀਰ, ਪਰ ਮਹਾਰਾਜ ਨੇ ਵਾਰ ਨਹੀਂ ਖਾਧਾ, ਨਾ ਪਿੱਛੋਂ ਪਿੱਠ ਪਿੱਛੋਂ ਨਾ ਮੂਹਰੋਂ ਤੋਂ ਖਾਣਾ ਹੀ ਕੀ ਸੀ। ਘਾਉ ਨਾ ਖਾਏ ਮਗਰ ਵਿੱਚ ਸਨਮੁਖ ਮਗਰੂਰਾ, ਅਤੇ ਸਾਹਮਣੇ ਤੇ ਬਹੁਤ ਮਗਰ ਨਾਲ ਫਕਰ ਨਾਲ ਲੜਦੇ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਪਿੱਛੇ ਵੀ ਵਾਰ ਨਹੀਂ ਖਾਂਦੇ ਦੁਸ਼ਮਣ ਤੋਂ। ਔਰ ਇਹਨਾਂ ਲਿਖਿਆ ਵੀ ਉਹ ਖਵਾਈਆ ਸਾੜੇ ਦੁੱਧ ਦਾ ਉਹ ਖਾਏ ਨਾ ਕੂਰਾ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹ ਦੁੱਧ ਮਾਰ ਕੇ ਖੋਆ ਖਾਂਦਾ ਵਾ, ਉਹਦਾ ਭੋਜਨ ਬੜਾ ਸਵੱਛ ਹੈ, ਹੋਰ ਨਹੀਂ ਉਹ ਖਾਂਦਾ ਮਾੜਾ ਮੋਟਾ ਭੋਜਨ। ਤੋ ਆਪ ਲਿਖਿਆ ਸਭੇ ਗੱਲਾਂ ਆਉਣੀਆਂ ਨਾਉ ਤੇਰਾ ਪੂਰਾ, ਬਾਕੀ ਸਾਰੀਆਂ ਗੱਲਾਂ ਆਉਣੀਆਂ ਨੇ ਦੁਨੀਆਂ ਵਿੱਚ, ਨਹੀਂ ਇਹ ਗੁਣ ਮਿਲਦੇ ਜਰਨੈਲਾਂ ਵਿੱਚ ਸੂਰਮਿਆਂ ਵਿੱਚ, ਤੇਰਾ ਨਾਂ ਪੂਰਾ ਮਹਾਰਾਜ, ਤੂੰ ਮੀਰੀ ਪੀਰੀ ਦਾ ਵਾਕਿਆ ਹੀ ਪੂਰਾ ਮਾਲਕ ਹੈ ਸੱਚੇ ਪਾਤਸ਼ਾਹ, ਤੂੰ ਮੀਰ ਵੀ ਹੈ ਅਤੇ ਪੀਰ ਵੀ, ਪੀਰਾਨ ਪੀਰ ਵੀ। ਐਸੀ ਇਹਨਾਂ ਨੇ ਪੌੜੀ ਲਿਖੀ ਹੈ ਜਿਹਨਾਂ ਸਤਿਗੁਰਾਂ ਬਖਸ਼ਿਸ਼ਾਂ ਇਹਨਾਂ 'ਤੇ ਕੀਤੀਆਂ ਸੁਥਰੇ ਸ਼ਾਹ ਜੀ ਨੇ। ਤੋ ਫਿਰ ਛੇਵੇਂ ਪਾਤਸ਼ਾਹ 1644 ਈਸਵੀ ਵਿੱਚ ਸਤਿਗੁਰੂ ਜੋਤੀ ਜੋਤ ਸਮਾ ਕੇ ਗੁਰੂ ਹਰਰਾਏ ਸਾਹਿਬ ਜੀ ਨੂੰ ਬਖਸ਼ਿਸ਼ ਕਰਕੇ ਕੀਰਤਪੁਰ ਸਾਹਿਬ ਦੇ ਵਿੱਚ, ਅਤੇ ਉੱਥੇ ਸ੍ਰੀ ਗੁਰੂ ਹਰਰਾਏ ਸਾਹਿਬ ਜੀ ਦੇ ਵੇਲੇ ਫਿਰ
1: ਕੌਤਕ ਬਿਲਾਸ ਬਹੁ ਬਿਦ ਕੇ ਦਿਖਾਵਤ,
0: ਬਹੁਤ ਤਰੀਕਿਆਂ ਦੇ ਕੌਤਕ ਬਿਲਾਸ ਇਹਨਾਂ ਨੇ ਦਿਖਾਉਣਾ ਕੀਤੇ ਹੈ ਆਪਣੇ ਢੰਗ ਨਾਲ ਹੀ। ਮਖੌਲੀਆ ਲਹਿਜੇ ਵਿੱਚ ਇਹ ਉਪਦੇਸ਼ ਦਿੰਦੇ ਸਨ ਜ਼ਿਆਦਾਤਰ,
1: ਲੰਗਰ ਤਿਆਰ ਜਬ ਹੋਏ ਗੁਰੇ ਕੇਰੋ ਤਬ,
0: ਜਦੋਂ ਗੁਰੂ ਹਰਰਾਏ ਸਾਹਿਬ ਮਹਾਰਾਜ ਜੀ ਦੇ ਵੇਲੇ ਲੰਗਰ ਤਿਆਰ ਹੋ ਜਾਂਦਾ ਸੀ ਗੁਰੂ ਘਰ ਵਿੱਚ, ਅਤੇ ਨਗਾਰਾ ਵੱਜਦਾ ਸੀ ਵੀ ਸਭ ਕਿਸੇ ਭੁੱਖਣ ਭਾਣੇ ਰਾਹਗੀਰ ਜਾਂਦੇ ਨੂੰ ਪਤਾ ਲੱਗ ਜਾਵੇ ਵੀ ਲੰਗਰ ਖੁੱਲ੍ਹ ਗਿਆ ਵਾ, ਅਤੇ ਉਸ ਵੇਲੇ ਲੰਗਰ ਤਿਆਰ ਹੋਣ ਦੇ ਵੇਲੇ
1: ਨਿਤ ਪ੍ਰਤ ਬੇਨਵਾ ਫਕੀਰ ਇੱਕ ਆਵਤ,
0: ਇੱਕ ਹਰ ਰੋਜ਼ ਬੇਨਵਾ ਫਕੀਰ ਆਉਂਦਾ ਹੁੰਦਾ ਸੀ ਲੰਗਰ ਦੇ ਵਿੱਚ। ਬੇਨਵਾ ਫਕੀਰ ਕੌਣ ਹੁੰਦੇ ਸੀ? ਇਹ ਮੁਸਲਮਾਨ ਹੁੰਦੇ ਸੀ, ਪਰ ਸ਼ਰ੍ਹਾਂ ਦੇ ਵਿੱਚ ਬੱਝੇ ਨਹੀਂ ਹੁੰਦੇ ਸੀ, ਇਹ ਆਮ ਖੁੱਲ੍ਹੇ ਜਿਹੇ ਚਿੱਟੇ ਜਿਹੇ ਲੀੜੇ ਪਾ ਕੇ ਟੋਪੀ, ਇਹਨਾਂ ਨੇ ਆਪਣਾ ਭੇਖ ਵੀ ਫਕੀਰ ਉਹਨੇ ਟੋਪੀ ਲੈਂਦੇ ਸੀ, ਇੱਕ ਡੰਡਾ ਰੱਖਦੇ ਸੀ ਹੱਥ ਵਿੱਚ, ਖੁੱਲ੍ਹੇ ਤੁਰੇ ਫਿਰਦੇ ਸੀ, ਕਿਸੇ ਦੀ ਪਰਵਾਹ ਨਹੀਂ ਮੰਨਦੇ ਸੀ। ਜਿਹੜਾ ਕੋਈ ਇਹਨਾਂ ਨੂੰ ਖਾਣ ਪੀਣ ਨੂੰ ਕੱਪੜਾ ਮੰਗੇ ਤੋਂ ਨਹੀਂ ਦਿੰਦਾ ਸੀ ਉਹਨੂੰ ਰੋਹ ਪੂਰਾ ਮਾਰਦੇ ਸੀ, ਰਾਜ ਮੁਸਲਮਾਨਾਂ ਦਾ ਸੀ। ਇਸ ਕਰਕੇ ਉਹ ਬੇਨਵੇ ਫਕੀਰ ਕਹਿੰਦੇ ਹੁੰਦੇ ਸੀ ਉਹਨਾਂ ਨੂੰ, ਅਤੇ ਤਿਆਗੀ ਹੁੰਦੇ ਸੀ, ਕੋਈ ਜਮ੍ਹਾਂ ਨਹੀਂ ਕਰਦੇ ਸੀ ਕੱਪੜੇ ਅਤੇ ਖਾਣ ਪੀਣ ਤੱਕ ਸਹਿਮਤ। ਉਹ ਬੇਨਵਾ ਫਕੀਰ ਇੱਕ ਹਰ ਰੋਜ਼ ਬੜੇ ਫਕਰ ਨਾਲ ਆਉਂਦਾ ਸੀ,
1: ਚੌਂਕੇ ਕੀ ਬੇਲਾਈ ਇਸ ਫਕਰ ਕੇ ਤਾਈ।
0: ਸੋ ਇਹ ਉਹ ਆ ਕੇ ਤੇ ਉਹ ਲੰਗਰ ਦੇ ਬਾਹਰ ਖੜ ਜਾਂਦਾ ਸੀ ਅਤੇ ਬੋਲਦਾ ਕੀ ਸੀ ਵੀ ਮੈਂ ਇਹ ਗੁਰੂ ਕੇ ਲੰਗਰ ਚੌਂਕੇ ਦੀ ਬਿੱਲੀ ਆ ਗਈ ਹਾਂ ਅਤੇ ਮੈਨੂੰ ਗੁਰੂ ਕੇ ਲੰਗਰ ਚੌਂਕੇ ਦੀ ਬਿੱਲੀ ਦੇ ਤਾਂ ਹੀ ਇਹ ਫੱਕਰ ਫੱਕਰ ਬਿੱਲੀ ਦੀ ਤਾਂ ਹੀ ਬਿੱਲੀ ਨੂੰ
1: ਹੋਏ ਹਾਜ਼ਰ ਸੋ ਭੇਜ ਦੇ ਹੋ ਬੋਲੀਆਂ ਸੁਣਾਵਤ
0: ਜੋ ਹਾਜ਼ਰ ਲੰਗਰ ਵਿੱਚੋਂ ਭੇਜ ਦੇਵੋ ਇਸ ਤਰ੍ਹਾਂ ਉੱਚੀ ਆਵਾਜ਼ ਦੇ ਕੇ ਸੁਣਾਉਂਦਾ ਸੀ ਵੀ ਮੈਂ ਛਕਣਾ ਹੈ
1: ਜਿਸ ਦਿਨ ਹੋਤੀ ਕੁਛ ਦੇਰ ਫਿਰ ਮੁਸਲਾ ਸੋ
0: ਜਿਸ ਦਿਨ ਕੋਈ ਲੰਗਰ ਵਿੱਚ ਦੇਰ ਹੋ ਜਾਂਦੀ ਸੀ ਇਹਨੂੰ ਭੋਜਨ ਆਉਣ 'ਤੇ ਖੜਾ ਇਹਨੂੰ ਜ਼ਿਆਦਾ ਖੜਨਾ ਪੈਂਦਾ ਸੀ ਬਾਹਰ ਅਤੇ ਉਸ ਵੇਲੇ ਉਸ ਦਿਨ ਫਿਰ
1: ਆਪਣੀ ਫਕੀਰੀ ਪੀਰੀ ਅਧਕ ਜਨਾਵਤ
0: ਆਪਣੀ ਫਕੀਰੀ ਦੀ ਜਿਹੜੀ ਪੀਰੀ ਸੀ ਨਾ ਬਹੁਤ ਜਨਾਉਂਦਾ ਸੀ ਉਦੋਂ ਬੜਾ ਗਰੂਰ ਹੰਕਾਰ ਕਰਦਾ ਸੀ ਮੈਨੂੰ ਇੰਨਾ ਚਿਰ ਖੜਨ ਕਿਉਂ ਦਿੱਤਾ ਜਦੋਂ ਸਿੱਖ ਲਿਆ ਕੇ ਭੋਜਨ ਦਿੰਦਾ ਸੀ ਅਤੇ ਭਾਂਡੇ 'ਚ ਪਾਉਂਦਾ ਸੀ ਇਹ ਬੜਾ ਉਦੋਂ ਫਿਰ ਔਖਾ ਹੁੰਦਾ ਸੀ ਤੁਹਾਨੂੰ ਪਤਾ ਨਹੀਂ ਅਸੀਂ ਬੇਨਵੇ ਫਕੀਰ ਹੁੰਦੇ ਹਾਂ ਅਸੀਂ ਬੜੇ ਪੀਰ ਹੁੰਦੇ ਹਾਂ ਸਾਨੂੰ ਇੰਨਾ ਚਿਰ ਡੀਕਣਾ ਨਾ ਪਵੇ ਨਾਲੇ ਵੇਖੋ ਬਿੱਲੀ ਕਹਿਣਾ ਤੇ ਨਾਲੇ ਹੰਕਾਰ ਕਰਨਾ ਦੋ ਗੱਲਾਂ ਨਹੀਂ ਚਾਹੀਦੀਆਂ ਸੀ
1: ਤਾਂ ਕਾ ਪੇਖ ਤੌਰ ਫਿਰ ਇੱਕ ਦਿਨ ਸੁਥਰੇ ਨਾ
0: ਹੁਣ ਭਾਈ ਸੁਥਰੇ ਸ਼ਾਹ ਹਰ ਰੋਜ਼ ਸਾਰੇ ਧਿਆਨ ਰੱਖਦਾ ਸੀ ਕੌਣ ਆਉਂਦਾ ਕੀ ਜਦੋਂ ਇਹਨੇ ਵੇਖਿਆ ਵੀ ਇਹ ਜਿੱਦਾਂ ਥੋੜ੍ਹਾ ਜਿਹਾ ਲੇਟ ਹੋ ਜਾਂਦਾ ਹੈ ਕੋਈ ਭੋਜਨ ਪਾਉਣ ਵੱਲੋਂ ਬਰਤਨ 'ਤੇ ਇਸ ਤਰ੍ਹਾਂ ਬੋਲਦਾ ਬੜਾ ਗਰੂਰ ਕਰਦਾ ਇਹਦਾ ਮਨ ਜਿਹਾ ਲਾਈਏ ਦੂਰ ਕਰੀਏ ਤੋ ਇੱਕ ਦਿਨ ਭਾਈ ਸੁਥਰੇ ਨੇ ਫਿਰ ਸਾਹ ਸਾਂਝੀ ਕਹਿਓ ਖੜਾ ਰਹੋ ਤੂੰ ਉਹ ਜੋ ਖੜਾ ਰਿਹਾ ਇੱਕ ਦਿਨ ਭਾਈ ਸੁਥਰੇ ਨੇ ਜਦੋਂ ਖੜਾ ਹੀ ਰਿਹਾ ਤੇ ਉਹਨੇ ਹਜੇ ਹੰਕਾਰ ਦੇ ਬੋਲ ਬੋਲਣੇ ਸ਼ੁਰੂ ਕਰਨੇ ਸਨ
1: ਕਹਿਓ ਖੜਾ ਰਹੋ ਰੇ ਤੂੰ ਕੂੰ ਕਰ ਮੈਦਾਨ ਕੇ
0: ਇਹਨਾਂ ਕਿਹਾ ਭਾਈ ਤੂੰ ਮੈਦਾਨ ਦੇ ਕੁੱਤੇ ਐ ਆਮ ਫਿਰਦੇ ਜਿਵੇਂ ਅਵਾਰਾ ਕੁੱਤੇ ਫਿਰਦੇ ਹੁੰਦੇ ਆ ਨਾ ਕਹਿੰਦੇ ਅਵਾਰਾ ਕੁੱਤੇ ਤੂੰ ਇੱਥੇ ਖੜਾ ਰਹਿ
1: ਜੂਠਾ ਕੂਠਾ ਬਚਿਆ ਖੁਚਿਆ ਮਿਲ ਜਾ ਪਿੱਛੇ ਤੋਹੇ
0: ਤੇ ਤੈਨੂੰ ਜੂਠਾ ਕੂਠਾ ਬਚਿਆ ਖੁਚਿਆ ਲੰਗਰ ਤੋਂ ਸਭ ਤੋਂ ਪਿੱਛੋਂ ਮਿਲ ਜਾਵੇਗਾ ਖੜਾ ਰਹੋ
1: ਸੁਣ ਕੇ ਫਕੀਰ ਕਹਿਓ ਅਤਰ ਸਠਾਨ ਕੇ
0: ਜਦੋਂ ਇਹ ਗੱਲ ਸੁਣੀ ਹੁਣ ਫਕੀਰ ਨੇ ਤੇ ਬਹੁਤ ਗੁੱਸਾ ਧਾਰ ਕੇ ਅੱਗੋਂ ਕਹਿਣ ਲੱਗਾ ਲੋਹਾ ਲਾਖਾ ਹੋ ਕੇ
1: ਕੌਣ ਹੋਵੇ ਬਾਲਕ ਤੂੰ ਤਲਕ ਰਖਾਤ ਕਿਆ ਹੈ
0: ਕਹਿਣ ਲੱਗਾ ਉਹ ਕਿਹੜਾ ਬਾਲਕ ਆ ਤੂੰ ਕੀ ਤਲਕ ਰੱਖ ਇਸ ਤਰ੍ਹਾਂ ਲੜਾਈ ਕਰਦਾ ਤੂੰ ਕੀ ਤਲਕ ਰੱਖਦਾ ਗੁਰੂ ਘਰ ਦੇ ਵਿੱਚ
1: ਮਾਲਕ ਦਿਲਾਵਤ ਹੈ ਫਕਰ ਪਹਿਚਾਨ ਕੇ
0: ਮੈਨੂੰ ਮਾਲਕ ਦਿਲਾਉਂਦੇ ਨੇ ਜੋ ਮੈਂ ਮੰਗਦਾ ਵਾਂ ਮੈਨੂੰ ਮਾਲ ਗੁਰੂ ਹਰਾਏ ਸਾਹਿਬ ਜੀ ਫਕਰ ਜਾਣ ਕੇ ਦਿਲਾਉਂਦੇ ਆ ਤੂੰ ਇਸ ਤਰ੍ਹਾਂ ਕੌਣ ਹੁੰਦਾ ਜਿਹੜਾ ਕਹਿੰਦਾ ਖੜਾ ਰਹਿ ਬਚਿਆ ਕੁਚਿਆ ਮਿਲ ਜਾਵੇਗਾ ਜਿਵੇਂ ਅਵਾਰਾ ਕੁੱਤੇ ਦਾ ਸੁਭਾਅ ਹੁੰਦਾ ਨਾ ਭਾਂਡਿਆਂ 'ਚ ਮੂੰਹ ਪਾਉਣਾ ਆ ਕੇ ਉਹਨੇ ਉਵੇਂ ਕਿਹਾ ਸੀ ਰਮਜ ਮਾਰ ਕੇ
1: ਆਪਸ ਮੈਂ ਬੜੀ ਰਾਰ ਸੁਥਰੇ ਨੇ ਬਲ ਤਾਰ
0: ਜਦੋਂ ਆਪਸ ਵਿੱਚ ਫਿਰ ਰੌਲਾ ਵੱਧ ਗਿਆ ਲੜਾਈ ਤੇ ਭਾਈ ਸੁਥਰੇ ਨੇ ਉਸ ਵੇਲੇ ਆਪਣਾ ਬਲ ਧਾਰ ਕੇ ਗਾਂ ਹੱਥ ਵਧਾ ਕੇ
1: ਸੇਲੀ ਤੋਂ ਕੇ ਸਿਰ ਤੇ ਉਤਾਰ ਲਈ ਆਣ ਕੇ
0: ਇਹਦੇ ਸਿਰ ਤੇ ਜਿਹੜੀ ਫਕੀਰੀ ਦੀ ਭੇਖ ਸੇਲੀ ਸੀ ਨਾ ਉੱਚੀ ਟੋਪੀ ਜੀ ਉਹ ਫੜ ਕੇ ਤੇ ਉਤਾਰ ਲਈ ਉਸੇ ਵੇਲੇ
1: ਗੇਰ ਫੇਰ ਕੂਪ ਮਾਹੇ ਕਹਿਓ ਸੁਣਾਏ ਤਾਹੇ
0: ਉੱਥੇ ਖੂਹ ਸੀ ਲਾ ਕੇ ਤੇ ਗੁਰੂ ਘਰ ਵਿੱਚ ਖੂਹ ਵਿੱਚ ਸੁੱਟ ਕੇ ਤੇ ਉਹਨੂੰ ਉੱਚੀ ਸੁਣਾ ਕੇ ਫਿਰ ਕਹਿਣਾ ਕੀਤਾ ਹੈ
1: ਜੇ ਤੂੰ ਲਿਓ ਚਾਹੇ ਤਾਂ ਬੁਲਾਈ ਆਹੇ ਲੀਜੀਏ
0: ਜੇ ਤੂੰ ਲਿਓ ਚਾਹੇ ਜੇ ਤੂੰ ਆਪਣੀ ਇਹ ਨਿਸ਼ਾਨੀ ਫਕੀਰੀ ਦੀ ਬੇਨਵੇਂ ਫਕੀਰਾਂ ਦੀ ਟੋਪੀ ਚਾਹੁੰਦਾ ਵਾ ਨਾ ਤਾਂ ਫਿਰ ਉਹ ਆਪਣੀ ਟੋਪੀ ਨੂੰ ਬੁਲਾ ਕੇ ਵਿਖਾ ਦੇ ਕੋਲ ਜੇ ਤੂੰ ਵਾਕਿਆ ਹੀ ਫਕੀਰ ਆ ਦਿਲੋਂ ਤਾਂ ਮੈਂ ਫਿਰ ਮੰਨਾਂਗਾ ਤੈਨੂੰ ਇੰਨਾ ਗਰੂਰ ਫਕੀਰ ਹੋ ਕੇ ਨਹੀਂ ਕਰਨਾ ਚਾਹੀਦਾ ਅਤੇ ਮੈਂ ਤਾਂ ਮੰਨਾਂਗਾ ਅਤੇ ਫਿਰ ਆਪਣੀ ਟੋਪੀ ਨੂੰ ਵਾਪਸ ਬੁਲਾ ਕੇ ਵਿਖਾ ਖੂਹ ਦੇ ਵਿੱਚੋਂ ਜਾ ਮੈਂ ਹੁਣ ਖੂਹ ਦੇ ਵਿੱਚ ਤੇਰੇ ਸਾਹਮਣੇ ਸੁੱਟੀ ਹੈ
1: ਹੋਏਗੀ ਜੋ ਤੇਰੀ ਤਬ ਤੋਰੀ ਢਿੱਗ ਹੈ ਤੇਰੀ
0: ਜੇ ਇਹ ਟੋਪੀ ਤੇਰੀ ਹੋਈ ਤੂੰ ਇਹ ਫਕੀਰੀ ਦੇ ਲਾਇਕ ਹੋਇਆ ਤੇ ਇਹ ਟੋਪੀ ਜਿਹੜੀ ਤੇਰੇ ਪਾਸ ਆ ਜਾਵੇਗੀ
1: ਮੇਰੇ ਢਿੱਗ ਇਹ ਜੋ ਤੋ ਮੇਰੀ ਲਖ ਲੀਜੀਏ
0: ਤੇ ਜੇ ਫਿਰ ਮੇਰੇ ਬੁਲਾਉਣ ਤੇ ਮੇਰੇ ਕੋਲ ਆ ਗਈ ਤੇ ਫਿਰ ਮੇਰੀ ਜਾਣ ਲਈ ਤੇ ਤੂੰ ਫਕੀਰੀ ਦੇ ਲਾਇਕ ਨਹੀਂ ਹੈ
1: ਰਹੇ ਸੋ ਬੁਲਾਏ ਜੋਰ ਲਾਏ ਕਿਆ ਫਕੀਰ ਬਹ
0: ਆਪਣਾ ਜ਼ੋਰ ਲਾ ਕੇ ਕਰਾਮਾਤਾਂ ਦਾ ਉਹ ਵੀ ਬੁਲਾ ਰਿਹਾ ਟੋਪੀ ਨੂੰ ਖੂਹ ਵੱਲੋਂ ਸੰਗਤਾਂ ਦੇ ਸਾਹਮਣੇ ਬੜਾ ਉਹਨੇ ਜ਼ੋਰ ਲਾਇਆ ਵੀ ਟੋਪੀ ਤੂੰ ਮੇਰੇ ਕੋਲ ਆ ਜਾ ਮੇਰੇ ਸਿਰ ਤੋਂ ਗਈ ਹੈ
1: ਸੇਲੀ ਕੂਪੇ ਤੈ ਨਾ ਆਈ ਬਾਹਰ ਲਖੀ ਜੀ
0: ਉਹ ਸੇਲੀ ਜਿਹੜੀ ਸੀ ਉਹ ਉਦਾਸੀ ਦਾ ਚਿੰਨ ਜਿਹੜੀ ਜੰਨੂ ਵਾਂਗ ਰੱਸੀ ਵੀ ਹੁੰਦੀ ਆ, ਕਈਆਂ ਨੇ ਇਹਦਾ ਇਹ ਭਾਵ ਲਿਆ ਉਹ ਖੂਹ ਤੋਂ ਬਾਹਰ ਨਹੀਂ ਆਈ ਸਾਹ ਸੰਗਤ ਜੀ, ਉਹਨੇ ਬੜੇ ਆਪਣੇ ਕਰਾਮਾਤਾ ਜ਼ੋਰ ਲਾਇਆ।
1: ਫਿਰ ਜਬ ਸੁਥਰੇ ਬੁਲਾਈ ਸੇਲੀ ਕੂਪ ਮੈਸ,
0: ਜਦੋਂ ਹਾਰ ਗਿਆ ਤੇ ਭਾਈ ਸੁਥਰੇ ਨੇ ਕਿਹਾ ਮੈਂ ਬੁਲਾਵਾਂ, ਕਹਿੰਦਾ ਬੁਲਾ। ਭਾਈ ਸੁਥਰੇ ਨੇ ਪਹਿਲਾਂ ਬੋਲ ਹੀ ਕੀਤਾ ਤੇ ਉਸੇ ਵੇਲੇ ਖੂਹ ਦੇ ਵਿੱਚੋਂ ਉੱਡ ਕੇ ਬਾਹਰ ਆ ਗਈ।
1: ਧਾਈ ਆਈ ਭਾਈ ਸ਼ਾਹੇ ਸੁਥਰੇ ਵਿਖੀ ਜੀ,
0: ਦੌੜ ਕੇ ਆਈ ਸਿੱਧੀ ਭਾਈ ਸੁਥਰੇ ਦੇ ਕੋਲ ਹੱਥਾਂ ਦੇ ਵਿੱਚ, ਤੇ ਉਹਨੇ ਉਸੇ ਵੇਲੇ ਆਪਣੇ ਆਪਣੇ ਗਲੇ ਪਾ ਲਈ।
1: ਔਰ ਅਜਮਤ ਪਰ ਚੰਡਾ ਦਿਖ ਰਾਏ,
0: ਸੋ ਹੋਰ ਵੀ ਫਿਰ ਅਜਮਤ ਤਿੱਖੀ ਇਹਨੂੰ ਦਿਖਾ ਕੇ ਫਕੀਰ ਨੂੰ ਵੀ ਬਣਿਆ ਕੀ ਫਿਰਦਾ ਤੂੰ,
1: ਲਿਓ ਸੁਥਰੇ ਨੇ ਡੰਡਾ ਛੀਨੇ ਤਾਹੇ ਕਾ ਅਕਲ ਸੋ,
0: ਇਹ ਅਕਲ ਨਾਲ ਇਹਨੂੰ ਵਿਚਾਰ ਨਾਲ ਝੂਠਾ ਕਰਕੇ ਜਿਹੜਾ ਡੰਡਾ ਸੀ ਨਾ ਇਹਦੇ ਕੋਲ ਫੜਿਆ ਉਹ ਵੀ ਖੋਲਿਆ, ਕਹਿੰਦਾ ਇਹਦੇ ਵੀ ਤੂੰ ਯੋਗ ਨਹੀਂ ਹੈ, ਫੜਾ ਮੈਨੂੰ।
1: ਯਾਹੇ ਬਿਦ ਸੇਲੀ ਡੰਡਾ ਪਾਇਓ ਜਬ ਸੁਥਰੇ ਨੇ,
0: ਜਦੋਂ ਇਸ ਤਰੀਕੇ ਨਾਲ ਸੇਲੀ ਉਦਾਸੀ ਦਾ ਚਿੰਨ ਉਹ ਜੰਨੂ ਵਾਂਗ ਜਿਵੇਂ ਆਪਣੇ ਗਾਤਰਾ ਪਾਇਆ ਉਹ ਰੱਸੀ ਵੀ ਪਾਈ ਹੁੰਦੀ ਸੀ ਫਕੀਰਾਂ ਨੇ, ਤਿਆਗ ਦਾ ਚਿੰਨ ਤੇ ਇੱਕ ਡੰਡਾ ਜਦੋਂ ਆਪਣੇ ਹੱਥ ਵਿੱਚ ਫੜਿਆ ਹੈ।
1: ਸੇਲੀ ਟੋਪੀ ਦੇਈ ਫਿਰ ਗੋਰੇ ਹੇਰ ਭਲ ਸੋ,
0: ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ, ਬਹੁਤ ਹੱਸੇ ਜੋ ਸੰਗਤਾਂ ਨੇ ਦੱਸਿਆ ਵੀ ਮਹਾਰਾਜ ਆ ਅੱਜ ਉੱਥੇ ਚਰਚਾ ਵਿਚਾਰ ਹੋਈ ਹੈ, ਉਹ ਬੇਨਵਾ ਜਿਹੜਾ ਹੰਕਾਰ ਕਰਦਾ ਸੀ ਉਹਦੀ ਸਾਰੀ ਮੈਲ ਜੀ ਲਾ ਦਿੱਤੀ ਭਾਈ ਸੁਥਰੇ ਸ਼ਾਹ ਨੇ, ਤੋ ਮਹਾਰਾਜ ਸੱਚੇ ਪਾਤਸ਼ਾਹ ਬੜੇ ਖੁਸ਼ ਹੋਏ। ਧੰਨ ਗੁਰੂ ਹਰਿਰਾਏ ਸਾਹਿਬ ਜੀ, ਕਹਿਣ ਲੱਗਿਆ ਭਾਈ ਇਹ ਸਹਿਲੀ ਟੋਪੀ ਤੈਨੂੰ ਬਖਸ਼ੀ ਜਾਂ ਤੇਰੇ 'ਤੇ ਬਖਸ਼ਿਸ਼ ਕੀਤੀ, ਗੁਰੂ ਨਾਨਕ ਦੇ ਘਰ ਦਾ ਤੈਨੂੰ ਪ੍ਰਚਾਰਕ ਥਾਪਦੇ
1: ਹਾਂ। ਸੁਥਰਾ ਫਕੀਰ ਪ੍ਰਸਿੱਧ ਪਿਓ,
0: ਉਸ ਦਿਨ ਤੋਂ ਭਾਈ ਸੁਥਰੇ ਸ਼ਾਹ ਪ੍ਰਸਿੱਧ ਫਕੀਰ ਹੋ ਗਏ, ਪ੍ਰਗਟ ਹੋ ਗਏ ਸਾਰੇ ਸੰਗਤਾਂ ਵਿੱਚ।
1: ਦਿੱਲੀ ਜਾਏ ਪਰਚੇ ਦਿਖਾਏ ਸ਼ਾਹੇ ਖਾਲਸੋ,
0: ਖਾਲਸੋ ਮੂਰਖ ਔਰੰਗਜ਼ੇਬ ਨੂੰ ਵੀ ਦਿੱਲੀ ਵਿੱਚ ਜਾ ਕੇ ਬੜੀ ਜੁਰਤ ਨਾਲ ਪ੍ਰਤਿਆਵੇ ਦਿਖਾਏ ਉਹਨੂੰ ਉੱਥੇ ਜਾ ਕੇ ਵੀ, ਜਦੋਂ ਉਹਨੇ ਜੰਨੂ ਲਾਉਣੇ ਸ਼ੁਰੂ ਕਰ ਦਿੱਤੇ ਸੀ, ਜ਼ੁਲਮ ਕਰਨਾ ਸ਼ੁਰੂ ਕਰ ਦਿੱਤਾ ਸੀ, ਫਿਰ ਅਟਕੇ ਨਹੀਂ, ਕਿੱਡੀ ਜ਼ੁਰਤ ਵਾਲੇ ਸੀ, ਅਤੇ ਦਿੱਲੀ ਜਾ ਕੇ ਵੀ ਫਿਰ ਉੱਥੇ ਕੌਤਕ ਕੀਤੇ।
1: ਕਾਜੀ ਤਬ ਚਾਟ ਟੀਕਾ ਜਨਿਊ ਤੋੜ ਲੇਵੇ ਤੇ ਥੇ,
0: ਕਾਜੀ ਜਿਹੜੇ ਸੀ ਨਾ ਉਹ ਬ੍ਰਾਹਮਣਾਂ ਨੂੰ ਫੜ ਕੇ ਅਤੇ ਉਹਨਾਂ ਦਾ ਟਿੱਕਾ ਜਿਹੜਾ ਲਾਇਆ ਹੁੰਦਾ ਸੀ ਕੇਸਰ ਦਾ, ਉਹਨੂੰ ਤਾਂ ਚੱਟ ਲੈਂਦੇ ਸੀ ਕਹਿੰਦੇ ਜ਼ੁਬਾਨ ਨਾਲ, ਅਤੇ ਜੰਨੂ ਫੜ ਕੇ ਅਤੇ ਹੱਥ ਨਾਲ ਖਿੱਚ ਕੇ ਤੋੜ ਦਿੰਦੇ ਸਨ। ਜਦੋਂ
1: ਹਿੰਦੂਆਂ ਕੋ ਤੁਰਕ ਕਰਤ ਹੋਤੇ ਬਲ ਸੋ,
0: ਹਿੰਦੂਆਂ ਨੂੰ ਤੁਰਕ ਬਣਾਉਂਦੇ ਸੀ ਮੁਸਲਮਾਨ ਆਪਣੇ ਜ਼ੋਰ ਨਾਲ ਸ਼ਕਤੀ ਨਾਲ।
1: ਜਨਿਊ ਪਾਏ ਸੂਰ ਕਾ ਉਹ ਟੀਕਾ ਲਾਏ ਬਿਸਟਾ ਕਾ,
0: ਲਓ ਭਾਈ ਸੁਥਰਾ ਕਿਵੇਂ ਗਿਆ ਉੱਥੇ, ਇਹਨੇ ਕਿਹਾ ਵੀ ਮੇਰਾ ਲਾ ਕੇ ਵਿਖਾਉਣ। ਉਸ ਵੇਲੇ ਜੰਨੂ ਜਿਹੜਾ ਪਾਇਆ ਉਹ ਸੂਰ ਦਾ, ਮਰੇ ਹੋਏ ਸੂਰ ਦਾ ਜੰਨੂ ਪਾ ਕੇ, ਮੁਸਲਮਾਨ ਸੂਰ ਤੋਂ ਬਹੁਤ ਘਿਰਨਾ ਕਰਦਾ, ਨੇੜੇ ਨਹੀਂ ਆਉਂਦਾ, ਜੇ ਕਿਤੇ ਛੂਹ ਜਾਵੇ ਕਦੇ ਮਾਰੇ ਗਏ ਪ੍ਰਿੱਟੇ ਗਏ ਪਵਿੱਤਰ ਹੋ ਗਏ। ਸੋ ਵੱਧ ਸਮਝਦੇ ਨੇ, ਜੰਨੂ ਤਾਂ ਸੂਰ ਦਾ ਪਾਇਆ ਰੱਸੀ ਬਣਾ ਕੇ, ਤੋ ਪਾ ਕੇ ਅਤੇ ਟੀਕਾ ਲਾਏ ਬਿਸਟਾ ਕਾ, ਟੀਕਾ ਜਿਹੜਾ ਸੀ ਆਪਣੇ ਹਿੰਦੂਆਂ ਵਾਲਾ ਭੇਖ ਬਣਾ ਕੇ, ਹੈ ਤਾਂ ਹਿੰਦੂ ਨਹੀਂ ਸੀ, ਉਹ ਬਿਸਟਾ ਦਾ ਗੰਦਗੀ ਦਾ ਮੱਥੇ 'ਚ ਲਾ ਕੇ ਗਏ ਨੇ ਉਹਨਾਂ ਕੋਲ।
1: ਸ਼ਾਹੇ ਕੇ ਹਜ਼ੂਰ ਜਾਏ ਕਾਜੀ ਤਈ ਟੇਰਿਓ,
0: ਬਾਦਸ਼ਾਹ ਦੇ ਸਾਹਮਣੇ ਜਾ ਕੇ ਜਿਹੜਾ ਉਹਦਾ ਕਾਜੀ ਸੀ ਨਾ ਬਾਦਸ਼ਾਹ ਦਾ ਸ਼ਾਹੀ ਕਾਜੀ, ਉਹਦੇ ਤਾਈਂ ਕਹਿਣ ਲੱਗੇ ਹਨ,
1: ਯਾ ਤੋ ਟੀਕਾ ਚਾਟ ਮੇਰਾ ਜਨਿਊ ਤੋੜੇ ਲੇਹੇ ਇਹ,
0: ਜਾਂ ਤਾਂ ਭਾਈ ਜੇ ਤੁਸੀਂ ਇਹ ਮਿਥਿਆ ਹੀ ਹੈ ਵੀ ਹਿੰਦੂਆਂ ਦੇ ਜਨਿਊ ਲਾਣੇ ਨੇ ਤੁਰਕ ਬਣਾਉਣਾ ਹੈ ਟੀਕੇ ਲਾਉਣੇ ਹੈ, ਤਾਂ ਫਿਰ ਮੈਂ ਵੀ ਹਿੰਦੂ ਹਾਂ, ਤੁਹਾਡੇ ਸਾਹਮਣੇ ਆ ਗਿਆ ਵਾਂ, ਕੀ ਕਰੀਏ। ਕਹਿੰਦਾ ਲਓ ਵੀ ਮੇਰਾ ਵੀ ਤੋੜੋ ਚੱਟੋ, ਮੇਰਾ ਵੀ ਟੀਕਾ ਚੱਟ ਕੇ ਵਿਖਾ ਤੂੰ ਸ਼ਾਹੀ ਕਾਜੀ।
1: ਨਹੀਂ ਫਿਰ ਕਦੇ ਕਿਸੇ ਹਿੰਦੂ ਕੋ ਨਾ ਛੇੜਿਓ,
0: ਤੇ ਨਹੀਂ ਫਿਰ ਇਸ ਤੋਂ ਬਾਅਦ ਕਿਸੇ ਹਿੰਦੂ ਨੂੰ ਨਾ ਛੇੜਿਓ ਅੱਜ ਤੋਂ ਬਾਅਦ, ਇਹ ਗਲਤ ਕੰਮ ਹੈ ਤੁਹਾਡਾ।
1: ਬਨਵਾਏ ਜੁਤੀ ਸਵਾ ਗਜ ਕੀ ਕੀਮਤ ਲਾਏ,
0: ਇਸ ਤਰ੍ਹਾਂ ਸਾਧ ਸੰਗਤ ਜੀ ਵੇਖੋ ਕਿਸ ਲਹਿਜੇ ਨਾਲ, ਉਹ ਕਾਹਦਾ ਚੱਟਣਾ ਸੀ ਗੰਦਗੀ ਦਾ, ਕਾਜੀ ਨੇ ਸ਼ਰਮਿੰਦਾ ਹੋ ਗਿਆ, ਸੂਰ ਦੇ ਜੰਜੂ ਨੂੰ ਕਿਵੇਂ ਹੱਥ ਪਾਉਣਾ ਸੀ ਉਹਨੇ, ਸੋ ਉਹਨਾਂ ਨੂੰ ਝੂਠਾ ਕਰ ਦਿੱਤਾ, ਨਹੀਂ ਲਾ ਸਕੇ। ਫਿਰ ਇੱਕ ਵਾਰ ਕੀ ਕੀਤਾ, ਦਿੱਲੀ ਦੇ ਵਿੱਚ ਹੀ ਬਣਵਾ ਕੇ ਨਾ ਸਵਾ ਗਜ ਦੀ ਪੂਰੀ ਜੁੱਤੀ ਪੈਸੇ ਲਾ ਕੇ ਆਪਣੇ ਕੋਲੋਂ,
1: ਅੱਧੀ
0: ਰਾਤੋਂ ਜਦੋਂ ਕੋਈ ਵੇਂਹਦਾ ਨਹੀਂ ਸੀ, ਜਾਮਾ ਮਸਜਿਦ ਦੇ ਇੱਕ ਪਾਸੇ ਲਿਜਾ ਕੇ ਰੱਖ ਦਿੱਤੀ ਚੋਰੀ।
1: ਕਾਜੀ ਉਹਨੇ ਹੇਰੀ ਕਹੀ ਜੁੱਤੀ ਹੈ ਖਦਾਏ ਕੇਰੀ,
0: ਜਦੋਂ ਕਾਜੀ ਆਇਆ ਸਵੇਰੇ ਤਾਂ ਵੇਖਿਆ ਕਹਿੰਦਾ ਵਾਹ ਵਾਹ ਵਾਹ ਏਡੀ ਵੱਡੀ ਜੁੱਤੀ, ਇਹ ਤਾਂ ਖੁਦਾ ਦੀ ਜੁੱਤੀ ਹੈ ਜੀ, ਇਹ ਤਾਂ ਪੈਗੰਬਰ ਸਾਹਿਬ ਰਾਤ ਨੂੰ ਆ ਕੇ ਤੇ ਆਪਣੀ ਜੁੱਤੀ ਇੱਥੇ ਲਾ ਗਏ ਹਨ।
1: ਪੜਨ ਨਿਵਾਜ ਆਇਆ ਅੱਲਾ ਐਵੇਂ ਟੇਰਿਓ,
0: ਕਹਿੰਦਾ ਵੀ ਇਹ ਤੇ ਰਾਤ ਨੂੰ ਸੋ ਅੱਲਾ ਜਿਹੜਾ ਨਵਾਜ ਪੜਨ ਵਾਸਤੇ ਆਇਆ ਹੈ, ਹੋਰ ਕੋਈ ਗੱਲ ਨਹੀਂ, ਏਡਾ ਵੱਡਾ ਪੈਰ ਹੋਰ ਕਿਸੇ ਦਾ ਨਹੀਂ ਹੋ ਸਕਦਾ।
1: ਚੂਮ ਚਾਟੇ ਸਜਦੇ ਕਰਤਾ ਉਹ ਧਰਤ ਸਿਰ ਪਏ,
0: ਸਾਰਿਆਂ ਨੂੰ ਉਹਨੇ ਦੱਸਿਆ ਫਿਰ ਅੱਗੋਂ ਸ਼ਾਹੀ ਕਾਜੀ ਨੇ, ਉਹ ਜੁੱਤੀ ਨੂੰ ਚੱਟਣ ਲੱਗ ਪਏ ਅੱਲਾ ਦੀ ਜਾਣ ਕੇ, ਤੇ ਉਹਨੂੰ ਚੁੰਮਣ ਲੱਗੇ, ਚੱਟਣ ਲੱਗੇ, ਸਜਦੇ ਕਰਨ ਲੱਗੇ, ਸਿਰ ਰੱਖ ਰੱਖ ਕੇ ਉਹਦੇ ਉੱਪਰ ਵੀ ਅੱਲਾ ਦੀ ਜੁੱਤੀ ਹੈ।
1: ਬਾਦਸ਼ਾਹ ਆਦਤ ਅਪਾਰੇ ਹੈ,
0: ਬਾਦਸ਼ਾਹ ਤੱਕ ਔਰੰਗਜ਼ੇਬ ਤੱਕ ਜਦੋਂ ਰੌਲਾ ਪੈ ਗਿਆ ਨਾ ਵੀ ਇਸ ਤਰ੍ਹਾਂ ਜੁੱਤੀ ਆਈ, ਤੇ ਉਸ ਵੇਲੇ ਸਾਧ ਸੰਗ ਜੀ ਸਾਰੇ ਤੁਰ ਕੇ ਉਹਨੂੰ ਚੱਟਣ ਲੱਗ ਗਏ, ਸਜਦੇ ਕਰਨ ਲੱਗ ਪਏ।
1: ਫਿਰ ਧਰ ਬਾਂਸ ਪਰ ਜੁੱਤੀ ਨੇ ਜੇ ਦੂਸਰੀ ਕੋ,
0: ਫਿਰ ਦੂਜੀ ਜੁੱਤੀ ਉੱਡ ਗਈ ਬਣਾ ਕੇ ਤੇ ਲੰਮੇ ਬਾਂਸ ਦੇ ਉੱਪਰ ਪਾ ਕੇ ਟੰਗ ਕੇ ਭਾਈ ਸਾਹਿਬ ਭਾਈ ਸੁਥਰੇ ਸ਼ਾਹ ਜੀ ਨੇ ਇੱਕ ਦਿਨ
1: ਦਿੱਲੀ ਮਾਹੇ ਸੁਥਰੇ ਪੁਕਾਰਿਓ ਇਸ ਸਾਰੇ ਹੈ,
0: ਦਿੱਲੀ ਦੇ ਵਿੱਚ ਉੱਧਰ ਨੂੰ ਜਾਂਦੇ ਹੋਏ ਜਾਮਾ ਮਸਜਿਦ ਵੱਲ ਨੂੰ ਪੁਕਾਰ ਕੇ ਕੀ ਕਹਿੰਦਾ ਜਾ ਰਿਹਾ ਹੈ,
1: ਕੱਲ ਰਾਤ ਮੇਰਾ ਜੁੱਤਾ ਲੈ ਗਿਆ ਉਠਾਏ ਕੁੱਤਾ,
0: ਭਾਈ ਇੱਕ ਦੋ ਰਾਤਾਂ ਪਹਿਲਾਂ ਮੇਰਾ ਜਿਹੜਾ ਜੁੱਤਾ ਸੀ ਸੇਮ ਇਹੋ ਜਿਹਾ, ਆਹ ਵੇਖੋ ਮੇਰੀ ਜੁੱਤੀ ਇੱਕ ਪੈਰ ਦੀ, ਮੇਰਾ ਕੁੱਤਾ ਚੁੱਕ ਕੇ ਲੈ ਗਿਆ ਸੀ ਇਹ ਜੁੱਤਾ ਇਹਦੇ ਨਾਲ ਦਾ ਸੇਮ।
1: ਹੇਰਿਓ ਕਹਾਂ ਹੋਏ ਤਾਂ ਬਤਈਆ ਉਪਕਾਰ ਹੈ,
0: ਜੇ ਕਿਸੇ ਨੇ ਵੇਖਿਆ ਹੋਵੇ ਕੁੱਤੇ ਨੇ ਕਿਤੇ ਸੁੱਟਿਆ ਹੋਵੇ, ਕਿਸੇ ਨੇ ਵੇਖਿਆ ਹੋਵੇ ਮਾਈ ਭਾਈ ਨੂੰ ਮਿਲਿਆ ਹੋਵੇ ਤਾਂ ਮੈਨੂੰ ਦੱਸ ਦਿਓ, ਇਹ ਪਰਪਕਾਰ ਹੋਵੇਗਾ ਫਕੀਰਾਂ ਦੀ ਜੁੱਤੀ ਕੁੱਤਾ ਲੈ ਗਿਆ ਸੀ।
1: ਵੇਖ ਕਰ ਕਾਜੀ ਸ਼ਰਮਿੰਦੇ ਹੈ ਪੁਕਾਰੇ ਜਾਏ,
0: ਇਹ ਜਦੋਂ ਵੇਖਿਆ ਕਾਜੀ ਨੇ ਬੜੇ ਸ਼ਰਮਿੰਦੇ ਹੋਏ, ਓ ਹੋ ਹੋ ਅਸੀਂ ਤਾਂ ਖੁਦਾ ਦੀ ਜੁੱਤੀ ਬਣਾ ਦਿੱਤੀ, ਸੋ ਝੂਠੇ ਵੇਖੋ ਕਿਵੇਂ ਕਰਦੇ ਸੀ। ਭਾਈ ਸੁਥਰੇ ਸ਼ਾਹ ਜੀ ਤਾਂ ਉਸ ਵੇਲੇ ਸ਼ਰਮਿੰਦੇ ਹੋਏ, ਸ਼ਰਮਿੰਦੇ ਹੋਇਆਂ ਨੇ ਕਿਹਾ ਵੀ ਹੁਣ ਇੱਜ਼ਤ ਰਹਿ ਜਾਵੇ, ਜਾ ਔਰੰਗਜ਼ੇਬ ਕੋਲ ਸ਼ਿਕਾਇਤ ਲਾਈ ਹੈ।
1: ਬਾਦਸ਼ਾਹ ਪਾਸ ਭੇਦ ਕਹਿਓ ਸਭ ਧਾਰੇ ਹੈ,
0: ਬਾਦਸ਼ਾਹ ਦੇ ਕੋਲ ਸਾਰਾ ਭੇਸ ਜਾ ਕੇ ਕਿਹਾ ਵੀ ਆਹ ਗੱਲ ਹੋ ਗਈ ਹੈ, ਬੜੀ ਤੁਹੀਨ ਹੋਵੇਗੀ ਸਲਾਮਦੀ ਦੇ ਵਿੱਚ, ਉਹਨੂੰ ਸੱਦੋ, ਉਹਦੇ ਪੈਰ ਵਿੱਚ ਜੁੱਤੀ ਕਿਵੇਂ ਆਵੇਗੀ, ਐਡੀ ਵੱਡੀ ਜੁੱਤੀ ਐਵੇਂ ਲਈ ਫਿਰਦਾ ਝੂਠੇ ਕਰਦਾ ਆਪਾਂ ਨੂੰ।
1: ਚੌਂ ਪਈ ਸੁਥਰੇ ਕੋ ਪਾਤਸ਼ਾਹ ਬੁਲਾਇਓ,
0: ਉਸੇ ਵੇਲੇ ਔਰੰਗਜ਼ੇਬ ਨੇ ਸੁਥਰੇ ਭਾਈ ਸੁਥਰੇ ਸ਼ਾਹ ਨੂੰ ਬੁਲਾਉਣਾ ਕੀਤਾ ਹੈ,
1: ਕਹਿਓ ਸ਼ੋਰ ਤੈਂ ਕਾਹੇ ਮਚਾਇਓ,
0: ਤੇ ਕਹਿਣ ਲੱਗਾ ਤੂੰ ਕਾਹਦਾ ਸ਼ੋਰ ਪਾਇਆ ਹੋਇਆ ਜੁੱਤਾ ਟੰਗ ਕੇ ਡਾ

0: ਮੈਂ ਕੱਢ ਲਵਾਂਗਾ।
1: ਸੁਥਰੇ ਕਹਿਓ ਜੂਤ ਦਿਖ ਰਹੀ ਹੈ।
0: ਭਾਈ ਸੁਥਰੇ ਸ਼ਾਹ ਜੀ ਕਹਿਣ ਲੱਗੇ ਵੀ ਸੁਥਰੇ ਕਹਿਓ ਜੂਤ ਦਿਖ ਰਹੀ ਹੈ। ਭਾਈ ਸੁਥਰੇ ਸ਼ਾਹ ਜੀ ਕਹਿਣ ਲੱਗੇ ਵੀ ਜੁੱਤਾ ਪਾ ਕੇ ਵੇਖ ਲਵੋ।
1: ਨਹ ਪਗ ਪਰੈ ਤਾਂ ਬਹਿਰ ਦਈਆ।
0: ਜਿਹੜਾ ਜੁੱਤਾ ਤੁਹਾਡੇ ਕੋਲ ਹੈ ਸੋ ਮੇਰਾ ਜੁੱਤਾ, ਤੇ ਜੇ ਨਾ ਪਵੇਗਾ ਤੇ ਫਿਰ ਮੈਨੂੰ ਮਾਰ ਦਿਓ ਜੇ ਮੇਰੇ ਪੈਰ ਵਿੱਚ ਨਾ ਆਇਆ ਤਾਂ।
1: ਬਾਦਸ਼ਾਹ ਜੁੱਤਾ ਮੰਗਵਾਇਆ।
0: ਬਾਦਸ਼ਾਹ ਨੇ ਉਸੇ ਵੇਲੇ ਮਸੀਤ ਵਿੱਚੋਂ ਜੁੱਤਾ ਵਾਪਸ ਮੰਗਵਾਇਆ ਹੈ।
1: ਨਿਜ ਪਗ ਮੈਂ ਸੁਥਰੇ ਨਾ ਪਾਇਓ।
0: ਭਾਈ ਸੁਥਰੇ ਨੇ ਉਹਦੇ ਸਾਹਮਣੇ ਆਪਣੇ ਪੈਰ ਵਿੱਚ ਪਾਉਣਾ ਕੀਤਾ।
1: ਸੁਥਰੇ ਪਾਂ ਵਢਾਏ ਆਸੇ।
0: ਭਾਈ ਸੁਥਰੇ ਨੇ ਆਪਣੇ ਪੈਰ ਐਸੇ ਲੰਮੇ ਕਰ ਲਏ।
1: ਮਸਾਂ ਪੂਰੇ ਜੁੱਤੇ ਮੈਂ ਜਾਸੇ।
0: ਮਸਾਂ ਹੀ ਉਹਨਾਂ ਜੁੱਤੇ, ਉਹ ਜੁੱਤੇ ਦੇ ਵਿੱਚ ਦੋਵਾਂ ਦੇ ਵਿੱਚ ਮਸਾਂ ਹੀ ਪੂਰੇ ਆਏ, ਜਿਵੇਂ ਆਪਾਂ ਖਿੱਚ ਕੇ ਜੁੱਤੇ ਕਈ ਵਾਰ ਪਾਉਂਦੇ ਹਾਂ ਨਾ ਨਵੀਂ।
1: ਬਾਦਸ਼ਾਹ ਪਿਖ ਪਇਓ ਹੈਰਾਨ।
0: ਵੇਖ ਕੇ ਬਾਦਸ਼ਾਹ ਰੰਗ ਜੇ ਬਾਕਾ ਬੱਕਾ ਜਿਹਾ ਹੋ ਗਿਆ।
1: ਬਲੀ ਪਛਾਣਿਓ ਸੁਥਰਾ ਜਵਾਨ।
0: ਉਸ ਵੇਲੇ ਕਹਿੰਦਾ ਬੜਾ ਬਲੀ ਫਕੀਰ ਆ ਇਹ, ਇਹਦੇ ਨਾਲ ਕੀ ਤਕਰਾਰ ਕਰਨੀ ਹੈ।
1: ਸੁਥਰੇ ਬੁੱਧ ਸ਼ਾਹੇ ਕੀ ਫੇਰੀ।
0: ਇਉਂ ਸਾਧ ਸੰਗਤ ਜੀ, ਭਾਈ ਸੁਥਰੇ ਸ਼ਾਹ ਨੇ ਝੂਠਾ ਕੀਤਾ। ਇਹੋ ਜਿਹੇ ਕੌਤਕ ਫਕੀਰ ਸਨ, ਬੜੇ ਡੂੰਘੇ। ਸੱਚੇ ਪਾਤਸ਼ਾਹ ਦੀ ਨਿਗਾਹ ਪਈ ਸੀ, ਕਿਹਾ ਸੀ ਨਾ ਕੁਥਰਾ ਨਹੀਂ ਭਾਈ, ਇਹ ਤਾਂ ਸੁਥਰਾ ਹੈ, ਇਹਦੇ ਬਰਾਬਰ ਨਹੀਂ ਕੋਈ। ਇਉਂ ਹਟਾਏ ਸੀ ਵੀ ਇਸ ਤਰ੍ਹਾਂ ਨਾ ਕਰੋ। ਇਹ ਵੀ ਔਰੰਗਜ਼ੇਬ ਨੂੰ ਕਿਹਾ ਸੀ ਵੀ ਇਹ ਜਿਹੜੀ ਦਿਲ ਹੈ ਵੀ ਮਸੀਤ ਆ, ਇਨਸਾਨਾਂ ਦੇ ਦੈਨੀ ਦਿਲੀ ਮਸੀਤ ਆ, ਨਾ ਢਾ ਦਿਲ ਨਹੀਂ ਢਾ ਰਿਹਾ, ਮਸੀਤਾਂ ਢਾ ਰਿਹਾ, ਬੋਲਣ ਨਹੀਂ ਦਿੱਤਾ ਸੀ। ਤਾਨੇ ਮਹਾਂਪੁਰਸ਼ ਗੁਰੂ ਕੀ ਨਦਰ ਜਿਨ੍ਹਾਂ 'ਤੇ ਹੋਈ ਸੀ, ਭਾਈ ਸੁਥਰੇ ਸ਼ਾਹ ਜੀ, ਇਹਨਾਂ ਤੋਂ ਜਿਵੇਂ ਅੱਗੇ ਪ੍ਰਚਾਰ ਹੋਏ ਸੁਥਰੇ ਸ਼ਾਹੀਏ ਵੱਜੇ ਨੇ ਬਖਸ਼ੀਸ਼ ਛੇਵੇਂ ਪਾਤਸ਼ਾਹ ਅਤੇ ਸੱਤਵੇਂ ਪਾਤਸ਼ਾਹ ਜੀ ਦੀ, ਦਸਮ ਪਾਤਸ਼ਾਹ ਤੱਕ ਰਹੇ ਨੇ, ਜਿਵੇਂ ਹੋਰ ਕੌਤਕ ਕੀਤੇ ਸਾਖੀਆਂ, ਇਹ ਆਪਾਂ ਕੱਲ੍ਹ ਨੂੰ ਵਿਚਾਰਾਂਗੇ। ਇੱਥੇ ਸਮੇਂ ਦੀ ਸਮਾਪਤੀ ਹੈ। ਆਓ ਭਾਈ ਸਾਹਿਬ ਜੀ ਦੀ ਹੁਣਾਂ ਦੀ ਰਸਨਾ ਤੋਂ ਰਸ ਪਿੰਨਾ ਸ਼ਬਦ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ।
1: ਸੁਥਰੇ ਪਾਂ ਵਢਾਏ ਆਸੇ, ਮਸਾਂ ਪਰੇ ਜੂਤੇ ਮੇ ਜੈਸੇ, ਪਾਤਸ਼ਾਹ ਪਿਖ ਪਇਓ ਹੈਰਾਨ, ਵਲੀ ਪਛਾਣਿਓ ਸੁਥਰਾ ਜਵਾਨ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਗੁਰੂ ਪ੍ਰਸਾਦ ਸਾਹਿਬ ਸਿੰਘ ਜੀ ਕੀਰਤਨ ਕਰਦੇ ਹਾਂ ਅਤੇ ਪਾਸੋਂ ਗ੍ਰੰਥ ਖੁੱਲ੍ਹਾਂ ਹੋਈਆਂ ਆਪ ਗੁਰੂ ਸੰਗਤ ਬਖਸ਼ਣਯੋਗ ਹੋਆ ਸਕਦੇ ਹਾਂ ਆਪ ਗਲਤੀ ਨਜ਼ਰਅੰਦਾਜ਼ ਕਰਦੇ ਹੋਏ ਬਖਸ਼ਣ ਦੀ ਕਿਰਪਾਲਤਾ ਕਰੋਗੇ ਜੀ ਤਨਤਾ ਯੋਗ ਹੋਆ ਸਾਰੇ ਜੋ ਕਿ ਜੁਗੋ ਜੁਗ ਅਟਲ ਤਨ ਤਨ ਸਤਿਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਆਪ ਜੀ ਗੁਰਬਾਣੀ ਗੁਰ ਇਤਿਹਾਸ ਦਾ ਆਪ ਜੀ ਨੇ ਆਨੰਦ ਮਾਣਿਆ ਹੈ ਸੋ ਜਿੰਨੇ ਵੀ ਸਤਸੰਗੀ ਸਤਿਗੁਰਾਂ ਦੇ ਪਾਵਨ ਗੋਦ ਵਿੱਚ ਜੁੜੇ ਹੋ ਪਿਆਰ ਸਤਿਗੁਰੂ ਪਤੇ ਪ੍ਰਵਾਨ ਕਰੋ ਜੀ
1: ਵਾਹਿਗੁਰੂ ਜੀ ਕਾ ਖਾਲਸਾ

ਸ਼੍ਰੀ ਭਗਵਤੀ ਜੀ ਸਹਾਏ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਮੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਬਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋ ਸਹਾਏ। ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡੱਠੇ ਸਭ ਦੁੱਖ ਜਾਏ। ਤੇਕ ਬਹਾਦਰ ਸਿਮਰੀਐ ਘਰ ਨਾਉ ਨਿਧਿਆ ਵੈ ਧਾਏ। ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ। ਧੰਨ ਧੰਨ ਸਾਹਿਬ ਸਤਿਗੁਰੂ।

ਟੋਕਰੀਆਂ ਲੋਹਾਈਆਂ ਚਰਖਣੀਆਂ ਤੇ ਚੜੇ ਆਰਿਆਂ ਨਾਲ ਚੜਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਸਿੰਘ ਸਿੰਘਣੀਆਂ ਦੀ ਕਮਾਈ ਦਾ ਧਿਆਨ

ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਾਨੀ ਮੰਗ ਮਤ ਉੱਚੀ ਮਤ ਪਾਦਾ ਰੱਖ ਆ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਜੀ ਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਤਹਾਵਾਂ ਨੂੰ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ।

ਵਾਹਿ ਮਹਾਰਾਜ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਹਜ਼ੂਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਆਪ ਜੀ ਦੇ ਹਜ਼ੂਰ ਹਫਤਾਵਾਰੀ ਦੀਵਾਨ ਸਜੇ ਹਨ ਸੱਚੇ ਪਾਤਸ਼ਾਹ ਜੀਓ। ਅੱਜ ਦੇ ਦੀਵਾਨ ਬਾਬਾ ਸੋਹਣ ਸਿੰਘ ਜੀ ਮਲੇਸ਼ੀਆ ਵਾਲੇ ਦੇ, ਉਹਨਾਂ ਦੀ ਬਰਸੀ ਨੂੰ ਮੁੱਖ ਰੱਖਦਿਆਂ ਸੱਚੇ ਪਾਤਸ਼ਾਹ ਜੀ ਉਹ ਸਜਾਏ ਗਏ। ਸੱਚੇ ਪਾਤਸ਼ਾਹ ਜੀ ਉਹ ਆਪ ਜੀ ਦੇ ਹਜ਼ੂਰ ਪਾਵਨ ਬਾਣੀ ਸੋਦਰ ਰਹਿਰਾ ਸਾਹਿਬ ਜੀ ਦਾ ਨਿਤਨੇਮ ਸ਼ਬਦ ਕੀਰਤਨ ਅਤੇ ਇਤਿਹਾਸ ਦੀ ਲੜੀਵਾਰ ਕਥਾ ਹੋਈ ਹੈ। ਆਨੰਦ ਸਾਹਿਬ ਜੀ ਦੇ ਕੀਰਤਨ ਹੋਏ, ਆਗਾਧ ਬੁੱਧ ਬਾਣੀ ਪੜ੍ਹਦਿਆਂ ਸੁਣਦਿਆਂ ਕੀਰਤਨ ਕਥਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਮਾਫ਼ੀ ਦੇਣੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ, ਕਥਾ ਕੀਰਤਨ ਦਾ ਭਾਵ ਦਰ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾਉਣਾ ਜੀ, ਸਮੂਹ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਦਰੋਂ ਕਰੋਂ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਚੜ੍ਹਦੀਆਂ ਕਲਾ ਕਰਨੀਆਂ, ਅੱਜ ਦੇ ਲੰਗਰਾਂ ਦੀ ਸੇਵਾ ਮਲੇਸ਼ੀਆ ਦੀ ਸੰਗਤ ਵੱਲੋਂ ਬਾਬਾ ਸੋਹਣ ਸਿੰਘ ਜੀ ਬਰਸੀ ਦੇ ਸੰਬੰਧ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਲੰਗਰਾਂ ਦੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ। ਸੱਚੇ ਪਾਤਸ਼ਾਹ ਜੀ ਉਹ ਆਪ ਜੀ ਨੇ ਕਿਰਪਾ ਕਰਨੀ, ਸਮੂਹ ਪਰਿਵਾਰਾਂ ਦੀ ਸੰਗਤ ਦੀ ਸੇਵਾ ਪ੍ਰਵਾਨ ਕਰਨੀ, ਲੇਖੇ ਲਾਉਣੀ, ਅੰਗ ਸੰਗ ਸਹਾਈ ਹੋਣਾ, ਦਰੋਂ ਕਰੋਂ ਨਾਮ ਦਾਨ ਗੁਰਸਿੱਖੀ ਸਿਦਕ ਭਰੋਸਾ ਸੇਵਾ ਸਿਮਰਨ, ਅੰਮ੍ਰਿਤ ਵੇਲਾ ਬਖਸ਼ਿਸ਼ ਕਰਨਾ, ਕਾਰੋਬਾਰਾਂ ਵਿੱਚ ਵਾਧੇ ਪਾਉਣੇ,

ਮਹਾਰਾਜ ਕਿਰਪਾ ਕਰਨੀ, ਮਾਈਕਲ ਨੂੰ ਮਹਾਰਾਜ ਚੜ੍ਹਦੀ ਕਲਾ ਨਾਮ ਦਾਨ ਬਖਸ਼ਿਸ਼ ਕਰਨਾ, ਅੰਗ ਸੰਗ ਸਹਾਈ ਹੋਣਾ, ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਹੈ, ਆਪ ਜੀ ਭੋਗ ਲਾਓ, ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਜੋ ਛਕੇ, ਵਾਹਿਗੁਰੂ ਨਾਮ ਜਪੇ, ਭਾਈ ਹਰਕੀਤ ਸਿੰਘ ਜੀ ਜਕਾਰਾ, ਇਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਹੈ। ਕਿਰਪਾ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਸੇਵਾ ਕਰਨ ਦਾ ਬਲ ਬਖਸ਼ਿਸ਼ ਕਰਨਾ, ਅੰਗ ਸੰਗ ਸਹਾਈ ਹੋਣਾ, ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕਰਨੀ, ਆਪ ਜੀ ਦੇ ਕਿਰਪਾ ਕਰੋ ਪਾਵਨ ਮੁੱਖ ਵਾਕ ਬਖਸ਼ੋ, ਸਹੀ ਪਿਆਰੇ ਮੇਲ ਜਨਮ ਮਿਲਿਆ ਤੇਰੇ ਨਾਮ ਚ ਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ। ਆਗਿਆ ਪਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਵੋਚ ਹੈ।

ਗੁਰਮੁਖ ਮਹਲਾ ਪੰਜਵਾ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲੱਜਾ ਏ ਕਪਾਗਾ ਪ੍ਰਭ ਜੀ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ

ਸ੍ਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਾਲਿਆਨ ਲੋ ਪਵਨ ਚਵਰੋ ਕਰੇ, ਸਗਲ ਬਨਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਨਾ, ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਫੇਰੀ ਰਹਾਉ। ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਉ, ਸਹਿਸ ਮੂਰਤ ਨਨਾਏਕ ਤੋਹ। ਸਹਿਸ ਪਦ ਬਿਮਲ ਨਾਨੇਕ ਪਦ, ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਹ। ਸਭ ਮਹਿ ਜੋਤ ਜੋਤ ਹੈ ਸੋਏ, ਸਿਸਦਾ ਚਾਨਣ ਸਭ ਮਹਿ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੁਆਰਤੀ ਹੋਏ। ਹਰ ਚਰਨ ਕਵਲ ਮਕਰੰਦ, ਲੋਭਿਤ ਮਨੋ ਅੰਦਿਨੋ ਮੋਹਿਆ ਹੀ ਪਿਆਸਾ। ਕਿਰਪਾ ਜਲ ਦੇਹੇ ਨਾਨਕ ਸਾਰਿੰਗ ਕਉ, ਹੋਏ ਜਾ ਤੇ ਤੇਰਾ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੇ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੇ। ਕਰ ਸਾਧੂ ਅੰਜਲੀ।

ਜੋ ਜੋ ਚਲਹਿ ਚੁਭੈ ਦੁਖ ਪਾਵਹਿ ਜਮਕਾਲ ਸਹਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਬਿਨਾਸੀ ਗੁਰ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡ।

ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲਹੋ ਹਰਲਾਹਾ ਗੈ ਬਸਨ ਸੁਹੇਲਾ।

ਸੰਸੇ ਮਹਿ ਤਰਿਓ ਬ੍ਰਹਮ ਗਿਆਨੀ, ਜੇ ਸਹ ਜੁਗਾਏ ਪੀ ਆਵੈ ਹੋ ਰਸ, ਅਕਥ ਕਥਾ ਤਿਨ ਜਾਨੀ, ਜਾ ਕਉ ਆਏ ਸੋਈ ਬਿਹਜ ਹੋ, ਹਰ ਗੁਰ ਤੇ ਮਨ ਹੈ ਬਸੇਰਾ, ਨਿਜ ਘਰ ਮਹਿਲ ਪਾਵ ਹੋ ਸੁਖ ਸਹਿਜੇ,

ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿ ਸਿਆਣਪਾ ਲਖੋ ਹੈ ਤਾਂ ਇੱਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੇ ਪਾਲ ਹੁਕਮ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਐ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁੱਝੈ ਤਾਂ ਹਉਮੈ ਕਹੇ ਨਾ ਕੋਏ ਗਾਵੇ ਕੋ ਤਾਣ

ਜਾਣ ਕਿਵੇਂ ਜਾਣੀਏ ਸਭਾ ਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨ ਗਾਵੀਏ ਗੁਣੀ ਨਿਧਾਨ ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁਪਰ ਹਰਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ ਗੁਰੀਸਰ ਗੁਰ ਗੋਰਖ ਵਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਮਿਣ ਭਾਣੇ ਕੇ ਨਾਏ ਕਰੀ ਜੇ ਤੀਸੇ ਠਿਉ ਪਾਈ ਵੇਖਾ ਮਿਣ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨਾ ਉਰਖਾਏ ਕੇ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਧਰੇ ਨਾਨਕ ਨਿਰ

ਆਖੇ ਪੜੇ ਘਰੇ ਵਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੇ ਗੋਬਿੰਦ ਆਖੇ ਈਸਰ ਆਖੇ ਸਿੱਧ ਆਖੇ ਕਿਤੇ ਕਿਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰਨਰ ਮੁੰਜਨ ਸੇਵ ਕਿਤੇ ਆਖੇ ਆਖਣ ਪਾਏ ਕਿਤੇ ਕਹਿ ਕੇ ਉੱਠ ਜਾਏ ਇਹ ਤੇ

ਕਰਕੇ ਹਾ ਸੋਪ ਘਰ ਕੇ ਹਾ ਜਿਤ ਪੇ ਸਰਬ ਸਮਾ ਲੇਵਾ ਜੇ ਨਾਦ ਨੇਕ ਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਭਰੀ ਸਿਓ ਕਹੀਨ ਕੇਤੇ ਗਾਵਣ ਹਾਰੇ ਗਾਵੇ ਤੋਹਨੋ ਪੌਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸਰ ਬਰਮਾ ਦੇਵੀ ਸੋਹਨ ਸਦਾ ਸਵਾਰੇ ਗਾਵੇ ਇੰਦ ਇਦਾਸਨ ਬੈਠੇ ਦੇਵਤੇ ਆਂਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸੁਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਣੀਆਂ ਮਨਮੋਹਨ ਸੁਰਗਾ ਮਚ ਪਿਆਲੇ ਗਾਵਨ ਰਤਨੁ ਪਾਏ

ਤੁਧ ਭਾਵਨ ਅਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੀ ਨਾਈ ਹੈ ਪਿਓ ਸੀ ਜਾਇ ਨ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸਾਹ ਪਾਤਸ਼ਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਰ ਝੋਲੀ ਧਿਆਨ ਕੀ ਕਰੇ ਵਿਭੂਤ ਕਿੰਥਾ ਕਾਲ ਕੁਆਰੀ ਕਾਇਆ ਜੁਗ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਸੇ ਆਦੇਸ ਆਦ ਨੀਲ ਨਾਦ ਨਾਹ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਿਆ ਭੰਡਾਰਨ ਘਟ ਘਟ ਵਾਜੇ ਨਾਦ ਆਪਣਾ ਨਾਤੀ ਸਮਝਾ ਕੀ ਰਿੱਧ ਸਿੱਧ ਅਵਰਾ ਸਾਧ ਸੰਯੋਗ ਵਿਯੋਗ ਦੁਇ

Guru, Guru, Guru, Guru, Guru, Guru, Guru, Guru, Guru.

Guru, ha, Guru, ha, Guru, ha, Guru, ha, Guru, ha, Guru, ha, Guru.

Good.

Good.

ਅਕਾਲ ਮੂਰਤ ਜੁਨੀ ਸਾਹਿਬ ਗੁਰ ਪ੍ਰਸਾਦ ਅਸਮ ਹੱਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ

ਦੂਈ ਕੁਦਰਤ ਸਾਜੀਐ ਕ੍ਰਸ਼ਨ ਡਿਠੋ ਚਾਉ ਦਾਤਾ ਕਰਤਾਪ ਤੂੰ ਤੁਸ ਦੇਵੈ ਕਰੇ ਪਸਾਉ ਤੂੰ ਜਾਣੋਈ ਸਭ ਸਹਿ ਦੇ

ਸ਼ਲੋਕ ਮਹਲਾ ਪਹਿਲਾ। ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋ, ਸੱਚੇ ਆਕਾਰ, ਸੱਚੇ ਤੇਰੇ ਕਰਨ ਸਰ ਵਿਚਾਰ, ਸੱਚਾ ਧਰਮ ਅਰ ਸੱਚਾ ਦੀਵਾਨ, ਸੱਚਾ ਤੇਰਾ ਹੁਕਮ ਸੱਚਾ ਫੁਰਮਾਨ, ਸੱਚਾ ਤੇਰਾ ਕਰਮ ਸੱਚਾ ਨਿਸ਼ਾਨ, ਸੱਚੇ ਤੋਂ ਦੇਖਿਆ ਲੱਖ ਕਰੋੜ, ਸੱਚਾ ਸਭ ਤਨ ਸੱਚਾ ਸਭ ਜੋਰ, ਸੱਚੀ ਤੇਰੀ ਸਿਫਤ ਸੱਚੀ ਸਾਲਾ, ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ, ਨਾਨਕ ਸੱਚ ਤਿਹਨ ਸੱਚ, ਜੋ ਮਰ ਜੰਮੇ

ਪਹਿ ਵਿੱਚ ਪਵਨ ਵੈਸਦਵਾ, ਪਹਿ ਵਿੱਚ ਲੈ ਲਖ ਦਰੀਆਓ, ਪਹਿ ਵਿੱਚ ਅਗਨ ਕਟੈ ਵਿਕਾਰ, ਪਹਿ ਵਿੱਚ ਧਰਤੀ ਦੱਬੀ ਭਾਰ, ਪਹਿ ਵਿੱਚ ਇੰਦ ਫਿਰੈ ਸਿਰ ਪਹਾੜ, ਪਹਿ ਵਿੱਚ ਰਾਜਾ ਧਰਮ ਦੁਆਰ, ਪਹਿ ਵਿੱਚ ਸੂਰਜ, ਪਹਿ ਵਿੱਚ ਚੰਦ, ਕੋਹ ਕਰੋੜੀ ਚਲਤਨਾਂਤ, ਪਹਿ ਵਿੱਚ ਸਿੱਧ ਬਹੁ ਸੁਨਨਾਥ, ਪਹਿ ਵਿੱਚ ਅਡਾਨੀ ਆਕਾਸ਼, ਪਹਿ ਵਿੱਚ ਜੋਤ ਮਹਾਬਲ ਸੂਰ, ਪਹਿ ਵਿੱਚ ਆਵੈ ਜਾ ਵਹਿ ਪੂਰ, ਸਗਲੇ

ਜਿਤਨ ਪਈਆਂ ਨਾਨਕਾ ਸਿਤਨ ਹੋਵੇ ਸਾਰ। ਗਿਆਨ ਨਾ ਗੱਲੀ ਢੂੰਡੀਐ ਕਤਨਾ ਕਰੜਾ ਸਾਰ, ਕਰਮ ਮਿਲੈ ਤਾਂ ਪਾਈਐ ਹੋਰ ਹਿਕਮਤ ਹੁਕਮ

ਚੋਰੀ ਨਜ਼ਰ ਕਰੇ ਜੇ ਆਪਣੀ ਧਨ ਦਰੀ ਸਤਿਗੁਰ ਪਾਇਆ ਇਹੋ ਜੀਓ ਬਹੁਤੇ ਜਨਮ ਭਰਮਿਆ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਰਦਾਤਾ ਕੋ ਨੀ ਸਭ ਸੁਣਿਓ ਲੋਕ ਸਭ ਆਇਆ ਸਤਿਗੁਰ ਮਿਲਿਆ ਸਤਿ ਪਾ ਜਨ ਵਿੱਚੋਂ ਆਪ ਗੁਆ ਜਨ ਸੱਚੋ ਸੱਚ ਬੁਝਾਇਆ।

ਹਮ ਚ ਆਇਆ ਹਮ ਚ ਗਿਆ ਹਮ ਜੰਮਿਆ ਹਮ ਚ ਮੂਆ ਹਮ ਦਿੱਤਾ ਹਮ ਚ ਲਾਇਆ ਹਮ ਚ ਖੱਟਿਆ ਹਮ ਚ ਗਾਇਆ ਹਮ ਸੱਚਿਆਰ ਕੂੜਿਆਰ ਹਮ ਚ ਪਾਪ ਉਨ ਵਿਚਾਰ ਹਮ ਚ ਨਰ ਸੁਰਗ ਅਵਤਾਰ।

ਪਹਿਲਾ ਪਹਿਲਾ ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਗਾਂ ਖੇਤਾਂ ਹੰਦੀ ਪਾਲੋ ਮੰਡਲਾਂ ਖੰਡਾਂ ਵਰ ਪੰਡਾਂ ਅੰਡਜ ਜੇਰਜ ਉਤਪੁਜਾਂ ਖਾਣੀ ਸਿਹਤ ਜਾਂ ਸੁਮਿਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜਨਤੇ ਉਪਾਏ ਕੈ ਸੰਭਾਲੇ ਸਭਨਾ ਚਿਨ ਕਰਤਾ ਕਰਨਾ ਕੀ ਆ ਚਿੰਤਾ ਭੇ ਕਰਨੀਤਾ ਸੋ ਕਰਤਾ ਚਿੰਤਾ ਕਰੇ ਜਿਨ ਪਾਇਆ ਜਗ ਤਿਸ ਜਵਾਰੀ ਸਵਸਥ ਤਿਸ ਤਿਸ ਦਿਵਾਨੇ ਪਹਗ ਨਾਨਕ ਸੱਚੇ ਨਾਮ।

ਕੜਿਆ ਬਹੁ ਤੀਰਥ ਭਵੇ ਤੇ ਤਲਵੇ ਬਹੁ ਪੇਕਿਆ ਦੇਹੀ ਦੁੱਖ ਦੀਆ ਸਭ ਜੀ ਆਪਣਾ ਕੀਆ ਅੰਨ ਨਾ ਖਾਇਆ ਸਾਧ ਗਵਾਇਆ ਬਹੁ ਦੁੱਖ ਪਾਇਆ ਦੂਜਾ ਪਾਇਆ ਬਸਰ ਨ ਪਹਿਰੇ ਅਨਸਕਾਰੇ ਮੋਨ ਬਗਿਤਾ ਕੁੰਜਾਗਾ ਗੁਰਬਿਨ ਸੁੱਤਾ ਪਾਗੋ

ਸਲੋਕ ਮਹਲਾ ਪਹਿਲਾ ਕੂੜ ਰਾਜਾ ਕੂੜ ਪਰਜਾ ਕੂੜ ਸਾਹਿਬ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਬੈਸਨਹਾਰ।

ਸ਼ਲੋਕ ਮਹਲਾ ਪਹਿਲਾ ਸੱਚ ਕਾਲ ਕੁੜ ਵਰਤੇ ਅਕਲ ਕਾਲਖ ਬੇਤਾਲ ਬੀ ਉਹ ਬੀਜ ਬਦਲੇ ਗਏ ਆਪੋ ਗਵੈ ਦਾਲ ਜੇ ਕੋਹੇ ਤੋਂ ਗਵੈ ਰੁਤਿ ਹੁਰਤ ਹੋਏ ਨਾਨਕ ਪਾਹੇ ਬਾਹ।

ਸਭ ਪੂਰਾ ਆਪੇ ਹੋਵੇ ਘੱਟ ਨਾ ਕੋਈ ਆਖੇ ਪਤ ਪ੍ਰਵਾਨਾ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾਪੇ ਮਹਲਾ ਪਹਿਲਾ।

ਨਾਨਕ ਮੇਰ ਸਰੀਰ ਕਾ ਇਕ ਰਥ ਇਕ ਰਥਵਾਹੋ ਜੁਗ ਜੁਗ ਫੇਰ ਵਟਾਈਏ ਗਿਆਨੀ ਬੁੱਝੇ ਤਾਹੇ ਸਤਿਜੋ ਰਸ ਸੰਤੋਖ ਕਾ ਧਰਮ ਗੇ ਰਥਵਾਹੋ ਤ੍ਰੇਤੇ ਰਥ ਚਤੇ ਕਾ ਜੋਰ ਅਗੇ ਰਥਵਾਹੋ ਦੁਆਪਰ ਰਥ

ਸਿਮਲ ਰੁਖ ਸਰਾਏ ਰਾਤ ਦੀਰਗਤ ਮੁੱਚ ਕੋਈ ਜਿਆ ਵਿਆਸ ਕਰ ਜਾਏ ਨਰਾਸੇ ਕਿੱਤ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪਤ ਮਿੱਠ ਤਨੀਵੀ ਨਾਨਕਾ ਗੁਣ ਚੰਗਿਆਈਆਂ ਤਾਂ

ਚਿੱਤ ਅੰਦਰ ਸਭ ਕੋ ਵਿਖ ਨਦਰੀ ਹੇਠ ਚਲਾਏਂਦਾ ਪੇਦੇ ਵਡਿਆਈਆਂ ਆਪੇ ਕਰਮ ਕਰਾਏਂਦਾ ਵੱਡੋ ਵੱਡਾ ਵਡਮੇਦਨੀ ਸਿਰੇ ਸਿਰ ਧੰਦੇ ਲਾਏਂਦਾ ਨਦਰ ਪੱਠੀ ਜੇ ਕਰੇ ਸੁਲਤਾਨਾ।

ਪਹਿਲਾ ਪਹਿਲਾ ਜੇਕਰ ਸੂਤਕ ਮੰਨੀਐ ਸਭ ਤੇ ਸੂਤਕ ਹੋਏ। ਗੂ ਹੈ ਤੇ ਲੱਕੜੀ ਅੰਦਰ ਕੀੜਾ ਹੋਏ, ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨ ਕੋਏ। ਪਹਿਲਾ ਪਾਣੀ ਜੀਉ ਹੈ ਜਿਤ ਹਰਿਆ ਸਭ ਕੋਏ, ਸੂਤਕ ਕਿਉਂ ਕਰ ਰੱਖੀਐ ਸੂਤਕ ਪਵੇ ਰਸੋ।

ਕੀ ਸੁਤਕ ਵੇਖਣਾ ਪਰਤਰਾ ਪਰਤਨ ਰੂਪ ਕੰਨੀ ਸੁਤ ਕੰਨ ਪਹਿਲਾ ਤਵਾਰੀ ਕਾਏ ਨਾਨਕ ਹੰਸਾ ਆਦਮੀ ਬਧੇ ਜੰਪੁਰ ਚਾਏ।

0: ਪਈ ਆਤਿਤ
1: ਜਿਤ ਮੁਖ ਨਾਮ ਨਾ ਮੁਖ ਨਾਮ ਨਾ
0: ਉਚਰੈ ਬਿਨ ਨਾਮ ਰਸ ਕਾ ਨਾਨਕ ਜੀਵਾ ਜਾਨ ਆਤਿਤ ਪੰਡ ਜਮੀਆਂ ਪੰਡ ਨਿਮੀਆਂ ਪੰਡ ਮੰਗਣ ਵਿਆ ਪੰਡੋ ਵੈ ਦੋਸਤੀ ਪੰਡੋ ਚੱਲੈ ਰਾ ਪੰਡ ਮੂਆ ਪੰਡ ਭਾਲੀਆ ਪੰਡੋ ਆ ਬੰਦਾਨ ਸੁੱਖ ਮੰਦਾ ਕੀਐ ਜਿਤ ਜਮੈ ਰਾਜਾਨ ਪੰਡੋਈ ਪੰਡ ਉਪਜੈ ਪੰਡਾ ਬਾਜ ਨਾ ਕੋਈ ਨਾਨਕ ਪੰਡਾ ਬਾਜ ਇੱਕੋ ਸੱਚਾ ਸੋਈ।

ਗੁਰੂ ਪ੍ਰਸਾਦ ਸਿੰਘ ਜੀ ਕੀਰਤਨ ਕਰਦੇ ਹਨ ਜਿੱਥੇ ਬਸ ਬਿਨਤੀਆਂ ਹੋਈਆਂ ਆਪ ਸੰਗਤ ਬਚਣ ਯੋਗ ਹੋ ਆਸ ਰੱਖਦੇ ਹਾਂ ਆਪ ਗਲਤੀ ਨੂੰ ਨਜ਼ਰਅੰਦਾਜ਼ ਕਰਦੇ ਬਖਸ਼ਣ ਦੀ ਕਿਰਪਾਲਤਾ ਕਰੋਗੇ ਜੀ ਜਿੰਨੇ ਵਿੱਚ ਸਤਸੰਗੀ ਗੁਰਬਾਣੀ ਗੁਰਸ਼ਬਦ ਨਾਲ ਜੁੜੇ ਹੋ ਸਾਰੇ ਪਿਆਰ ਸਾਹਿਬ ਗੁਰਪਤੀ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈਂ ਤੇ ਆਏ ਪ੍ਰੰਗਤ ਗੁਰ ਅਤੇ ਅਮਰਦਾਸ ਰਾਮਦਾਸ ਹੋ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ ਤੇ ਇੱਕ ਬਹਾਦਰ ਸਿਮਰੀਐ ਘਰ ਨਾਉ ਨਿਧਿਆ ਵੈ ਧਾਏ ਸਭ ਥਾਈ ਹੋ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਭ ਥਾਈ ਹੋ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਾਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਅਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ ਉਤਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਸਿੰਘ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤੇ ਆਵੇ ਚਿੱਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰਚਿਆ ਰਿਆਇਤ ਦੇਗ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ

ਦੇ ਤਨ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਪਾਵਨ ਹਜ਼ੂਰੀ ਅੰਦਰ ਐਤਵਾਰ ਦੇ ਹਫ਼ਤਾਵਾਰੀ ਅੰਮ੍ਰਿਤ ਵੇਲੇ ਦੇ ਦੀਵਾਰ ਸਜੇ ਹਨ। ਸੱਚੇ ਪਾਤਸ਼ਾਹ ਜੀ ਅੰਮ੍ਰਿਤਮਈ ਬਾਣੀ ਸ੍ਰੀ ਆਸ਼ਾ ਕੀ ਵਾਰ ਦਾ ਕੀਰਤਨ ਹੋਇਆ ਹੈ। ਮਹਾਰਾਜ ਆਨੰਦ ਸਾਹਿਬ ਜੀ ਦੇ 6 ਪੌੜੀਆਂ ਦੇ ਕੀਰਤਨ ਹੋਏ। ਆਪ ਜੀ ਦੀ ਅਗਾਧ ਬੋਧ ਬਾਣੀ ਪੜ੍ਹਦਿਆਂ ਸੁਣਦਿਆਂ ਕੀਰਤਨ ਕਰਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਮਾਫ਼ੀ ਦੇਣੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ, ਕੀਰਤਨ ਦਾ ਭਾਵ ਦਰ ਆਈ ਸੰਗਤ ਦੇ ਹਿਰਦਿਆਂ 'ਚ ਵਸਾਉਣਾ ਜੀ, ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਘਰੋਂ ਦਰੋਂ ਨਾਮਦਾਨ ਗੁਰਸਿੱਖੀ ਸਿਦਕ ਭਰੋਸਾ ਸੇਵਾ ਸਿਮਰਨ ਅੰਮ੍ਰਿਤ ਵੇਲਾ ਬਖਸ਼ਿਸ਼ ਕਰਨਾ, ਕਾਮ ਕਰੋਧ ਲੋਮੋ ਅਹੰਕਾਰ ਨਿੰਦਿਆ ਚੁਗਲੀ ਈਰਖਾ ਦੁਸ਼ਤ ਬਚਾਉਣਾ, ਚੜ੍ਹਦੀ ਕਲਾ ਕਰਨੀ, ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਆਪ ਜੀ ਦੇਗ ਨੂੰ ਭੋਗ ਲਾਓ, ਸੀਤ ਪ੍ਰਸ਼ਾਦ ਸਾਹ ਸੰਗਤ ਵਿੱਚ ਵਰਤੇ, ਜੋ ਛਕੇ ਵਾਹਿਗੁਰੂ ਨਾਮ ਜਪੇ, ਕਿਰਪਾ ਕਰੋ ਪਾਵਨ ਮੁੱਖ ਵਾਕ ਬਖਸ਼ੋ, ਉਸੇ ਪਿਆਰੇ ਮੇਲ ਜਿਹਨਾਂ ਮਿਲਿਆ ਤੇਰਾ ਨਾਮ ਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਗਿਆ ਪਹੀ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ।

ਸੱਜਣ ਸੱਚਾ ਪਾਤੇ ਸਾਹੂ ਸਿਰ ਸਾਹਾਂਦਾ ਸਾਹੂ ਜਿਸ ਪਾਸ ਬੈਠਿਆ ਸੋਹੀਐ

ਨੀ ਸੰਗ ਉਚਰਹੀ ਪ੍ਰਥਮ ਭੈਰਵੀ ਬਿਲਾਵਲੀ ਪੁੰਨਿਆ ਕੀ ਗਾਵੈ ਬੰਗੁਲੀ ਪੁੰਨ ਅਸਲੇ ਕੀ ਭਈ ਬਾਰੀ ਇਹ ਭੈਰੋ ਕੀ ਪਾਚੋ ਨਾਰੀ ਪੰਚ ਮਹਾਰਖ ਦੇ ਸਾਖ ਸੁਣਾਵੈ ਹੈ ਬੰਗਾਲ ਮਦ ਮਾਧਵ ਗਾਵੈ ਹੈ ਲਲਿਤ ਬਿਲਾਵਲ ਗਾਵਹੀ ਆਪਣੀ ਆਪਣੀ ਭਾਂਤ

ਤੇ ਲੰਗੀ ਦੇਵ ਕਰੀ ਆਈ ਬਸੰਤੀ ਸੰਦੂਰ ਸਹਾਈ ਸਰ ਸਹੀਰੀ ਲੈ ਭਾਰ ਜਾ ਸੰਗਲਾਈ ਪੰਚੋਂ ਵਾਰ ਜਾ ਸੁਰਮਾਨੰਦ ਭਾਸ ਕਰੇ ਆਏ ਚੰਦਰ ਬਿੰਬ ਮੰਗਲਨ ਸੁਹਾਏ ਸਰਸਬਾਨ ਉਹ ਆਏ ਬਨੋਦਾ ਗਾਵੇ ਸਰਸ ਬਸੰਤ ਕਮੋਦਾ

ਵੈਰ ਅਕਾਲ ਮੂਰਤ ਜੂਨੀ ਸੈ ਭੰਗੁਰ ਪ੍ਰਸਾਦ ਜਪ ਆਦਿ ਸੱਚ ਜ

ਧਿਆਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸੁਮਾ

ਧਰਤੀ ਹੋਰ ਪਰਾ ਹੋਰ ਹੋਰ ਤਿਸਤੇ ਭਾਰ ਤਲਾ ਕਮਣ ਜੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸਵਾਲੇ ਹੋ ਰੂਪ ਕੇਤੀ ਦਾਤ ਜਾਣਾ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰੀਆਓ ਕੁਦਰਤ ਕਮਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਹਾਵਾ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਹੈ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ

ਜੋ ਤੁਧ ਪਹਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋਅ।

ਜਿਵ ਫੁਰਮਾਏ ਤਿਵ ਤਿਵ ਪਾਹੇ, ਜੇਤਾ ਕੀਤਾ ਤੇਤਾ ਨਾਉ, ਵਿਣ ਨਾਵੈ ਨਾਹੀ ਕੋ ਥਾਉ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਪਹਾਵੈ ਸਾਈ ਭਲੀ ਕਾਰ, ਊ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇ, ਪਾਣੀ ਧੋਤਾ ਉੱਤਰ ਸੁਖੇ, ਹਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕਾ ਸੰਗ, ਉਹ ਧੋਪੈ ਨਾਵੈ ਕੈ ਰੰਗ, ਪੁੰਨੀ ਪਾਪੀ ਆਖਣ ਨਾਹੇ, ਕਰ ਕਰਨਾ ਲਿਖ

ਸੁਣਿਆ ਮੰਨਿਆ ਮਨ ਕੀਤਾ ਪਹਾਉ ਅੰਤਰਗਤ ਤੀਰਥ ਮਲ ਨਹਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਥ ਬਾਣੀ ਬਰਮਾਉ।

ਹੁਣ ਜਨ ਸੇਵ ਕੇਤੇ ਆਖ ਹੈ ਆਖਣ ਪਾਹੇ ਕੇਤੇ ਕਹਿ ਕਹਿ ਉਠ ਉਠ ਜਾਹੇ ਕੇਤੇ ਕੀਤੇ ਹੋਰ ਕਰੇ ਹੇ ਤਾਖ ਨ ਸਕਹਿ ਕੇਈ ਕੇ ਜੇ ਵਡ ਭਾਵ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ

ਸਮਾਧੀ ਅੰਦਰ ਗਾਵਨ ਸਾਧ ਵਿਚਾਰੀ ਗਾਵਨ ਜਤੀ ਸਤੀ ਸੰਤੋਖੀ ਗਾਵ ਹੈ ਵੀਰ ਕਰਾਰੇ ਗਾਵਨ ਪੰਡਿਤ ਪੜਨ ਰੱਖੀ ਸਾਰਾ ਜੁਗ ਜੁਗ ਵੇਦਾ ਨਾਲੇ ਗਾਵ ਹੈ ਮੋਹਣੀਆ ਮਨ ਮੋਹਨਾ ਸੁਰਗਾ ਮੱਛ ਪਏ ਆਲੇ।

ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜੇਵ ਤੇ ਸੁਭਾਵ

ਨਾਮ ਮਰਨ ਨਹਿ ਜੋਰ। ਜੋਰ ਨਾ ਰਾਜ ਮਾਲ ਮਨ ਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁੱਟੈ ਸੰਸਾਰ।

ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ ਕਛ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮਾ ਗਿਆਨ ਖੰਡ ਕਾ ਆਖੋ ਕਰਮਾ।

ਸਮਤਾ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾ ਕੀਆ ਗੱਲਾਂ ਕਥੀਆ ਨਾ ਜਾਹੇ ਜੇ ਕੋ ਕਹਿ ਪਿੱਛੇ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾ ਸਿੱਧਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਬਲ ਸੂਰ ਤਿੰਨ ਮਹਿ ਰਾਮ ਰਹਿਆ ਭਰਪੂਰ।

ਆਈਆਂ ਸਾਰਾ ਕੁਰਬਾਨ ਕੀਤਾ ਗੁਰੂ ਵਿੱਟਾ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਿਆ ਘਰ ਸੁਭਾਗਿਆ ਸ਼ਬਦ ਵਾਜੇ ਕਲਾ ਜਿਤ ਕਰਤ ਹਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਠ ਕੁਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸਕੋ ਵਾਉ ਤਿਤ ਘਰ ਅਨਹਦ ਵਾਜੇ

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਅਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਗੋਬਿੰਦ ਨਾਉ ਸਿਮਰਾਉ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀ ਹੈ ਘਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸੋਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਵਰੂਪ ਚਵਰ ਛਤਰ ਤਖਤ ਦੇ ਮਾਲਕ ਹਾਜਰਾ ਹਜੂਰ ਸਰਬ ਕਲਾ ਭਰਪੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਜੀ ਕਾ ਧਿਆਨ ਧਰਕੇ ਬੋਲੋ ਜੀ ਸਤਿਗੁਰਾਂ ਦੇ ਸਾਜੇ ਨਿਵਾਜੇ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਅਗਵਾਹ ਦੇਖ ਕੇ ਅਣਡਠ ਕੀਤਾ ਤਿਨ੍ਹਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਅਤੇ ਚੜੇ ਤਨਾਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧਕ ਕੇਸਾਂ ਸਵਾਸਾਂ ਨਾਲ ਨਿਭਾਹਿਆ ਅਸਹਿ ਅਤੇ ਅਕਹਿ ਕਸ਼ਟ ਸਹਾਰਦੇ ਹੋਏ ਸ਼ਹੀਦ ਹੋ ਗਏ ਤਿਨ੍ਹਾਂ ਸਮੂਹ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸ਼ਹੀਦ ਸਿੰਘ ਸਿੰਘਣੀਆਂ ਪਚੰਗੀਆਂ ਪਚੰਗਣਾਂ ਦੀ ਪਾਵਨ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਾਵੈ ਚਿਤਾਮਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਬਖਸ਼ੋ ਮਤ ਪਾਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਹੀ ਦਾ ਤਾਰ ਜੀਓ ਆਦਿ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਜੋਦੜੀ ਹੈ ਜਨਮ ਮਰਨ ਦੋਹੂ ਮੈਂ ਨਾਹੀ ਜਨ ਪਰ ਪੁਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ ਸ਼੍ਰੀ ਮਾਨ ਸਚਖੰਡ ਵਾਸੀ ਸੰਤ ਬਾਬਾ ਸੋਹਨ ਸਿੰਘ ਜੀ ਮਲਾਇਆ ਵਾਲੇ ਮਲਾਕਾ ਵਾਲੇ ਤਿਨ੍ਹਾਂ ਦੀ ਸਾਲਾਨਾ ਮਿੱਠੀ ਯਾਦ ਬਰਛੀ ਨੂੰ ਮਨਾਉਂਦਿਆਂ ਹੋਇਆਂ ਪਰਸੋਂ ਰੋਜ਼ ਤੋਂ ਸਮੂਹੀ ਮਲੇਸ਼ੀਆ ਦੀਆਂ ਅਤੇ ਸੱਚੇ ਪਾਤਸ਼ਾਹ ਜੀ ਓਰੈਂਟ ਦੀਆਂ ਸੰਗਤਾਂ ਵੱਲੋਂ ਰਲ ਮਿਲ ਕੇ ਆਪ ਜੀ ਦੀ ਰੱਬੀ ਬਾਣੀ ਦੇ ਸ਼੍ਰੀ ਅਖੰਡ ਜਾਪ ਪ੍ਰਕਾਸ਼ ਕਰਵਾਏ ਗਏ ਸਨ ਇਸ ਵੇਲੇ ਆਪ ਜੀ ਦੀ ਕਿਰਪਾ ਸਦਕਾ ਬਾਣੀ ਦੇ ਅਖੰਡ ਜਾਪ ਆਦਿ ਤੋਂ ਮੱਧ ਮੱਧ ਤੁਅੰਤ ਸੰਪੂਰਨ ਭੋਗ ਪਾਏ ਗਏ ਹਨ ਆਪ ਜੀ ਕੇ ਹਜੂਰ ਸਜ ਕੇ ਗ੍ਰੰਥੀ ਸਿੰਘਾਂ ਤੋਂ ਸੇਵਾਦਾਰਾਂ ਤੋਂ ਬਾਣੀ ਦੇ ਅਖੰਡ ਜਾਪ ਕਰਦਿਆਂ ਹੋਈਆਂ ਅੱਖਰ ਲੱਗ ਤੁਕ ਵਾਧਾ ਘਾਟਾ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ ਜੀ ਅੱਗੇ ਤੋਂ ਸੁਮੱਤ ਬਖਸ਼ਣੀ ਅੰਗ ਸੰਗ ਸਹਾਈ ਹੋਣਾ ਭੈ ਭਾਵਨੀ ਬਖਸ਼ਿਸ਼ ਕਰਨੀ ਸੁੱਧ ਸਪਸ਼ਟ ਗੁਰਬਾਣੀ ਪੜ੍ਹਨ ਦਾ ਬਲ ਉੱਦਮ ਬਖਸ਼
ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਉਹ ਪਰਸੋਂ ਰੋਜ਼ ਤੋਂ ਸਮੂਹ ਹੀ ਮਲੇਸ਼ੀਆ ਦੀਆਂ ਸੰਗਤਾਂ ਵੱਲੋਂ ਬੀਬੀਆਂ ਭੈਣਾਂ ਵੱਲੋਂ ਆਪ ਜੀ ਕੇ ਹਜ਼ੂਰ ਬੇਅੰਤਰਾਂ ਦੀਆਂ ਤਨ ਮਨ ਧਨ ਕਰਕੇ ਸੇਵਾਵਾਂ ਕੀਤੀਆਂ ਗਈਆਂ ਹਨ। ਆਪ ਜੀ ਨੇ ਕਿਰਪਾ ਕਰਨੀ ਕੀਤੀਆਂ ਸੇਵਾਵਾਂ ਸੇਵਕ ਪਰਿਵਾਰਾਂ ਦੀਆਂ ਲੇਖੇ ਲਾਉਣੀਆਂ ਸਮੂਹ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਨਾਮਦਾਨ ਚੜ੍ਹਦੀਆਂ ਕਲਾ ਦੀਆਂ ਦਾਤਾਂ ਪ੍ਰਦਾਨ ਕਰਨੀਆਂ ਸਭ ਦੀਆਂ ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਸੰਪੂਰਨ ਕਰਨੀਆਂ ਪਰਪਕਾਰੀ ਸੇਵਾ ਸਿਮਰਨ ਕਰਨ ਵਾਲੇ ਮਹਾਂਪੁਰਖਾਂ ਦੇ ਪਾਏ ਹੋਏ ਪੂਰਨਿਆਂ ਸੰਗਤਾਂ ਨੂੰ ਸੇਵਕ ਪਰਿਵਾਰਾਂ ਨੂੰ ਚੱਲਣ ਦਾ ਬਲ ਉਦਮ ਬਖਸ਼ਣਾ ਦਰੋਂ ਘਰੋਂ ਗੁਰਸਿੱਖੀ ਸਿੱਧਕ ਭਰੋਸਾ ਨਾਮਦਾਨ ਚਰਨ ਕਮਲਾਂ ਦੀ ਪ੍ਰੀਤ ਬਖਸ਼ਿਸ਼ ਕਰਕੇ ਨਿਵਾਜਣਾ ਭੋਗ ਸਮੇਂ ਆਪ ਜੀ ਨੂੰ ਸੁੰਦਰ ਪੋਸ਼ਾਕੇ ਭੇਟ ਕੀਤੇ ਗਏ ਹਨ ਬੇਅੰਤ ਦਰਸ਼ਨੀ ਭੇਟਾ ਮਾਇਆ ਹਾਜ਼ਰ ਖਜ਼ਾਨੇ ਭਰਪੂਰ ਕਰਨੇ ਕਾਲ ਕੰਟਕ ਦੂਰ ਕਰਨੇ ਜੀ ਲੋਕ ਪ੍ਰਲੋਕ ਵਿੱਚ ਸੇਵਕਾਂ ਦੇ ਸੰਗਤਾਂ ਦੇ ਪੜਦੇ ਕੱਜਣੇ ਬੇਅੰਤ ਸੰਗਤ ਨੇ ਹਾਜ਼ਰੀ ਭਰੀ ਹੈ ਸਰਬੱਤ ਸਾਧ ਸੰਗਤ ਦੀ ਹਾਜ਼ਰੀ ਦਰ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਜੀਓ ਸਰਬੱਤ ਦਾ ਕਦਮ ਕਦਮ ਚੱਲਿਆ ਲੇਖੇ ਲਾਉਣਾ ਆਪ ਜੀ ਕੇ ਹਜ਼ੂਰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਨੂੰ ਮੁੱਖ ਰੱਖਦਿਆਂ ਹੋਇਆਂ ਪੰਚਮ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਆਨੰਦ ਸਾਹਿਬ ਜੀ ਦੇ ਪਾਠ ਛੇ ਪੌੜੀਆਂ ਦੀ ਅਰਦਾਸ ਹੋਈਆਂ ਸੂਖਮ ਭੁੱਲਾਂ ਦੀ ਮਾਫ਼ੀ ਬਖਸ਼ਣੀ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਹੋ ਭੋਗ ਹਰ ਰਾਏ ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਜੋ ਛਕੇ ਵਾਹਿਗੁਰੂ ਨਾਮ ਜਪੇ ਪਾਵਨ ਸ੍ਰੀ ਮੁੱਖ ਵਾਕ ਬਖਸ਼ਿਸ਼ ਕਰਕੇ ਸਾਧ ਸੰਗਤ ਨੂੰ ਕਿਰਤਾਰਥ ਕਰੋ ਜੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਮਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ।

ਜੋ ਸ਼ਰਧਾ ਕਰ ਸੀਮਦੇ ਖੰਡਾ ਜਾ ਕੇ ਹੱਥ ਮੈਂ ਸੋ ਹਮਰੀ ਰੱਛਿਆ ਕਰੇ।

ਖਾਲਸਾ, ਵਾਹਿਗੁਰੂ।

ਤਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀ ਹੈ ਕਰਨੋ ਨਿਧਾ ਵਹਿਤਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਇ

ਹੇ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ ਜੋਦੜੀ ਮਹਾਰਾਜ ਜੀਓ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾ ਤੋਂ ਉਪਰੰਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੁਖ ਆਸਨ ਜੀ ਕੀ ਸੇਵਾ ਹੋਈ ਹੈ। ਸੇਵਾ ਕਰਦਿਆਂ ਚੌਪਈ ਸਾਹਿਬ ਦੇ ਪਾਠ ਕਰਦਿਆਂ ਹੋਈਆਂ ਸੂਖਮ ਭੁੱਲਾਂ ਦੀ ਮੁਆਫ਼ੀ ਬਖਸ਼, ਅੱਗੇ ਤੋਂ ਸੁਮਤ ਬਖਸ਼ਣੀ, ਪੈ ਭਾਵਨੀ ਬਖਸ਼ਿਸ਼ ਕਰਨੀ ਸਤਿਗੁਰੂ ਜੀਓ। ਕਿਰਪਾ ਕਰੋ ਆਪ ਜੀ ਦੇ ਪਾਵਨ ਸਰੂਪ ਸੁਖ ਆਸਨ ਅਸਥਾਨ ਸੱਚਖੰਡ ਵਿਖੇ ਲਿਜਾਣ ਦੀ ਆਗਿਆ ਬਖਸ਼ਿਓ। ਆਪ ਸੁਖ ਆਨੰਦ ਮਾਨਣੇ ਕਰੋ, ਸੰਗਤਾਂ ਨੂੰ ਖੁਸ਼ੇ ਬਖਸ਼ਣੇ ਜੀ, ਅੰਗ ਸੰਗ ਸਹਾਈ ਹੋਣਾ ਚਾਲੇ ਪਾਉਣ ਦੀ ਆਗਿਆ ਬਖਸ਼ੋ। ਨਾਨਕ ਨਾਮ ਚੜ੍ਹਦੀ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸੰਗਤਾਂ ਨੂੰ ਬੇਨਤੀ, ਇੱਧਰ ਪਿੱਠ ਨਾ ਕਰੋ ਭਾਈ, ਥੋੜ੍ਹਾ ਧਿਆਨ ਕਰੋ ਸਤਿਗੁਰੂ ਦੇ ਸਰੂਪ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।

Thank you.

0: ¿Qué tal?
1: El Lili, ¿no? Sé que quería el Lili,

0: Alléluia.
1: Alléluia. Alléluia.

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕੀ ਫਤਿਹ।
1: ਫਤਿਹ ਵਾਹਿਗੁਰੂ। ਸਤਿਗੁਰਾਂ ਜੀ ਹਜ਼ੂਰੀ 'ਚ ਸੁਭਾਮਾਨ ਗੁਰੂ ਰੂਪ ਸਤਸੰਗ ਜੀਓ ਆਪ ਦੀ ਸਾਂਝ ਪਈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਾਗਨਾ ਜਾਗਨ ਨੀਕਾ ਹਰ ਕੀਰਤਨ ਮੈਂ ਜਾਗਨਾ। ਸਾਰਿਆਂ ਨਾਲੋਂ ਉੱਤਮ ਕੰਮ ਜੋ ਸਤਿਗੁਰੂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਜਿਸਨੂੰ ਉਸ ਪਰਿਪੂਰਨ ਪਰਮੇਸ਼ਰ ਦੀ ਸਿਫਤ ਸਲਾਹ ਕਰਦੇ ਹਾਂ, ਸਾਡਾ ਮਨ ਜਾਗ੍ਰਿਤ ਹੁੰਦਾ ਹੈ, ਇੱਧਰ ਉੱਧਰ ਨਹੀਂ ਦੌੜਦਾ। ਸਭ ਤੋਂ ਪਾਵਨ ਜੋ ਪਵਿੱਤਰ ਕੰਮ ਹੈ, ਗੁਰੂ ਸਾਹਿਬ ਕਹਿੰਦੇ ਹਨ, ਇਹ ਹੈ ਕਿ ਸਾਡਾ ਮਨ ਉਸ ਪਰਿਪੂਰਨ ਪਰਮੇਸ਼ਰ ਦੀ ਸਿਫਤ ਸਲਾਹ ਦੇ ਵਿੱਚ ਜੁੜ ਜਾਏ। ਤੋ ਬੱਚੇ ਤੰਤਾਂ ਦੇ ਯੋਗ ਹਨ ਜੋ ਬੜੇ ਹੀ ਰਸ ਪਿੰਨਾ ਕੀਰਤਨ ਕਰਦੇ ਹਨ। ਸਤਿਗੁਰਾਂ ਨੇ ਬੜੀ ਬਖਸ਼ਿਸ਼ ਕੀਤੀ ਹੈ ਬੱਚਿਆਂ ਦੇ ਉੱਤੇ, ਇਹ ਵਿੱਦਿਆ ਉਹਨਾਂ ਨੂੰ ਪ੍ਰਾਪਤ ਹੋਈ ਹੈ ਸਤਿਗੁਰਾਂ ਦੀ ਬਖਸ਼ਿਸ਼ ਦੇ ਨਾਲ।

0: ਏ ਗ੍ਰੇਡ ਲੈ ਕੇ ਉਹ ਆਏ ਹਨ ਔਰ ਟੋਪ ਨੋਚ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੂੰ ਐਡਮਿਸ਼ਨਸ ਉਹਨਾਂ ਨੂੰ ਮਿਲੀਆਂ ਹਨ। ਸਾਡੇ ਸਾਹਮਣੇ ਇੱਥੇ ਵੀ ਕਈ ਐਗਜ਼ੈਂਪਲਸ ਮੈਂ ਖੁਦ ਦੇਖੀਆਂ ਹਨ ਕਿ ਜਿਹੜੇ ਬੱਚੇ ਤਬਲਾ ਕੀਰਤਨ ਗੁਰੂ ਦੇ ਨਾਲ ਜੁੜਦੇ ਹਨ ਉਹਨਾਂ ਦੀ ਅਕੈਡਮਿਕ ਤੌਰ 'ਤੇ ਵੀ ਕਾਫੀ ਜਿਹੜੀ ਐਡਵਾਂਸਮੈਂਟ ਤਰੱਕੀ ਹੁੰਦੀ ਹੈ ਕਿਉਂਕਿ ਮਾਇੰਡ ਦਾ ਜੋ ਫੋਕਸ ਹੈ ਉਹਨਾਂ ਦਾ ਬੈਟਰ ਹੋ ਜਾਂਦਾ ਹੈ। ਗੁਰੂ ਸਾਹਿਬ ਦੀ ਬਖਸ਼ਿਸ਼ ਵੀ ਕਿਰਪਾ ਵੀ ਵਰਤਦੀ ਹੈ ਅਤੇ ਜਿਸ ਲਈ ਆਪਾਂ ਆਪਣੇ ਨੂੰ ਸਮਰਪਿਤ ਕਰਦੇ ਹਾਂ ਗੁਰੂ ਦੇ ਅੱਗੇ ਆਪਣਾ ਮਨ ਅਸੀਂ ਗੁਰੂ ਦੇ ਅੱਗੇ ਕਰਦੇ ਹਾਂ ਤਾਂ ਸਾਡਾ ਜਿਹੜਾ ਮਨ ਖਿੰਡਿਆ ਹੋਇਆ ਬਾਹਰ ਜਾਂਦਾ ਹੈ ਉਹ ਅੰਤਰਮੁਖੀ ਹੋ ਕੇ ਜੋ ਸਾਨੂੰ ਫੋਕਸ ਮਿਲਦੀ ਹੈ ਕੰਸਨਟ੍ਰੇਸ਼ਨ ਮਿਲਦੀ ਹੈ ਉਹ ਨਾਲ ਗੁਰੂ ਦੀ ਬਖਸ਼ਿਸ਼ ਵੀ ਹੋ ਜਾਂਦੀ ਹੈ ਅਤੇ ਸਾਡਾ ਮਨ ਵੀ ਜਿਹੜਾ ਬਾਹਰੋਂ ਭਟਕਣੇ ਬੰਦ ਹੋਣ ਕਰਕੇ ਜਿਹੜੀ ਫੋਕਸ ਹੈਗੀ ਸਾਡੀ ਕਿਸੇ ਚੀਜ਼ ਨੂੰ ਕੰਸਨਟ੍ਰੇਟ ਕਰਨਾ ਉਹ ਸਾਡਾ ਵੱਧ ਜਾਂਦਾ ਹੈ ਉਹਨੂੰ ਮੈਮਰੀ ਵੀ ਵੱਧਦੀ ਹੈ ਅਤੇ ਰਿਜ਼ਲਟ ਜੋ ਬੈਟਰ ਅਕੈਡਮਿਕਲੀ ਵੀ ਸਾਨੂੰ ਮਿਲਦੇ ਹਨ। ਤੋ ਇਹ ਬਹੁਤ ਵੱਡੀ ਦਾਤ ਹੈ ਸਤਿਗੁਰ ਨੇ ਸਾਡੀ ਝੋਲੀ 'ਚ ਪਾਈ ਹੈ ਅਤੇ ਬੱਚਿਆਂ ਨੂੰ ਵੀ ਇਹ ਦਾਤਾਂ ਮਿਲ ਰਹੀਆਂ ਹਨ ਉਹ ਮਾਪ ਵੀ ਧੰਨਤਾ ਦੇ ਯੋਗ ਹਨ ਜਿਹੜੇ ਇਹ ਬੱਚਿਆਂ ਨੂੰ ਸਮਾਂ ਕੱਢ ਕੇ ਇੱਥੇ ਲੈ ਕੇ ਆਉਂਦੇ ਹਨ ਅਤੇ ਗੁਰੂ ਦੇ ਨਾਲ ਗੁਰੂ ਦੇ ਸ਼ਬਦ ਨਾਲ ਬੱਚੇ ਨੂੰ ਜੋੜਦੇ ਹਨ। ਹੁਣ ਆਪਣੀ ਅੱਜ ਲਾਸਟ ਅਸੈਂਬਲੀ ਹੈ ਅਤੇ ਆਪਾਂ ਕੋਸ਼ਿਸ਼ ਕਰਾਂਗੇ ਕਿ ਆਪਾਂ ਕੁਇਕਲੀ ਆਪਾਂ ਜਾਣਾ ਪੈ ਗਿਆ ਨਾਲ ਸਮਾਂ ਥੋੜ੍ਹਾ ਹੈ ਆਪਣੇ ਕੋਲ ਅਤੇ ਆਪਾਂ ਜਿੰਨਾ ਵੀ ਹੈ ਅੱਜ ਸਮਾਪਤੀ ਕਰਾਂਗੇ ਇਸ ਪੀ ਪੀ ਟੀ ਦੀ ਐਪੀਸੋਡ ਦੀ। ਤੋ ਕੇਸ ਗੁਰੂ ਦੀ ਮੋਹਰ ਹਨ ਇਹ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤੇ ਹਨ ਸਾਡੇ ਜੀਵਨ ਦੇ ਵਿੱਚ ਨੈਚੁਰਲ ਹਨ ਇਹ ਮਨੁੱਖ ਜੀਵਨ ਤੋਂ ਹੀ ਕੇਸਾ ਧਾਰੀ ਹੈ ਸਤਿਗੁਰਾਂ ਨੇ ਜੋ ਬਣਤਰ ਮਨੁੱਖ ਦੀ ਬਣਾਈ ਹੈ। ਤੋ ਕੇਸਾਂ ਦੀ ਸੰਭਾਲ ਲਈ ਸਾਨੂੰ ਗੁਰੂ ਸਾਹਿਬ ਨੇ ਲੱਕੜੀ ਦਾ ਕੰਘਾ ਦਿੱਤਾ ਹੈ। ਇਹ ਕਹਿੰਦੇ ਡਿਫਰੈਂਸ ਹੈ ਜੇ ਪਲਾਸਟਿਕ ਅਸੀਂ ਕੰਘਾ ਵਰਤਦੇ ਹਾਂ ਉਹ ਡਿਫਰੈਂਟ ਵੇ ਨਾਲ ਕੰਮ ਕਰਦਾ ਪਰ ਲੱਕੜੀ ਦਾ ਕੰਘਾ ਹੈ। ਇੱਕ ਵਾਰੀ ਯੋਗੀ ਹਰਭਜਨ ਸਿੰਘ ਉਹਨਾਂ ਕੋਲ ਗੋਰਾ ਨਾਲ ਸੀਗੇ ਉਹ ਆਇਆ ਅਤੇ ਉਹ ਕਹਿੰਦਾ ਮੈਂ ਕਾਫੀ ਟਾਇਰਡ ਫੀਲ ਕਰ ਰਿਹਾ ਕਦੋਂ ਬਾਹਰੋਂ ਪੂਰਾ ਦਿਨ ਕੰਮ ਕਰਕੇ ਆਏ ਸੀਗੇ ਅਤੇ ਉਹ ਯੋਗੀ ਜੀ ਨੇ ਕਿਹਾ ਕਿ ਤੁਸੀਂ ਲੱਕੜ ਦਾ ਕੰਘਾ ਲੈ ਕੇ ਉਹਨੂੰ 5-7 ਮਿੰਟ ਵਾਰੀ ਇੱਦਾਂ ਫਿਰ ਉੱਥੇ ਦੂਸਰੀ ਸਾਈਡ 'ਤੇ ਅਤੇ ਉਸ ਤੋਂ ਮੈਂ ਦੱਸਿਓ ਤੁਹਾਡੀ ਜਿਹੜੀ ਬਾਡੀ ਆ ਕਿੱਦਾਂ ਰਿਸਪੋਂਡ ਕਰਦੀ ਆ। ਉਹ ਕਹਿੰਦੇ ਜਿਹਨੇ 5-10 ਵਾਰੀ 15 ਵਾਰੀ ਲੱਕੜ ਦੇ ਕੰਘੇ ਨਾਲ ਆਪਣੇ ਕੇਸਾਂ ਨੂੰ ਸਵਾਰਿਆ ਤਾਂ ਉਹ 15 ਮਿੰਟ ਉਹਨੂੰ ਮਹਿਸੂਸ ਹੋਇਆ ਕਿ ਮੇਰੇ 'ਚ ਐਨਰਜੀ ਕਾਫੀ ਆ ਗਈ ਹੈਗੀ ਆ ਬੈਟਰ ਹੋ ਗਿਆ ਉਹ ਥਕਾਵਟ ਦੂਰ ਹੋ ਗਈ ਆ। ਤੋ ਲੱਕੜੀ ਦਾ ਕੰਘਾ ਇੱਕ ਖਾਸ ਸਾਨੂੰ ਜੋ ਮੈਗਨੈਟਿਕ ਫੀਲ ਕਹਿ ਲਓ ਜਾਂ ਤੁਸੀਂ ਕੁਛ ਇਹ ਬਖਸ਼ਿਸ਼ ਹੈ ਜੇ ਸਤਿਗੁਰੂ ਨੇ ਸਾਨੂੰ ਖਾਸ ਕਰਕੇ ਬਖਸ਼ਿਆ ਹੈ ਇਹ ਸਾਨੂੰ ਬੈਨੀਫਿਟ ਦਿੰਦਾ ਹੈ ਲੱਕੜੀ ਦਾ ਕੰਘਾ ਹੈ। ਤੋ ਕਈ ਸਿੰਘ ਜਿਹੜੇ ਕੇਸਾਂ ਨੂੰ ਬੰਨ੍ਹਦੇ ਹਨ ਜੋ ਕੇਸ ਡੈੱਡ ਹੁੰਦੇ ਹਨ ਉਹ ਬਾਹਰ ਆ ਜਾਂਦੇ ਹਨ ਤਾਂ ਉਹਨਾਂ ਨੂੰ ਸੰਭਾਲ ਕੇ ਰੱਖਦੇ ਹਨ ਉਹਨੂੰ ਸਿੱਟਦੇ ਨਹੀਂ ਹੈਗੇ ਸਤਿਕਾਰ ਵਜੋਂ ਕਿ ਗੁਰੂ ਸਾਹਿਬ ਦੀ ਮੋਹਰ ਹੈ ਗੁਰੂ ਸਾਹਿਬ ਦੀ ਬਖਸ਼ਿਸ਼ ਹੈ। ਤੋ ਉਸ ਨੂੰ ਇਕੱਠੇ ਕਰਕੇ ਫਿਰ ਜਿਹੜੇ ਕੁਛ ਮਹੀਨੇ ਬਾਅਦ ਇਕੱਤਰ ਹੋ ਜਾਂਦੇ ਹਨ ਤਾਂ ਉਹਨਾਂ ਦਾ ਸੰਸਕਾਰ ਉਹ ਕਰਦੇ ਹਨ ਇੱਕ ਸਤਿਕਾਰ ਦੇ ਵਜੋਂ। ਇਹ ਆਪ ਜੀ ਨੇ ਆਪਾਂ ਇਹ ਵੀ ਆਪਣੇ ਕੋਲ ਗੱਲ ਨੋਟ ਕਰਨੀ ਹੈ। ਤੋ ਅਕਾਲ ਪੁਰਖ ਨੂੰ ਹਾਜ਼ਰ ਨਾਲ ਜਾਣ ਕੇ ਆਪਾਂ ਹਰ ਵੇਲੇ ਸਿਰ ਨੂੰ ਢੱਕ ਕੇ ਵੀ ਰੱਖਣਾ ਹੈ ਸਤਿਕਾਰ ਵੀ ਆਪਾਂ ਕੇਸਾਂ ਦਾ ਕਰਨਾ ਹੈ। ਤੋ ਕੇਸਾਂ ਦਾ ਕੱਟਣਾ ਇਹ ਰੱਬੀ ਹੁਕਮ ਤੋਂ ਇਨਕਾਰੀ ਵੀ ਹੈ ਅਤੇ ਬੱਜਰ ਕੁਰਾਇਤਾਂ ਵਿੱਚ ਇੱਕ ਕੁਰਾਇਤ ਵੀ ਹੈ ਕੇਸਾਂ ਦਾ ਕਤਲ ਕਰਨਾ। ਤੋ ਇਹ ਸਤਿਗੁਰਾਂ ਨੇ ਸਾਨੂੰ ਹੁਕਮਨ ਬੰਦ ਕੀਤਾ ਹੈ ਸਾਨੂੰ ਬਖਸ਼ਿਸ਼ ਕੀਤੀ ਹੈ ਗੁਰੂ ਸਾਹਿਬ ਨੇ ਕਿ ਆਪਣੇ ਕੇਸਾਂ ਦਾ ਕਤਲ ਕਦੇ ਵੀ ਨਹੀਂ ਕਰਨਾ।
1: ਜੇ ਕੇਸ ਕੱਟਣ ਦੀ ਮਨਾਹੀ ਕੀਤੀ ਹੈ ਗੁਰੂ ਨੇ ਤੇ ਨਾਖੁਨ ਕਿਉਂ ਕੱਟਦੇ? ਇਹ ਵੀ ਤੇ ਸਰੀਰ ਦੇ ਨਾਲ ਨੇ। ਮੈਂ ਕਿਹਾ ਦੇਖੋ ਨਾਖੁਨ ਅਸੀਂ ਉਹੀ ਕੱਟਦੇ ਹਾਂ ਜਿਹੜੇ ਮੁਰਦਾ ਨੇ ਤੇ ਮੁਰਦਾ ਤੇ ਬੰਦਾ ਵੀ ਹੋਵੇ ਉਹਨੂੰ ਵੀ ਘਰੋਂ ਕੱਢਣਾ ਪੈਂਦਾ ਨਾਖੁਨ ਦੀ ਤੇ ਗੰਧ ਹੀ ਹੋਵੇ। ਬੰਦਾ ਵੀ ਮਰ ਜਾ ਘਰੋਂ ਤੇ ਕੱਢਣਾ ਪੈਂਦਾ ਸਰੀਰ ਮਰ ਗਿਆ ਖਤਮ ਹੋ ਗਿਆ। ਮੁਰਦਾ ਨਾਖੁਨ ਜਿਹੜਾ ਹੈ ਉਹ ਅਸੀਂ ਕੱਟਦੇ ਹਾਂ ਜ਼ਿੰਦਾ ਕੱਟੀਏ ਤੇ ਖੂਨ ਨਿਕਲਦਾ ਜ਼ਿੰਦਾ ਨਹੀਂ ਕੱਟਦੇ। ਇਸ ਤਰ੍ਹਾਂ ਕੇਸ ਵੀ ਕੁਛ ਮੁਰਦਾ ਹੋ ਜਾਂਦੇ ਨੇ ਪਰ ਸਾਡੇ ਹੱਥਾਂ ਨੂੰ ਨਹੀਂ ਪਤਾ ਚੱਲ ਸਕਦਾ ਕੇਸ ਮੁਰਦਾ ਕਿਹੜਾ ਹੈ ਤੇ ਜ਼ਿੰਦਾ ਕਿਹੜਾ ਹੈ ਤੇ ਕੰਘੇ ਨੂੰ ਪਤਾ ਹੁੰਦਾ ਹੈ ਕੰਘਾ ਫੇਰਦੇ ਹਾਂ ਮੁਰਦਾ ਕੇਸ ਚੜ ਜਾਂਦੇ ਨੇ ਜ਼ਿੰਦੇ ਵੱਜ ਜਾਂਦੇ। ਮੈਂ ਕਿਹਾ

0: ਕਿਆ ਕਰੋ ਅਸੀਂ ਮੁਰਦਾ ਨਾਖੁਨ ਕੱਟਦੇ ਹਾਂ ਤੇ ਮੁਰਦਾ ਕੇਸ ਕੰਘਾ ਝਾੜਦੇ ਹਾਂ। ਔਰ
1: ਕਈ ਇਹ ਸਵਾਲ ਕਰਦੇ ਹਨ ਕਿ ਅਸੀਂ ਨੋ ਕੱਟਦੇ ਹਾਂ ਤਾਂ ਅਸੀਂ ਕੇਸ ਕਿਉਂ ਨਹੀਂ ਕੱਟ ਸਕਦੇ, ਜਿਹਨਾਂ ਨੇ ਆਰਗੂਮੈਂਟ ਕਰਨਾ ਹੈ। ਤਾਂ ਉਸ ਦਾ ਜਵਾਬ ਮਸਕੀਨ ਜੀ ਨੇ ਦਿੱਤਾ ਕਿ ਜਿਹੜੇ ਨਾਖੂਨ ਹਨ ਉਹ ਡੈੱਡ ਹੋ ਜਾਂਦੇ ਨੇ ਤਾਂ ਅਸੀਂ ਕੱਟਦੇ ਹਾਂ, ਪਰ ਜੇ ਅਸੀਂ ਜੋੜ ਸਾਡਾ ਲਾਈਵ ਨੋ ਹੈ ਜੇ ਅਸੀਂ ਉਹਨੂੰ ਕੱਟੀਏ ਤਾਂ ਖੂਨ ਨਿਕਲਣਾ ਪੈਂਦਾ ਹੈ। ਤੋ ਇਸ ਕਰਕੇ ਅਸੀਂ ਇਹਨਾਂ ਨੂੰ ਜਿਹੜੇ ਡੈੱਡ ਨੋ ਹਨ ਉਹਨੂੰ ਅਸੀਂ ਕੱਟ ਦਿੰਦੇ ਹਾਂ, ਪਰ ਕੇਸ ਜੋ ਹਨ ਜੋ ਡੈੱਡ ਨੂੰ ਕੰਘੇ ਨਹੀਂ ਝਾੜਦੇ ਨੇ ਆ ਉਹ ਉਸ ਤਰ੍ਹਾਂ ਨਹੀਂ ਉਤਰਨੇ ਉਹ, ਤੋ ਬਾਕੀ ਸਾਰੇ ਲਾਈਵ ਹਨ ਉਹ ਕੇਸ, ਇਸ ਕਰਕੇ ਉਹਨੂੰ ਅਸੀਂ ਕੱਟ ਨਹੀਂ ਸਕਦੇ। ਅਸੀਂ ਉਸ ਨੂੰ ਕੇਸ ਕਟਾਉਣ ਦੀ ਪਹਿਲਾਂ ਰੀਤੀ ਨਹੀਂ ਸੀਗੀ। ਪੁਰਾਣੇ ਸਮਿਆਂ ਦੇ ਵਿੱਚ ਵੀ ਆਪਾਂ ਜਿੰਨੇ ਮਰਜ਼ੀ ਗ੍ਰੰਥ ਤੁਸੀਂ ਸਨਾਤਨ ਗ੍ਰੰਥ ਭਾਵੇਂ ਮਨੁ ਸਿਮ੍ਰਤੀ ਆ ਜਾਂ ਹੋਰ ਜਿੰਨੇ ਵੀ ਗ੍ਰੰਥ ਹਨ ਉਹਦੇ ਵਿੱਚ ਕਿਸੇ ਵੀ ਪਹਿਲਾਂ ਇਹ ਰੀਤ ਨਹੀਂ ਸੀਗੀ। ਪਰ ਮੁੰਡਨ ਕਰਾਉਣਾ ਵੀ ਇਹ ਵੀ ਇੱਕ ਬ੍ਰਾਹਮਣ ਨੇ ਇਹ ਜਿਲ੍ਹੇ ਕਿਸੇ ਨੂੰ ਸਜ਼ਾ ਦਿੰਦੇ ਸੀ ਅਤੇ ਉਹ ਸਜ਼ਾ ਦੇ ਰੂਪ ਦੇ ਵਿੱਚ ਇਹ ਉਹਨਾਂ ਦੇ ਕੇਸ ਕਤਲ ਕੀਤੇ ਜਾਂਦੇ ਸੀ। ਪਰ ਬ੍ਰਾਹਮਣਾਂ ਨੇ ਉਹਨੂੰ ਕੁਛ ਮੰਤਰ ਰਚ ਕੇ ਕੁਛ ਗ੍ਰੰਥਾਂ 'ਚ ਮਿਕਸ ਕਰ ਦਿੱਤੇ, ਇਹਨੂੰ ਇੱਕ ਰੀਤ ਦੇ ਰੂਪ ਵਿੱਚ ਬਣਾ ਦਿੱਤਾ। ਪਰ ਅਸਲ ਦੇ ਵਿੱਚ ਜੋ ਵਿਦਵਾਨ ਕਹਿੰਦੇ ਹਨ ਕਿ ਇਹ ਕੇਸ ਮੁੰਡਨ ਦੀ ਵਿਧੀ ਜੋ ਹਿੰਦੂ ਧਰਮ ਦੇ ਵਿੱਚ ਚੱਲਦੀ ਆ ਉਹ ਵੀ ਪਹਿਲਾਂ ਨਹੀਂ ਸੀਗੀ, ਹੁਣ ਸਾਰੇ ਹੀ ਕੇਸਾਧਾਰੀ ਪ੍ਰਾਣੀ ਸਨ। ਗੁਰਪ੍ਰਤਾਪ ਸੂਰਜ ਦੇ ਵਿੱਚ ਵੀ ਆਪਾਂ ਦੇਖਦੇ ਹਾਂ ਕਿ ਸਭ ਨੇ ਮਿਲ ਕੇ ਵਿਚਾਰ ਕੀਤੀ ਕਿ ਜੇ ਵੇਦ ਮੰਤਰ ਪੜ੍ਹਨ ਵਾਲਿਆਂ ਦੇ ਸਿਰ ਮਨਵਾ ਦਿੱਤੇ ਜਾਣ ਤਾਂ ਉਹਨਾਂ ਦਾ ਆਤਮਿਕ ਬਾਲ ਨਸ਼ਟ ਹੋ ਜਾਵੇਗਾ ਅਤੇ ਉਹਨਾਂ ਦਾ ਪੜ੍ਹੇ ਕੋਈ ਮੰਤਰ ਨਹੀਂ ਫਲ ਸਕੇਗਾ। ਇੱਕ ਵਾਰ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਸਵਾਲ ਕੀਤਾ ਸੀ ਸਿੰਘਾਂ ਨੇ ਕਿ ਕੇਸ ਕਟਾਉਣ ਦੀ ਰੀਤ ਚੱਲੀ ਕਿੱਥੋਂ, ਤਾਂ ਗੁਰੂ ਸਾਹਿਬ ਨੇ ਜਵਾਬ ਦਿੱਤਾ ਸੀ ਇੱਕ ਆਨੰਦ ਚੰਦ ਸ਼ੂਦਰ ਰਾਜਾ ਹੋਇਆ ਅਤੇ ਉਹਦਾ ਕਾਫੀ ਸਮੇਂ ਤੱਕ ਪਾਂਡਵਾਂ ਤੋਂ ਬਾਅਦ ਤਕਰੀਬਨ 1500 ਸਾਲ ਕਹਿੰਦੇ ਉਹਦਾ ਰਾਜ ਚੱਲਿਆ। ਤਾਂ ਉਸ ਰਾਜ ਕਰਕੇ ਬ੍ਰਾਹਮਣਾਂ ਨੂੰ ਹੋ ਗਿਆ ਵੀ ਇਹ ਸਾਡੇ 'ਤੇ ਰਾਜ ਕਰਦਾ ਸੀ, ਉਹਨੂੰ ਬਰਦਾਸ਼ਤ ਨਹੀਂ ਕੀਤਾ। ਤਾਂ ਉਹਨਾਂ ਨੇ ਸਕੀਮ ਘੜੀ ਵੀ ਕਿਸੇ ਢੰਗ ਨਾਲ ਵੀ ਇਹਦਾ ਜਿਹੜਾ ਹੈ ਰਾਜ ਖਤਮ ਕੀਤਾ ਜਾਵੇ। ਤਾਂ ਬ੍ਰਾਹਮਣਾਂ ਨੇ ਮੰਤਰ ਪੜ੍ਹਨੇ ਸ਼ੁਰੂ ਕਰ ਦਿੱਤੇ ਕਿ ਅਸੀਂ ਆਪਣੇ ਮੰਤਰ ਦੇ ਬਲ ਦੇ ਨਾਲ ਇਹਦਾ ਰਾਜ ਅਸੀਂ ਖਤਮ ਕਰਾਂਗੇ। ਜਿਸ ਵੇਲੇ ਨੰਦ ਰਾਜਾ ਨੂੰ ਪਤਾ ਲੱਗਿਆ ਕਿ ਇਸ ਤਰ੍ਹਾਂ ਬ੍ਰਾਹਮਣ ਮੰਤਰ ਪੜ੍ਹ ਰਹੇ ਨੇ ਤਾਂ ਉਹਨਾਂ ਨੇ ਆਪਣੇ ਵਿਦਵਾਨਾਂ ਤੋਂ ਪੁੱਛਿਆ ਵੀ ਇਹਦਾ ਕੀ ਇਲਾਜ ਕੀ ਹੈਗਾ। ਤਾਂ ਉਹਨੂੰ ਇਹ ਆਨਸਰ ਮਿਲਿਆ ਕਿ ਇਹ ਜਿਹੜੇ ਬ੍ਰਾਹਮਣ ਹਨ ਜੇ ਇਹਨਾਂ ਦੇ ਕੇਸ ਤੁਸੀਂ ਕਤਲ ਕਰਦੇ ਹੋ ਤਾਂ ਜਿਹੜੇ ਮੰਤਰ ਪੜ੍ਹਦੇ ਹਨ ਇਹਨਾਂ ਦਾ ਕੋਈ ਵੀ ਅਸਰ ਤੁਹਾਡੇ 'ਤੇ ਨਹੀਂ ਹੋਵੇਗਾ। ਤਾਂ ਉਦੋਂ ਕਹਿੰਦੇ ਰਾਜਾ ਨੰਦ ਨੇ ਬ੍ਰਾਹਮਣਾਂ ਦੇ ਕੇਸ ਕਤਲ ਕੀਤੇ ਅਤੇ ਤਾਂ ਕਿ ਜਿਹੜੇ ਉਹ ਮੰਤਰ ਪੜ੍ਹਦੇ ਹਨ ਉਹਨਾਂ ਦਾ ਅਸਰ ਨਹੀਂ ਹੋਏਗਾ। ਤੋ ਇਹ ਵੀ ਇੱਕ ਹੈ ਕਿ ਉਸ ਸਮੇਂ ਤੋਂ ਜੋ ਕੇਸ ਕਟਾਉਣ ਦੀ ਰੀਤ ਉਦੋਂ ਤੋਂ ਇਹ ਸ਼ੁਰੂ ਹੋਈ ਸੀ, ਇਹ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਜਵਾਬ ਦਿੱਤਾ ਸੀ। ਅਤੇ ਕੁਛ ਉਹਨੇ ਬ੍ਰਾਹਮਣ ਨੂੰ ਲਾਲਚ ਵੀ ਦਿੱਤੀ ਸੀਗੀ ਨੰਦ ਰਾਜਾ ਨੇ ਅਤੇ ਉਹਨਾਂ ਦੇ ਕੇਸ ਵੀ ਇਸ ਢੰਗ ਦੇ ਨਾਲ ਕਤਲ ਕੀਤੇ। ਪਰ ਇਸ ਤੋਂ ਪਹਿਲਾਂ ਕੇਸ ਕਤਲ ਦੀ ਕੋਈ ਵੀ ਰੀਤ ਨਹੀਂ ਸੀਗੀ। ਅਤੇ ਉਸ ਤੋਂ ਬਾਅਦ ਵੀ ਆਪਾਂ ਦੇਖਦੇ ਹਾਂ ਮੁਗਲ ਸਾਮਰਾਜ ਦੇ ਸਮੇਂ ਦੇ ਵਿੱਚ ਵੀ ਇਹ ਸਮੇਂ ਸਮੇਂ 'ਤੇ ਹੁਕਮ ਭੇਜੇ ਗਏ ਸਨ ਕਿ ਕੋਈ ਵੀ ਮੁਸਲਮਾਨ ਜੋ ਕੌਮ ਹੈ ਇਹ ਇਹੀ ਰਾਜ ਕਰ ਸਕਦੀ, ਇਹੀ ਬਾਦਸ਼ਾਹੀ ਕੌਮ ਹੈ, ਸਿਰਫ ਇਹਨਾਂ ਨੂੰ ਹੱਕ ਹੈ ਕੇਸ ਰੱਖਣ ਦਾ, ਬਾਕੀ ਕਿਸੇ ਨੂੰ ਹੱਕ ਨਹੀਂ ਹੈ। ਅਤੇ ਬਾਕੀ ਇਹਨੂੰ ਔਰਡਰ ਦੇ ਹੁਕਮ ਦੇ ਨਾਲ ਇਹ ਹੁਕਮ ਕੀਤਾ ਗਿਆ ਕਿ ਕੋਈ ਵੀ ਕੇਸ ਨਹੀਂ ਰੱਖ ਸਕਦਾ। ਕੇਸ ਕਟਾਉਣ ਦੇ ਨੁਕਸਾਨ ਇੱਕ ਤਾਂ ਅਸੀਂ ਗੁਰੂ ਦੀ ਆਗਿਆ ਤੋਂ ਇਨਕਾਰੀ ਹੋ ਜਾਂਦੇ ਹਾਂ, ਉਸ ਪਰਮੇਸ਼ੁਰ ਦੇ ਹੁਕਮ ਤੋਂ ਅਸੀਂ ਬੇਮੁੱਖ ਹੋ ਜਾਂਦੇ ਹਾਂ। ਫਿਰ ਵੀ ਕਹਿੰਦੇ ਜੇ ਅਸੀਂ ਜਿੰਨੀ ਅਸੀਂ ਭਗਤੀ ਕਰਦੇ ਹਾਂ ਪਾਠ ਪੂਜਾ ਕਰਦੇ ਹਾਂ ਤਾਂ ਜੇ ਸਾਡੇ ਕੇਸ ਪੂਰਨ ਹਨ ਤਾਂ ਸਾਡੀ ਭਗਤੀ ਕੀਤੀ ਹੋਈ ਅੰਦਰ ਸਟੇ ਕਰਦੀ ਹੈ, ਬਾਹਰ ਕਹਿੰਦੀ ਜਾਂਦੀ ਨਹੀਂ ਹੈਗੀ, ਅਧਿਆਤਮਿਕ ਸ਼ਕਤੀ ਬਣੀ ਰਹਿੰਦੀ ਅੰਦਰ। ਪਰ ਜੇ ਕੇਸ ਕਤਲ ਹੋ ਜਾਣ ਤਾਂ ਉਹ ਸ਼ਕਤੀ ਫਿਰ ਅੰਦਰ ਨਹੀਂ ਰਹਿੰਦੀ, ਫਿਰ ਉਹ ਨਸ਼ਟ ਹੋ ਜਾਂਦੀ ਹੈ। ਫਿਰ ਮਨੁੱਖ ਦੇ ਚਿਹਰੇ ਦਾ ਪ੍ਰਭਾਵ ਨਹੀਂ ਰਹਿੰਦਾ, ਕ੍ਰਾਂਤੀ ਨਹੀਂ ਰਹਿੰਦੀ, ਉਹ ਆਓ ਭਾਵ ਜੋ ਚਿਹਰੇ ਦਾ ਹੈ ਉਹ ਨਹੀਂ ਰਹਿੰਦਾ। ਤੁਸੀਂ ਇੱਕ ਵਾਰੀ ਨੋਬਲ ਪ੍ਰਾਈਜ਼ ਵਿਨਰ ਧਿਆਨ ਵੀ ਹੈ, ਉਹਨੇ ਵੀ ਇਤਿਹਾਸ ਦੀ ਬਹੁਤ ਰਿਸਰਚ ਕੀਤੀ ਹੈ। ਤੋ ਕਿਸੇ ਅਮੈਰੀਕਨ ਲੇਡੀ ਨੇ ਗੌਰੀ ਨੇ ਪੁੱਛਿਆ ਉਹਨੂੰ ਕਿ ਦੁਨੀਆ ਦਾ ਸਭ ਤੋਂ ਖੂਬਸੂਰਤ ਇਨਸਾਨ ਕੌਣ ਹੈ, ਤਾਂ ਉਹਦੇ ਮਨ 'ਚ ਸੀਗੇ ਵੀ ਜੋ ਪਰਮੇਸ਼ੁਰ ਨੇ ਜਿਸ ਮਨੁੱਖ ਨੂੰ ਪੂਰਨ ਬਣਾਇਆ ਹੈ ਉਹ ਸਿੱਖੀ ਦੇ ਰੂਪ ਦੇ ਵਿੱਚ ਹੈ। ਤਾਂ ਉਹਨੇ ਕਿਹਾ ਵੀ ਸਭ ਤੋਂ ਖੂਬਸੂਰਤ ਇਨਸਾਨ ਦੁਨੀਆ ਦਾ ਉਹ ਹੈ ਜਿਸਨੇ ਆਪਣਾ ਦਾਲਾ ਪ੍ਰਕਾਸ਼ ਕੀਤਾ ਅਤੇ ਕੇਸ ਪੂਰਨ ਰੱਖੇ ਹੋਏ ਹਨ, ਉਹ ਸਭ ਤੋਂ ਖੂਬਸੂਰਤ ਇਨਸਾਨ ਹੈ। ਅਤੇ ਨਾਲ ਹੀ ਉਹਨੂੰ ਕੁਐਸਚਨ ਕਰਤਾ ਕਿ ਸਭ ਤੋਂ ਬਦਸੂਰਤ ਕੌਣ ਹੈ, ਅਤੇ ਫਿਰ ਨਾਲ ਹੀ ਉਹਨੂੰ ਕਹਿੰਦੇ ਜਿਸ ਮਨੁੱਖ ਨੇ ਆਪਣੇ ਕੇਸ ਕਤਲ ਕੀਤੇ ਹੋਣ ਉਹ ਦੁਨੀਆ ਦਾ ਸਭ ਤੋਂ ਬਦਸੂਰਤ ਇਨਸਾਨ ਹੈ। ਇਹ ਨੋਬਲ ਪ੍ਰਾਈਜ਼ ਵਿਨਰ ਧਿਆਨਵੀ ਦੇ ਅੱਖਰ ਹਨ। ਫਿਰ ਸਾਡਾ ਸਰੀਰਕ ਬਲ ਵੀ ਨਸ਼ਟ ਹੁੰਦਾ ਹੈ, ਕਈ ਸਾਨੂੰ ਬਿਮਾਰ ਕਹਿੰਦੇ ਵੀ, ਸਾਇੰਟਿਸਟ ਨੇ ਵੀ ਰਿਸਰਚ ਕੀਤੀ ਹੈ ਕਿ ਜੇ ਅਸੀਂ ਆਪਣੇ ਕੇਸ ਕਦਰ ਕਰਦੇ ਹਾਂ ਤਾਂ ਸਾਨੂੰ ਕਈ ਬਿਮਾਰੀਆਂ ਵੀ ਲੱਗਦੀਆਂ ਹਨ। ਜਿਹੜੇ ਸਾਡੇ ਪੋਸ਼ਣ ਤੱਤ ਹਨ ਉਹ ਸਾਡੇ ਨਸ਼ਟ ਹੁੰਦੇ ਹਨ, ਕਿਉਂਕਿ ਕਈ ਵਿਦਵਾਨਾਂ ਨੇ ਇਸ ਰਿਸਰਚ ਕੀਤੀ ਹੈ ਕਿ ਸਾਡੇ ਕਈ ਲੱਖ ਸਵਾ ਲੱਖ ਦੇ ਆਸ ਪਾਸ ਸਾਡੇ ਸਿਰ ਦੇ ਕੇਸ ਹਨ। ਇਹਦਾ ਨੰਬਰ ਜਿਹੜਾ ਹੈ ਇੱਕ ਮਹੀਨੇ ਵਿੱਚ ਅੱਧਾ ਸੈਂਟੀਮੀਟਰ ਵੱਧਦੇ ਹਨ। ਜੇ ਅੱਧਾ ਸੈਂਟੀਮੀਟਰ ਵਧਣ, ਜੇ 1 ਲੱਖ ਕੇਸ ਹਨ, 1 ਲੱਖ ਕੇਸ ਮਲਟੀਪਲਾਈ ਬਾਈ 0.5 ਸੈਂਟੀਮੀਟਰ ਇਜ਼ ਇਕੁਅਲ 50,000 ਸੈਂਟੀਮੀਟਰਸ ਵਿਚ ਇਜ਼ 500 ਮੀਟਰਸ ਵਿਚ ਇਜ਼ ਹਾਫ ਕਿਲੋਮੀਟਰਸ। ਇਹਦਾ ਮਤਲਬ ਇੱਕ ਮਹੀਨੇ ਦੇ ਤੁਹਾਡਾ ਅੱਧਾ ਕਿਲੋਮੀਟਰ ਕੇਸ ਇੱਕ ਵੱਧ ਜਾਂਦਾ, ਜੇ ਆਪਾਂ ਸਾਨੂੰ ਕੰਬਾਈਨ ਕਰਕੇ ਲਈਏ ਤਾਂ। ਹੁਣ ਉਹਦੇ ਵਿੱਚ ਕਿੰਨੇ ਸਰੀਰ ਦੇ ਤੱਤ ਲੱਗੇ ਉਸ ਨੂੰ ਬਣਾਉਣ ਦੇ ਵਿੱਚ, ਅਸੀਂ ਉਹਨੂੰ ਕੱਟੀ ਜਾਈਏ ਐਨਰਜੀ ਸਾਡੀ ਉਹ 'ਤੇ ਲੱਗੀ ਜਾਵੇ, ਕੱਟੀ ਜਾਈਏ ਐਨਰਜੀ ਉਹ 'ਤੇ ਲੱਗੀ ਜਾਵੇ, ਤਾਂ ਸਾਡੇ ਜਿਹੜੇ ਉਹ ਤੱਤ ਸੀ ਜਿਹੜੇ ਸਾਡੇ ਸਰੀਰ ਨੂੰ ਉਹਨੇ ਲੱਗਣੇ ਸੀਗੇ ਸਰੀਰ ਦੀ ਪੌਸ਼ਟਿਕ ਤੱਤ ਨੂੰ ਤੰਦਰੁਸਤ ਰੱਖਣ ਵਾਸਤੇ, ਉਹ ਤੱਤ ਹੁਣ ਸਾਡੇ ਕੇਸਾਂ ਦੇ ਅਸੀਂ ਕਤਲ ਕਰਦੇ ਹਾਂ ਉਹਦੇ ਵਿੱਚ ਲੱਗ ਰਹੇ ਨੇ। ਤਾਂ ਇਸ ਕਰਕੇ ਵੀ ਜੋ ਸਾਡਾ ਸਰੀਰਕ ਬਲ ਹੈ ਇਹ ਵੀ ਕੇਸਾਂ ਦੇ ਕਤਲ ਕਰਕੇ ਸਾਡਾ ਨਸ਼ਟ ਹੁੰਦਾ ਹੈ। ਤਾਂ ਗੁਰਬਾਣੀ ਵਿੱਚ ਵੀ ਇਹ ਮੁਨਾਈ ਹੈ, ਨਾ ਸਤ ਮੂਣ ਮੰਡਾਈ ਕੇਸੀ ਨਾ ਸਤ ਪੜੇ ਦੇਸ ਫਰੇ, ਵੀ ਕੇਸ ਮੂਣ ਕਰਕੇ ਵੀ ਪਰਮੇਸ਼ੁਰ ਨਹੀਂ ਮਿਲਦਾ ਹੈਗਾ, ਹੋਰ ਬਾਕੀ ਕਰਮ ਕਰ ਲਓ ਇਹਨਾਂ ਨਾਲ ਪਰਮੇਸ਼ੁਰ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਇਸੇ ਤਰ੍ਹਾਂ ਕਾਇਆ ਕਿਰਦਾਰ ਔਰਨ ਔਰਤ ਯਕੀਨਾ ਰੰਗ ਤਮਾਸੇ ਮਾਨ ਹਕੀਮਾ ਨਾ ਪਾਕ ਪਾਕਰ ਹਦੂਰ ਹਦੀਸਾ ਸਾਬਤ ਸੂਰਤ ਦਸਤਾਰ ਸਲਾ, ਇਹਦੀ ਸਤਿਗੁਰਾਂ ਨੇ ਸਾਨੂੰ ਇਹ ਹੁਕਮ ਕੀਤਾ ਹੈ ਕਿ ਸਾਬਰ ਸੂਰਤ ਰਹਿਣਾ, ਕੇਸਾਂ ਦਾ ਕਤਲ ਨਹੀਂ ਕਰਨਾ। ਕਬੀਰ ਸਾਹਿਬ ਵੀ ਕਹਿੰਦੇ ਆ, ਕਬੀਰ ਮਾਏ ਮੁੰਡੋ ਤੈ ਗੁਰ ਕੀ ਜਾ ਤੇ ਭਰਮ ਨਾ ਜਾਏ। ਉਹ ਕਹਿੰਦਾ ਉਸ ਜਿਹੜਾ ਝੂਠਾ ਸੰਤ ਹੈਗਾ ਉਹਦੀ ਮਾਂ ਦੇ ਕੇਸ ਮੁੰਨ ਦਿਓ, ਜੇ ਉਸ ਸੰਤ ਦੇ ਨਾ ਹੀ ਸਾਡਾ ਮਨ ਦਾ ਭਰਮ ਦੂਰ ਨਹੀਂ ਹੁੰਦਾ। ਆਹ ਲਾਸਟ ਆਪਾਂ ਇੱਕ ਭਾਈ ਪਿੰਦਰ ਸਿੰਘ ਜੀ ਦੇ ਨੇ ਸਮਅਪ ਕੀਤਾ ਸਾਰੀਆਂ ਗੱਲਾਂ, ਆਪਾਂ ਕੋਈ ਥੋੜ੍ਹਾ ਚੱਲ ਰਹੇ ਹਾਂ, ਇਹ ਆਪਾਂ ਦੇਖ ਕੇ ਫਿਰ ਸਮਾਪਤੀ ਕਰਾਂਗੇ।
2: ਕਹਿੰਦੇ ਸਿਰ ਤੋਂ ਪੱਗ ਲੈਣੀ ਮੌਤ ਦਾ ਸੂਚਕ ਸੀ, ਗੁਰਮੁਖੋ ਗੁਰੂ ਨੇ ਜਿਹੜੀ ਰਹਿਤ ਦਿੱਤੀ ਹੈ ਮੇਨਾ ਇਹਨੂੰ ਅਸੀਂ ਛੱਡੋ ਨਾ ਇਸ ਚੀਜ਼ ਨੂੰ, ਇਹ ਜੇ ਅਗਾਂਹ ਕਾਇਮ ਰੱਖੋਗੇ ਇਹਨੂੰ ਇਹਨੂੰ ਕਰਮ ਕਾਂਡ ਵੀ ਨਾ ਸਮਝੋ। ਮੈਂ ਸਭ ਤੋਂ ਪਹਿਲੀ ਬੇਨਤੀ ਕੀਤੀ ਜੀ ਕੇਸ਼ ਨੇ, ਇੱਕ ਮਹਾਂਪੁਰਖ ਹੋਏ ਸਨ ਪ੍ਰਿੰਸੀਪਲ ਭਜਨ ਸਿੰਘ ਹੋਣਾ ਲਿਖਿਆ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਵਾਲੇ, ਮੈਨੂੰ ਨਾ ਭੁੱਲ ਗਿਆ, ਠਰੂ ਵਾਲੇ ਸਨ, ਕਹਿੰਦੇ ਉਹ ਗੱਡੀ 'ਤੇ ਸਫ਼ਰ ਕਰ ਰਹੇ ਸਨ, ਬੜੀ ਪੁਰਾਣੀ ਗੱਲ, ਅਤੇ ਜਿੱਥੇ ਉਹ ਡੱਬੇ 'ਚ ਬੈਠੇ ਸਨ ਮੁਸਲਮਾਨ ਅਤੇ ਹਿੰਦੂ ਦੋਨੋਂ ਆਪਸ 'ਚ ਬਹਿਸਣ ਪਏ। ਉਹ ਕਹਿੰਦਾ ਮਜ਼ਹਬ ਸਿਰਫ ਖੁਦਾ ਨੇ ਮੁਸਲਮਾਨ ਬਣਾਇਆ, ਪੰਡਿਤ ਕਹਿ ਰਿਹਾ ਸੀ ਨਹੀਂ ਭਗਵਾਨ ਨੇ ਹਿੰਦੂ ਹੀ ਬਣਾਇਆ, ਸਨਾਤਨ ਦਾ ਅਰਥ ਬਹੁਤ ਪੁਰਾਣਾ, ਉਂਝ ਵੈਸੇ ਬਾਣੀ 'ਚ ਵੀ ਸ਼ਬਦ ਆਇਆ ਅਬ ਮਲ ਉਲਟ ਸਨਾਤਨ ਹੁਆ, ਪੁਰਾਣਾ। ਉਹ ਕਹਿੰਦਾ ਪੁਰਾਣਾ ਸਨਾਤਨ ਮਤ ਹਿੰਦੂ, ਉਹ ਕਹਿੰਦਾ ਨਹੀਂ ਖੁਦਾ ਨੇ ਸਿਰਫ ਇਸਲਾਮ। ਜਦੋਂ ਆਪਸ 'ਚ ਬਹਿਸ ਬਹਿਸਾ ਹੋ ਗਿਆ, ਕਹਿਣ ਲੱਗੇ ਸਰਦਾਰ ਜੀ ਦੋਨੇ ਬੈ, ਕਹਿਣ ਲੱਗੇ ਸਰਦਾਰ ਜੀ ਬਤਾਓ ਤੂੰ ਵੀ ਬਤਾਓ ਮੁਸਲਮਾਨ ਕਿ ਹਿੰਦੂ। ਉਹ ਕਹਿੰਦੇ ਮੈਂ ਤੁਹਾਡੀ ਬਹਿਸ 'ਚ ਨਹੀਂ ਪੈਣਾ। ਉਹ ਕਹਿੰਦੇ ਨੇ ਵੀ ਨਹੀਂ ਸਾਨੂੰ ਦੱਸੋ ਵੀ ਤੁਸੀਂ ਸੁਣੀ ਗਏ ਬੋਲੇ ਨਹੀਂ। ਕਹਿੰਦਾ ਤੁਸੀਂ ਇਸ ਤਰ੍ਹਾਂ ਕਰੋ, ਜੇ ਤੁਹਾਡੇ ਘਰ ਨਿਆਣਾ ਜੰਮੇ 25 ਸਾਲ ਉਹਨੂੰ ਛੇੜਿਓ ਕੋਈ ਨਾ ਜੋ ਰੱਬ ਨੇ ਦਿੱਤਾ, ਫਿਰ ਕੀ ਬਣੇਗਾ? ਕਹਿੰਦਾ ਫਿਰ ਤਾਂ ਸਰਦਾਰ ਜੀ ਬਣ ਜਾਏਗਾ। ਉਹਨੇ ਕਿਹਾ ਵੀ ਰੱਬ ਨੇ ਸਰਦਾਰ ਹੀ ਬਣਾਇਆ। ਮੈਨੂੰ ਯਾਦ ਹੈ ਪ੍ਰਿੰਸੀਪਲ ਹਰਭਜਨ ਸਿੰਘ ਨੇ ਕੋਟ ਕੀਤਾ, ਉਹਨੇ ਕਿਹਾ ਤੁਸੀਂ ਲੜਦੇ ਪਏ ਹੋ, ਅਸੀਂ ਕੁਛ ਕੋਲੋਂ ਨਹੀਂ ਲਾਉਂਦੇ। ਮੈਂ ਇੱਕ ਬੇਨਤੀ ਕਰਾਂਗਾ ਪੂਰੇ ਗੁਰੂ ਗ੍ਰੰਥ ਸਾਹਿਬ 'ਚ, ਹਾਂ ਮੈਨੂੰ ਕਿਤੇ ਦਿਖਾਇਓ, ਮੈਂ ਮੰਨਾਂਗਾ ਕਿਤੇ ਰੱਬ ਨੂੰ ਰੋਡਾ ਪੋਡਾ ਲਿਖੇ ਕਿਤੇ ਤੁਸੀਂ ਦੱਸੋ। ਜਦੋਂ ਰੱਬ ਦੇ ਸਰੂਪ ਦਾ ਜ਼ਿਕਰ ਕੀਤਾ, ਸਰਗੁਣ ਦਾ ਇਸਲਾਮ 'ਚ ਨਹੀਂ ਹੈ, ਗੁਰੂ ਗ੍ਰੰਥ ਸਾਹਿਬ 'ਚ ਗੁਰੂ ਨਾਨਕ ਨੂੰ ਪੁੱਛ ਕੇ ਦੇਖੋ। ਚਲੋ ਸਾਨੂੰ ਕੋਈ ਪਤਾ ਨਹੀਂ, ਮੈਨੂੰ ਕੋਈ ਪਤਾ ਨਹੀਂ, ਅਨੁਭਵ ਮੈਨੂੰ ਕੁਛ ਨਹੀਂ, ਪਰ ਮੇਰਾ ਗੁਰੂ ਨਾਨਕ ਕਹਿੰਦਾ ਜਿਹਦੀ ਮੈਂ ਝਲਕ ਪਾਉਣਾ ਉਹਦੇ ਕੇਸ ਬੜੇ ਲੰਬੇ ਆ। ਤੇਰੇ ਬੰਕੇ ਲੋਇਣ ਦੰਤਰ ਸਾਲਾ ਸੋਹਣੇ ਨੱਕ ਜਿਨ ਲੰਬੜੇ ਵਾਲ ਕੱਟੇ ਵਾਲ ਤੇ ਨਹੀਂ ਕਿਹਾ ਜਿਨ੍ਹਾਂ ਜਿਨ੍ਹਾਂ ਨੇ ਨਹੀਂ ਅਜੇ ਕੇਸ ਰੱਖੇ ਪਲੀਜ਼ ਤੁਸੀਂ ਇਹ ਨਾ ਸਮਝੋ ਮੈਂ ਤੁਹਾਨੂੰ ਟਾਰਗੇਟ ਕਰ ਰਿਹਾ ਮੈਂ ਸਿਰਫ ਇਹ ਕਹਿ ਰਿਹਾ ਮੇਰੇ ਗੁਰੂ ਨੇ ਸਾਨੂੰ ਕੀ ਦਿੱਤਾ ਤੇਰੇ ਬੰਕੇ ਲੋਇਣ ਦੰਤਰ ਸਾਲਾ ਸੋਹਣੇ ਨੱਕ ਜਿਨ ਲੰਬੜੇ ਬਾਲਾ ਬਾਬਾ ਜੀ ਨੇ ਕਿਹਾ ਉਹਦੇ ਕੇਸ ਲੰਬੇ ਭਗਤ ਨਾਮਦੇਵ ਕਹਿੰਦਾ ਕੱਲੀ ਕੇਸ ਨਹੀਂ ਜੇ ਉਹਦੀ ਦਸਤਾਰ ਵੀ ਬੜੇ ਕਮਾਲ ਦੀ ਜੇ ਦਵਾਰਕਾ ਨਗਰੀ ਕਾਹੇ ਕੇ ਮੰਗੋਲ ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ ਤੇਰੀ ਤਾਂ ਪੱਗ ਹੀ ਬੜੇ ਕਮਾਲ ਦੀ ਸਿੱਖੀ ਦੀਆਂ ਪੰਜ ਕਾਫ ਨੇ ਪੰਜ ਕੱਕੇ ਨੇ ਕੜਾ ਕਾਰ ਦੋ ਕੱਛ ਕੰਗਾ ਵਿਦਾਂ ਨਿਸ਼ਾਨੇ ਸਿੱਖੀ ਪੰਜ ਹਰ ਕਾਫ ਅਗਲਾ ਕਿਹਾ ਹਰਗਿਜ ਨਾ ਬਾਜਦ ਈ ਪੰਜ ਬਾਫ ਇਹਨਾਂ ਪੰਜਾਂ ਵਿੱਚੋਂ ਕਿਸੇ ਵੀ ਇੱਕ ਦੀ ਮਨਾਈ ਨਹੀਂ ਇਹ ਇੱਕ ਨੂੰ ਤੂੰ ਛੱਡੇ ਮਤਲਬ ਇੱਕ ਵੀ ਤੂੰ ਛੱਡ ਨਹੀਂ ਸਕਦਾ ਕੜਾ ਕਾਰ ਦੋ ਕੰਗ ਕੱਛਾ ਵਿਦਾਂ ਕੜਾ ਕਰ ਦੋ ਕਿਰਪਾਨ ਕਸ਼ਹਿਰਾ ਤੇ ਕੰਧਾ ਜੇ ਕੋਈ ਕਹੇ ਜੀ ਮੈਂ ਕੇਸ ਕੋਈ ਨਹੀਂ ਰੱਖ ਸਕਦਾ ਮੈਂ ਕਿਰਪਾਨ ਪਾਲਾਂਗਾ ਕੜਾ ਪਾਲਾਂਗਾ ਕਸ਼ਹਿਰਾ ਪਾਲਾਂਗਾ ਪਰ ਕੇਸ ਨਹੀਂ ਮਹਾਰਾਜ ਨੇ ਕਿਹਾ ਨਹੀਂ ਉਹ ਲਿਖਦੇ ਨੇ ਬਿਨਾਂ ਕੇਸ ਹੇਚ ਅਸਤ ਜੁਮਲਾ ਨਿਸ਼ਾਨ ਬਿਨਾਂ ਕੇਸਾਂ ਤੋਂ ਇਹ ਚਾਰੇ ਦੇ ਤੇ ਚਾਰੇ ਨਿਸ਼ਾਨ ਨਿਰਾਰਥਕ ਰਹਿ ਜਾਣਗੇ ਇਸ ਕਰਕੇ ਮੈਂ ਕੇਸ ਸ਼ਬਦ ਵਰਤਿਆ ਗੁਰੂ ਨੇ ਕਿਹਾ ਕੇਸ ਪਰ ਨਾਲ ਇਹ ਕਿਹਾ ਕੇਸ ਰੱਖ ਕੇ ਜੇ ਪੌਲ ਨਹੀਂ ਲਈ ਤੇ ਫਿਰ ਭੇਖੀ ਧਰੇ ਕੇਸ ਪੌਲ ਬਿਨਾ ਭੇਖੀ ਮੂੜਾ ਸਿੱਖ ਮੋਹੇ ਦਰਸ਼ਨ ਨਾਏ ਤਿਸ ਪਾਪੀ ਤਿਆਗੈ ਭਿੱਖ ਮੈਂ ਬੇਨਤੀ ਕਰਾਂਗਾ ਸਭ ਤੋਂ ਪਹਿਲਾ ਬਚਨ ਕਿਹਾ ਕੇਸ ਇੱਕ ਵਾਰ ਇੱਥੇ ਮੈਂ ਤੁਹਾਨੂੰ ਅਰਜ਼ ਕੀਤੀ ਸੀ ਜਿਸ ਜਗ੍ਹਾ ਤੇ ਗੁਰੂ ਨੇ ਅੰਮ੍ਰਿਤ ਦੀ ਦਾਤ ਦਿੱਤੀ ਉਸ ਅਸਥਾਨ ਦਾ ਨਾਮ ਹੀ ਗੁਰੂ ਨੇ ਕੇਸਗੜ ਰੱਖ ਦਿੱਤਾ ਕੇਸਗੜ ਤੇ ਇਹ ਵੀ ਬੇਨਤੀ ਆਪ ਨੂੰ ਕੀਤੀ ਕੇਸ ਗੁਰਬਾਣੀ ਨੇ ਕਿਹਾ ਕਿ ਕੇਸ ਪਰਮਾਤਮਾ ਦੇ ਕੇਸ ਗੁਰੂ ਰਾਮਦਾਸ ਦਾ ਦਾੜਾ ਕਿੰਨਾ ਲੰਮਾ ਸੀ ਕੇਸਾਂ ਨਾ ਗੁਰਮੁਖੋ ਕੇਸਾਂ ਕਾ ਕਰ ਚਵਰ ਟਲਾਵਾਂ ਛੋਟੇ ਕੇਸਾਂ ਦਾ ਚੌਰ ਬੰਦ ਹੈ ਕਿਤੇ ਸਿਰਫ ਇੱਕ ਇਸ਼ਾਰਾ ਸਮਝਣ ਲਈ ਕੇਸ ਕਿੰਨੇ ਲੰਮੇ ਹੋਣਗੇ ਕਹਿੰਦੇ ਕੇਸਾਂ ਦਾ ਚਵਰ ਕੇਸ ਸਤਿਗੁਰੂ ਨੇ ਹੁਣ ਕਈ ਸੱਜਣ ਕਹਿੰਦੇ ਆ ਇਹਦੀ ਵਿਆਖਿਆ ਕਰ ਲਈ ਜੀ ਇਹ ਕੇਸਾਂ ਵਿੱਚੋਂ ਆਹ ਐਨਰਜੀ ਮਿਲਦੀ ਹੈ ਆਹ ਮਿਲਦੀ ਹੈ ਹਾਂਜੀ ਮੈਂ ਕਹਿੰਦਾ ਗੁਰਮੁਖੋ ਇਹ ਠੀਕ ਮੈਂ ਨਹੀਂ ਜਾਣਦਾ ਪਰ ਮੈਨੂੰ ਇੱਕੋ ਪਤਾ ਮੇਰੇ ਗੁਰੂ ਗੋਬਿੰਦ ਸਿੰਘ ਨੇ ਕਿਹਾ ਜੇ ਕੱਟ ਦੇਗਾ ਤੇ ਕਤਲ ਹੋ ਜਾਣਾ ਹੈ ਰਹਿਤਨਾ ਮੈਂ ਤੇ ਇੱਥੋਂ ਤੱਕ ਲਿਖਿਆ ਸਿੱਖ ਆਪਣੇ ਕੇਸਾਂ ਨੂੰ ਜੂਠੇ ਹੱਥ ਨਾ ਲਾਏ ਇਹ ਸ਼ਬਦ ਨੇ ਜੀ ਰਹਿਤਨਾਮਿਆਂ ਦੇ ਹੁਣ ਕੇਸ ਨੇ ਮੁਰਦਾ ਕੇਸ ਨਿਕਲਦੇ ਆ ਜੀ ਮੁਰਦਾ ਕੇਸ ਨਿਕਲਦੇ ਆ ਤੇ ਆ ਜਿਹੜੇ ਡਰੱਗ ਲੈਂਦੇ ਆ ਨਾ ਜਦੋਂ ਕਿਤੇ ਨਾ ਹੋ ਅਗਲੇ ਫਿਰ ਕੇਸ ਪੱਟਦੇ ਆ ਇਸ ਤਰ੍ਹਾਂ ਹੀ ਇੱਥੇ ਹੁੰਦਾ ਹੀ ਹੁਣ ਉਹ ਕਹਿੰਦੇ ਪੱਟ ਕੇ ਦੱਸੋ ਤਾਂ ਪਤਾ ਲੱਗ ਜੂਗਾ ਕਦੋਂ ਇਹਨੇ ਪੀਤਾ ਖਾਧਾ ਸੀ ਮੈਂ ਸੋਚਣਾ ਜੇ ਸਰੀਰ ਵਿੱਚ ਗਿਆ ਹੋਇਆ ਨਸ਼ਾ ਕੇਸਾਂ ਰਾਹੀਂ ਪਤਾ ਲੱਗ ਰਿਹਾ ਇਸ ਤਰ੍ਹਾਂ ਜੀ ਪਤਾ ਲੱਗਦਾ ਪਰ ਜਿਹਦੇ ਮੁੱਖ ਵਿੱਚ ਗੁਰੂ ਗੋਬਿੰਦ ਸਿੰਘ ਦਾ ਅੰਮ੍ਰਿਤ ਗਿਆ ਹੈ ਤੇ ਜਿਹੜੇ ਪੰਜ ਚੁੱਲੇ ਉਹਨੇ ਕੇਸਾਂ ਦੇ ਵਿੱਚ ਪਾ ਦਿੱਤੇ ਉਹਨਾਂ ਦਾ ਕਿੰਨਾ ਕੁ ਅਸਰ ਰਹਿੰਦਾ ਹੈ ਇਹ ਕੇਸ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਸਾਡੀ ਮੋਹਰ ਹੈ ਸਾਡੀ ਮੋਹਰ ਨੂੰ ਤੋੜਿਓ ਨਾ ਸਾਡੀ ਮੋਹਰ ਨੂੰ ਭੰਨਿਓ ਨਾ ਤੇ ਮੈਂ ਇਸ ਕਰਕੇ ਕਿਹਾ ਸੀ ਗੁਰਮੁਖੋ ਕਤਲ ਸ਼ਬਦ ਮਰਨ ਵਾਸਤੇ ਮਾਰਨ ਵਾਸਤੇ ਹੁੰਦਾ ਹੈ ਵਾਹਿਗੁਰੂ ਮੈਂ ਸਖਤ ਸ਼ਬਦ ਨਹੀਂ ਵਰਤਾਂਗਾ ਜਦੋਂ ਗੁਰੂ ਗੋਬਿੰਦ ਸਿੰਘ ਨੂੰ ਪਿਤਾ ਕਹਿ ਕੇ ਆਪਣਾ ਕੇਸ ਕਤਲ ਕਰਦੇ ਉਦੋਂ ਗੁਰੂ ਗੋਬਿੰਦ ਸਿੰਘ ਤੱਕ ਚੀਜ਼ ਪਹੁੰਚਦੀ ਹੈ ਕੇਸ ਕਤਲ ਕਹਿ ਕੇ ਰਹਿਤ ਵਿੱਚ ਕੇਸ ਰੱਖਣੇ ਨੇ ਆਓ ਥੋੜ੍ਹਾ ਜਿਹਾ ਅਸੀਂ ਦੇਖੀਏ ਭਾਈ ਮਨੀ ਸਿੰਘ ਦੀ ਜਨਮ ਸਾਖੀ ਜੀ
1: ਸੋ ਮੇਨ ਗੱਲ ਇਹ ਹੈ ਕਿ ਸਾਨੂੰ ਗੁਰੂ ਸਾਹਿਬ ਨੇ ਇਹ ਹੁਕਮ ਕੀਤਾ ਹੈ ਆਪਾਂ ਇੱਕ ਮੈਸੇਜ ਬਸ ਸਭ ਤੋਂ ਇੰਪੋਰਟੈਂਟ ਜੋ ਇਹ ਆਪਣੇ ਮਨ 'ਚ ਰੱਖੀਏ ਕਿ ਜੇ ਗੁਰੂ ਸਾਹਿਬ ਨੇ ਸਾਨੂੰ ਕੇਸਾਂ ਰੱਖਣ ਦਾ ਹੁਕਮ ਦਿੱਤਾ ਹੈ ਤਾਂ ਅਸੀਂ ਉਹਨੂੰ ਸਿਰ ਮੱਥੇ 'ਤੇ ਮੰਨਣਾ ਹੈ ਇਹੀ ਆਪਾਂ ਇੱਕੋ ਗੱਲ ਲਈ ਬਾਕੀ ਗੱਲਾਂ ਸਾਰੀਆਂ ਬੇਸ਼ੱਕ ਛੱਡ ਦਈਏ ਇਹ ਗੱਲ ਆਪਣੇ ਮਨ ਵਿੱਚ ਧਰ ਕੇ ਅਤੇ ਆਪਾਂ ਗੁਰੂ ਦਾ ਹੁਕਮ ਮੰਨੀਏ ਇਸ ਨਾਲ ਇਹ ਬਸ ਸਮਾਪਤੀ ਕਰਦੇ ਹਾਂ ਅਤੇ ਆਪਣੇ ਫਾਈਨਲ ਐਗਜ਼ਾਮ ਅਗਲੇ ਹਫ਼ਤੇ ਅਸੈਂਬਲੀ ਨਹੀਂ ਹੋਵੇਗੀ ਕਿਉਂਕਿ ਬੱਚੇ ਸਿੱਧੇ ਐਗਜ਼ਾਮ ਦੇਣ ਨੂੰ ਜਾਣਗੇ 7 ਜੂਨ ਨੂੰ ਰਿਟਰਨ ਹੋਵੇਗਾ ਅਤੇ 14 ਜੂਨ ਨੂੰ ਜੋ ਓਰਲ ਐਗਜ਼ਾਮ ਹੈ ਉਹ ਸਾਰੇ ਹੋਣਗੇ ਅਤੇ ਅੱਜ ਭਾਈ ਜਗਜੀਤ ਸਿੰਘ ਜੀ 12 ਵਜੇ ਤੋਂ ਲੈ ਕੇ 1:30 ਵਜੇ ਤੱਕ ਇੱਥੇ ਆਪਣੇ ਬੱਚਾ ਸਾਰੇ ਸੰਗਤ ਦੇ ਨਾਲ ਸਾਂਝ ਪਾਉਣਗੇ। ਕਾਫੀ ਜਾਣਕਾਰੀ ਵਾਲਾ ਸੈਸ਼ਨ ਹੈ ਅਤੇ ਮੈਂ ਸਾਰਿਆਂ ਨੂੰ ਬੇਨਤੀ ਕਰਾਂ ਕਿ ਆਪ ਜ਼ਰੂਰ ਉਸ ਨੂੰ ਸੁਣਿਓ, ਬਹੁਤ ਕੁਛ ਆਪ ਜੀ ਨੂੰ ਜਾਣਕਾਰੀ ਪ੍ਰਾਪਤ ਹੋਵੇਗੀ। ਕੱਲ੍ਹ ਦਾ ਵੀ ਜਿਹਨਾਂ ਨੇ ਸੈਸ਼ਨ ਕੀਤਾ ਉਹਨੂੰ ਸਾਰਿਆਂ ਨੂੰ ਪਤਾ ਹੋਵੇਗਾ ਕਿ ਕਿੰਨੀ ਵੱਡਮੁੱਲੀ ਜਾਣਕਾਰੀ ਭਾਈ ਸਾਹਿਬ ਨੇ ਸਾਨੂੰ ਦਿੱਤੀ ਸੀ ਹੈ ਅਤੇ ਅੱਜ ਵੀ ਉਹ ਡੇਢ ਘੰਟਾ ਇੱਥੇ ਲਾਉਣਗੇ ਅਤੇ ਉਸ ਤੋਂ ਬਾਅਦ ਕੋਈ ਕੁਐਸਚਨ ਵੀ ਹੋਏਗਾ ਆਪ ਜੀ ਦਾ ਉਹ ਵੀ ਆਂਸਰ ਕਰਨਗੇ ਉਹ। ਆਪ ਸਾਰਿਆਂ ਨੇ ਪਹੁੰਚਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਹਾਜ਼ਰਾ ਹਜ਼ੂਰ, ਸਰਕਲਾ ਭਰਪੂਰ ਚੌਤਾਹ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਚਰਨਵਤ ਵੇਲੇ ਤੋਂ ਪਾ ਰਹੀਆਂ ਹਾਜ਼ਰੀਆਂ, ਸਾਧ ਸੰਗਤ ਜੀ ਗੁਰ ਫਤਿਹ ਪ੍ਰਵਾਨ ਕਰਨੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਗੁਰੂ ਘਰ ਦੇ ਹਜ਼ੂਰੀ ਰਾਗੇ ਜਥਿਆਂ ਦੇ ਤੌਰ ਹੈੱਡ ਗ੍ਰੰਥੀ ਸਾਹਿਬ ਦੇ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਤੋਂ ਸਾਧਨ ਸੰਗਤਾਂ ਨੂੰ ਗੁਰਬਾਣੀ ਨਾਲ ਸ਼ਬਦ ਕੀਰਤਨ ਨਾਲ ਜੋੜਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਹੀ ਸਿੰਘ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ। ਅੱਜ ਹਫ਼ਤਾਵਾਰੀ ਦੀਵਾਨ ਰਮਤਾ ਹੋਣ ਜਾ ਰਹੇ ਨੇ। ਇਸ ਦੇ ਸੰਬੰਧ ਵਿੱਚ ਅੱਜ ਪਰਸੋਂ ਰੋਜ਼ ਤੋਂ ਮਲੇਸ਼ੀਆ ਦੀ ਸੰਗਤਾਂ ਵੱਲੋਂ ਬਾਬਾ ਸੋਹਣ ਸਿੰਘ ਜੀ ਯਾਦ ਵਿੱਚ ਅਖੰਡ ਪਾਠ ਸਾਹਿਬ ਆਰੰਭ ਕਰਾਏ ਸਨ। ਅੱਜ ਸਵੇਰੇ ਉਹਨਾਂ ਦੇ ਭੋਗ ਪਏ ਨੇ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਮਲੇਸ਼ੀਆ ਦੀ ਸੰਗਤਾਂ ਦਾ ਤਹਿ ਦਿਲ ਨੂੰ ਧੰਨਵਾਦ। ਉਹ ਹਰ ਸਾਲ ਇਸ ਤਰ੍ਹਾਂ ਹੀ ਸਭਾਵਾਂ ਨਿਭਾਉਂਦੀਆਂ ਨੇ। ਬੀਬੀ ਉਹ ਥੋੜ੍ਹਾ ਚੁੱਪ ਦਾ ਦਾਨ ਬਖਸ਼ੋ, ਘਰ ਗੱਲਾਂ ਕਰ ਲਿਆ ਕਰੋ। 10 ਮਿੰਟ ਤੁਸੀਂ ਇੰਨੀਆਂ ਗੁਰਬਾਣੀ ਸੁਣਨ ਆਏ ਹਾਂ, ਚੁੱਪ ਦਾ ਦਾਨ ਬਖਸ਼ੋ। ਇਹ ਬੀਬੀਆਂ ਨੂੰ ਬੇਨਤੀ ਆ, ਪਲੀਜ਼ ਆਪਾਂ ਦਰਬਾਰ ਹਾਲ ਵਿੱਚ ਬੈਠੇ ਹਾਂ, ਕਦੇ ਆਪਾਂ ਕਦੇ ਪਾਰਟੀ 'ਤੇ ਨਹੀਂ ਪਹੁੰਚੇ ਹੋ। ਫਿਰ ਤੁਸੀਂ ਕਹਿੰਦੇ ਵੀ ਸੈਕਟਰੀ ਸਾਹਿਬ ਥੋੜ੍ਹੇ ਸਖਤ ਬੋਲਦੇ ਆ, ਤੁਸੀਂ ਥੋੜ੍ਹਾ ਮਾੜਿਆ ਖਿਆਲ ਰੱਖ ਲਿਆ ਕਰੋ। ਤੁਸੀਂ ਗੁਰੂ ਮਹਾਰਾਜ ਦਰਬਾਰ ਵਿੱਚ ਬੈਠੀਆਂ ਆ, ਗੱਲਾਂ ਘੱਟ ਕਰ ਲਿਆ ਕਰੋ। ਆਪਾਂ ਫੋਨ ਦਿੱਤੇ ਹੋਏ ਫੋਨਾਂ 'ਤੇ ਕਰ ਲਿਆ ਕਰੋ ਜਿੰਨੀਆਂ ਗੱਲਾਂ ਕਰਨੀਆਂ, ਪਲੀਜ਼ ਬੇਨਤੀ ਆ ਇਹ। ਆਉਣ ਵਾਲੇ ਵੀਕਐਂਡ 'ਤੇ 84 ਦੇ ਘੱਲੂਘਾਰ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਟਰੱਕਾਂ ਵੀਰਾਂ ਵੱਲੋਂ ਸ਼ੁੱਕਰਵਾਰ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਐਤਵਾਰ ਨੂੰ ਭੋਗ ਪੈਣਗੇ। ਸੰਗਤਾਂ ਨੂੰ ਬੇਨਤੀ ਆ ਇਸ ਤਰ੍ਹਾਂ ਹੀ ਹਉਂ ਮੋਹ ਪਾ ਕੇ ਪਹੁੰਚੀਏ ਅਤੇ ਆਪਾਂ ਗੁਰਬਾਣੀ ਦਾ ਲਾਹਾ ਲਈਏ। ਬਾਕੀ ਕੱਲ੍ਹ ਸਾਡੇ ਕੋਲ ਜੋ ਇੰਗਲੈਂਡ ਤੋਂ ਜਗਜੀਤ ਸਿੰਘ ਜੋਰਾਵਰ ਸਿੰਘ ਜੀ ਪਹੁੰਚੇ ਹੋਏ ਸਨ, ਉਹਨਾਂ ਨੇ ਇੱਕ ਦਿਨ ਦਾ ਉੱਥੇ ਕੈਂਪ ਲਾਇਆ ਕੈਂਟ ਹਾਈ ਸਕੂਲ ਦੇ ਵਿੱਚ। ਬਹੁਤ ਹੀ ਉਹਨਾਂ ਨੇ ਸਿੱਖ ਪੇਰੈਂਟ ਕੋਰਸ ਸਾਹਿਬ ਦਾ ਨਾਂ ਰੱਖਿਆ ਸੀ। ਅੱਜ ਵੀ ਉਹਨਾਂ ਨੇ 12 ਵਜੇ ਤੋਂ ਲੈ ਕੇ 1:30 ਵਜੇ ਤੱਕ ਸੰਗਤਾਂ ਦੇ ਦਰਸ਼ਨ ਕਰਨੇ ਨੇ। ਬਹੁਤ ਹੀ ਵਧੀਆ ਉਹਨਾਂ ਦਾ ਉਪਰਾਲਾ ਆ। ਦਾਸ ਨੇ ਕੱਲ੍ਹ ਸਾਰੇ ਦਿਨ ਉੱਥੇ ਉਹ ਉਹਨਾਂ ਨੇ ਜੋ ਵੀ ਉਹਨਾਂ ਨੇ ਪ੍ਰੋਗਰਾਮ ਤਿਆਰ ਕੀਤਾ ਉਸਨੂੰ ਸੁਣਿਆ ਦੇਖਿਆ, ਉਹ ਬਹੁਤ ਹੀ ਵਧੀਆ ਸਾਡੇ ਪਰਿਵਾਰਾਂ ਵਾਸਤੇ ਬਹੁਤ ਵਧੀਆ ਲਾਭਦਾਇਕ ਹੈ। ਪਰ ਅਫਸੋਸ ਦੀ ਗੱਲ ਇਹ ਆ ਕਿ ਮੈਂ ਸਿੱਧਾ ਸਾਦਾ ਹੀ ਬੰਦਾ ਹਾਂ, ਸਿੱਧੀਆਂ ਮੈਨੂੰ ਗੱਲਾਂ ਆਉਂਦੀਆਂ, ਬਾਲ ਛਿਲ ਕੇ ਗੱਲਾਂ ਨਹੀਂ ਆਉਂਦੀਆਂ। ਇੱਥੇ ਬਾਅਦ 'ਚ ਰੌਲਾ ਪਾਉਂਦੇ ਰਹਿੰਦੇ ਆ ਵੀ ਸਾਡੇ ਪਰਿਵਾਰ ਡਿਪਰੈਸ਼ਨ 'ਚ ਚਲ ਗਏ ਆ। ਉਹ ਸਿਰਫ ਇਸੇ ਕਰਕੇ ਸੀ, ਉਹ ਪਰਿਵਾਰਾਂ ਨੂੰ ਕਿੱਦਾਂ ਜੋੜ ਕੇ ਰੱਖਣਾ, ਪਰਿਵਾਰਾਂ ਦੇ ਬੱਚਿਆਂ ਨੂੰ ਕਿੱਦਾਂ ਸਿੱਖੀ ਨਾਲ ਜੋੜਨਾ ਜਾਂ ਬੱਚਿਆਂ ਨੂੰ ਡਿਪਰੈਸ਼ਨ ਤੋਂ ਕਿੱਥੇ ਵਜਾਉਣਾ। ਬੜੀ ਅਫਸੋਸ ਦੀ ਗੱਲ ਆ, ਜਿਨ੍ਹਾਂ ਨੇ 390 ਐਪਲੀ ਆਈਆਂ ਸੀ ਲਿਖਾਇਆ ਸੀਗਾ, ਉਹਦੇ ਬਾਵਜੂਦ ਮਸੀਂ 200 ਬੰਦਾ ਪਹੁੰਚਿਆ। ਅਸੀਂ ਵਿਆਹ ਸ਼ਾਦੀ ਦੀ ਪਾਰਟੀ ਹੁੰਦੀ ਆ, ਨੱਠ ਭੱਜ ਕੇ ਬੀਬੀਆਂ ਵੀ ਬੰਦੇ ਵੀ ਭੱਜ ਭੱਜ ਕੇ ਪਹੁੰਚਦੇ ਆ ਵਿਆਹ ਸ਼ਾਦੀਆਂ ਦੀਆਂ ਪਾਰਟੀਆਂ 'ਤੇ। ਜਾਂ ਕੋਈ ਇੱਦਾਂ ਦਾ ਵਧੀਆ ਜੇ ਕਮੇਟੀ ਉਪਰਾਲਾ ਕਰਦੀ ਆ, ਉਹਦਾ ਆਪਾਂ ਕੋਈ ਫੀਸ ਨਹੀਂ ਸੀ, ਉਹਦੀ ਕੁਛ ਨਹੀਂ ਸੀਗਾ, ਲੰਗਰ ਪਾਣੀ ਦਾ ਵੀ ਪੂਰਾ ਪ੍ਰਬੰਧ ਸੀ। ਇਹਨਾਂ ਉਪਰਾਲਾ ਕਰਨ ਦੇ ਬਾਵਜੂਦ ਵੀ ਆਪਾਂ ਉਹਦਾ ਲਾਹਾ ਨਹੀਂ ਲੈਂਦੇ, ਇਹ ਵਧੀਆ ਨਹੀਂ ਹੈਗਾ। ਫਿਰ ਬਾਅਦ 'ਚ ਆਪਾਂ ਕਮੇਟੀਆਂ ਨੂੰ ਕਹਿੰਦੇ ਕਮੇਟੀਆਂ ਉਪਰਾਲਾ ਨਹੀਂ ਕਰਦੀਆਂ। ਜੇ ਕਮੇਟੀ ਉਪਰਾਲਾ ਕਰਦੀ ਆ ਤੁਸੀਂ ਕਮੇਟੀ ਦਾ ਸਹਿਯੋਗ ਵੀ ਦਿਓ। ਹੁਣ ਵੀ ਸਮਾਂ ਹੈਗਾ ਆ, ਹਾਲੇ 10:40 ਹੋਏ ਆ, ਜਿਨ੍ਹਾਂ ਪਰਿਵਾਰਾਂ ਦੇ ਬੱਚੇ ਜਾਂ ਕੋਈ ਵੀ ਹੈ ਪਹੁੰਚ ਸਕਦੇ ਆ, ਉਹਨਾਂ ਨੇ 1.5 ਘੰਟੇ ਅੱਜ ਫਿਰ ਉਹ ਕੋਰਸ ਬਾਰੇ ਜੋ ਵੀ ਉਹਨਾਂ ਦੇ ਵਿਚਾਰ ਉਹਨੇ ਸਾਂਝੇ ਕਰਨੇ ਸੰਗਤਾਂ ਨੇ। ਆਪਾਂ ਗੱਲਾਂ ਕਰਕੇ ਉਹਨਾਂ ਨੂੰ ਪਰਿਵਾਰਾਂ ਨੂੰ ਜਿਨ੍ਹਾਂ ਨੂੰ ਕੋਈ ਡਿਪਰੈਸ਼ਨ ਦੀ ਵੀ ਪ੍ਰੋਬਲਮ ਹੈ ਜੋ ਕੁਛ ਵੀ ਹੈ, ਪਰਿਵਾਰ ਕਿੱਦਾਂ ਟੁੱਟਦੇ ਆ, ਉਹਨਾਂ ਨੂੰ ਕਿੱਦਾਂ ਜੋੜ ਕੇ ਰੱਖਣਾ, ਉਹਨਾਂ ਦਾ ਬਹੁਤ ਹੀ ਵਧੀਆ ਜੋ ਕੋਰਸ ਸੀਗਾ ਜਸਟ ਕੱਲ੍ਹ ਸੀਗਾ, ਅੱਜ ਵੀ ਆਉਣਗੇ ਸੰਗਤਾਂ ਨੂੰ ਬੇਨਤੀ, ਆਓ ਆਪ ਉਹਨਾਂ ਦਾ ਲਾਹਾ ਲਈਏ। ਅਤੇ ਖਾਸ ਇਹ ਆ ਜਦ ਆਪਣਾ ਸਕੂਲ ਦੀ ਅਸੈਂਬਲੀ ਖਤਮ ਹੁੰਦੀ ਆ, ਪਲੀਜ਼ ਚੁੱਪ ਦਾ ਦਾਨ ਬਖਸ਼ਿਆ ਕਰੋ, ਕਿਉਂਕਿ ਆਪਾਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠੇ ਹਾਂ, ਨਾ ਕਿ ਆਪਾਂ ਘਰ ਵਿੱਚ ਬੈਠੇ ਹਾਂ। ਇਹਨਾਂ ਬੇਨਤੀਆਂ ਮਨਜ਼ੂਰ ਕਰਿਓ। ਹੁਣ ਗੁਰੂ ਘਰ ਦੀ ਹਜ਼ੂਰੀ ਰਾਗੀ ਜਥਾ ਭਾਈ ਬਰਿਆਮ ਸਿੰਘ ਦਾ ਜਥਾ 11:10 ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਾਉਂਗੇ। ਕਿਸੇ ਨੂੰ ਮੇਰੀ ਗੱਲ ਦਾ ਠੇਸ ਪਹੁੰਚਿਆ ਹੋਵੇ ਖਿਮਾ ਦਾ ਜਾ ਚੁੱਕਿਆ, ਕਿਉਂਕਿ ਗੁਰੂ ਦੀ ਹਜ਼ੂਰੀ ਵਿੱਚ ਆਪਾਂ ਨੂੰ ਗੁਰੂ ਦਾ ਸਤਿਕਾਰ ਕਰਨ ਵਾਸਤੇ ਜੋ ਮੈਨੂੰ ਚੰਗਾ ਲੱਗਾ ਮੈਂ ਬੋਲਿਆ, ਫਿਰ ਵੀ ਮੈਂ ਖਿਮਾ ਦਾ ਜਾ ਚੁੱਕਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬਿਖਮ ਸਾਗਰ ਅਨੇਕ ਪ੍ਰਕਾਰ ਦੇ ਨਾਮ ਦਿੱਤੇ ਨੇ ਔਰ ਐਸਾ ਸਾਗਰ ਹੈ ਸੰਸਾਰ ਜਿਹਦੇ ਵਿੱਚ ਪਾਤਸ਼ਾਹ ਜੀ ਦੇ ਬਚਨ ਜਲ ਤੋਂ ਬਲ ਤੋਂ ਤੌਕਿਆ ਇਹਦੇ ਵਿੱਚ ਅੱਗ ਬਲ ਰਹੀ ਹੈ ਭਾਂਬੜ ਬਲ ਰਹੇ ਨੇ ਅਨੇਕ ਪ੍ਰਕਾਰ ਦੇ ਇਹਦੇ ਵਿੱਚ ਮਗਰਮੱਛ ਕਿਸਮ ਦੇ ਜਾਨਵਰ ਨੇ ਜਿਹੜੇ ਮੂੰਹ ਅੱਡੀ ਖੜ੍ਹੇ ਨੇ ਭਾਵ ਵਿਕਾਰਾਂ ਤੋਂ ਸੰਸਾਰ ਸਮੁੰਦਰ ਨੂੰ ਪਾਰ ਕਰਨ ਵਾਸਤੇ ਸੰਸਾਰ ਸਮੁੰਦਰ ਤੋਂ ਤਰ ਕੇ ਦੂਸਰੇ ਕਿਨਾਰੇ 'ਤੇ ਲੱਗਣ ਵਾਸਤੇ ਕਿਸੇ ਸਾਧਨ ਦੀ ਜ਼ਰੂਰਤ ਪੈਂਦੀ ਹੈ। ਕਈ ਮਨੁੱਖ ਐਸੇ ਤਾਰੂ ਹੁੰਦੇ ਨੇ ਜਿਹੜੇ ਨਦੀਆਂ ਨੂੰ ਦਰਿਆਵਾਂ ਨੂੰ ਪਾਰ ਕਰ ਜਾਂਦੇ ਨੇ, ਪਰ ਸਮੁੰਦਰ ਨੂੰ ਪਾਰ ਕਰਨਾ, ਸਮੁੰਦਰ ਦੇ ਇੱਕ ਕਿਨਾਰੇ ਤੋਂ ਦੂਸਰੇ ਕਿਨਾਰੇ 'ਤੇ ਲੱਗਣਾ ਅਸੰਭਵ ਹੈ। ਕਿਸੇ ਵੱਡੀ ਨਾਵ ਦਾ, ਵੱਡੇ ਜਹਾਜ਼ ਦਾ ਆਸਰਾ ਲੈਣਾ ਪੈਂਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬੋਲ ਨੇ ਕਿ ਜੇ ਤੂੰ ਤਾਰੂ ਪਾਣ, ਜੇ ਤੂੰ ਪਾਣੀਆਂ ਦਾ ਤਾਰੂ ਬਣਨਾ ਚਾਹੁੰਦਾ, ਹਰ ਕੋਈ ਪਾਣੀਆਂ ਨੂੰ ਤਰ ਨਹੀਂ ਸਕਦਾ, ਨਹਿਰਾਂ ਨਦੀਆਂ ਦਰਿਆਵਾਂ ਦੇ ਵਿੱਚ ਤਰ ਕੇ ਕਿਨਾਰੇ ਉਸ ਨੂੰ ਦੂਸਰੇ ਨਹੀਂ ਲੱਗ ਸਕਦਾ। ਉਹ ਤਰਨ ਵਾਲੇ ਵਿਸ਼ੇਸ਼ ਲੋਕ ਹੁੰਦੇ ਨੇ ਜਿਨ੍ਹਾਂ ਨੇ ਬਹੁਤ ਸਾਰੀਆਂ ਮਿਹਨਤਾਂ ਕੀਤੀਆਂ ਹੁੰਦੀਆਂ ਨੇ। ਪਾਤਸ਼ਾਹ ਕਹਿੰਦੇ ਨੇ ਜੇ ਤੂੰ ਵੀ ਚਾਹੁੰਦਾ ਕਿ ਮੈਂ ਵੀ ਪਾਣੀਆਂ ਦਾ ਤਾਰੂ ਬਣ ਜਾਵਾਂ, ਜੇ ਤੂੰ ਤਾਰੂ ਪਾਣ ਤੇ ਕਹਿੰਦੇ ਤਾਹੂ ਪੁੱਛ ਤਿੜਨ ਕੱਲ, ਕਹਿੰਦੇ ਉਹਨਾਂ ਨੂੰ ਪੁੱਛ, ਤਾਹੂ ਉਹਨਾਂ ਨੂੰ ਪੁੱਛ, ਤਾਹੂ ਪੁੱਛ ਤਿੜਨ ਕੱਲ, ਜਿਨ੍ਹਾਂ ਨੇ ਇਹ ਪਾਣੀਆਂ ਨੂੰ ਤਰ ਕੇ ਤੇ ਦੂਸਰੇ ਕੰਢੇ 'ਤੇ ਚੌਂਕ ਪਹੁੰਚਣ ਦਾ ਜਿਨ੍ਹਾਂ ਦੇ ਅੰਦਰ ਜਿਗਰਾ ਹੈ, ਸਮਰੱਥਾ ਹੈ, ਜਿਹੜੇ ਤਰਨਾ ਜਾਣਦੇ ਨੇ, ਉਹਨਾਂ ਨੂੰ ਪੁੱਛ, ਉਹਨਾਂ ਦੀ ਸੰਗਤ ਕਰ। ਤਾਹੂ ਖਰੇ ਸੁਜਾਨ, ਤਾਹੂ ਉਹ ਜਿਨ੍ਹਾਂ ਨੇ ਤਰਿਆ ਸੰਸਾਰ ਸਮੁੰਦਰ ਨੂੰ, ਜਿਹੜੇ ਤਰਨਾ ਜਾਣਦੇ ਨੇ, ਤਾਹੂ ਖਰੇ ਸੁਜਾਨ ਉਹ ਸੁਜਾਨ ਨੇ, ਉਹ ਸਿਆਣੇ ਨੇ, ਉਹ ਪ੍ਰਪੱਕ ਨੇ। ਤਾਹੂ ਖਰੇ ਸੁਜਾਨ ਵੰਨਾਂ ਇੰਨੀ ਕਪਰੀ, ਕਪਰੀ ਤੋਂ ਭਾਵ ਕੱਪੜ ਦਾ ਨਹੀਂ, ਕਪਰੀ ਤੋਂ ਭਾਵ ਗੁਰਬਾਣੀ ਅੰਦਰ ਬਹੁਤ ਥਾਈਂ ਕਪਰੀ ਸ਼ਬਦ ਆਇਆ ਹੈ। ਲੰਮੀ ਲੰਮੀ ਨਦੀ ਵਹਿ, ਉਹਦੇ ਵਿੱਚ ਵੀ ਬੇੜੇ ਡੁੱਬਣ ਨਾ ਹੀ ਭਾਉ। ਕਪਰੀ ਤੋਂ ਭਾਵ ਹੈ ਲਹਿਰਾਂ। ਤਾਹੂ ਖਰੇ ਸੁਜਾਨ ਵੰਨਾਂ ਇੰਨੀ ਕਪਰੀ, ਜਿਹੜੇ ਸੁਜਾਨ ਨੇ, ਜਿਹੜੇ ਤਰਨਾ ਜਾਣਦੇ ਨੇ, ਜਿਨ੍ਹਾਂ ਦੇ ਅੰਦਰ ਇਹ ਸਮਰੱਥਾ ਹੈ, ਉਹਨਾਂ ਦੀ ਸੰਗਤ ਕਰ, ਉਹਨਾਂ ਨੂੰ ਪੁੱਛ, ਉਹਨਾਂ ਨਾਲ ਬੈਠ ਗੱਲਬਾਤ ਕਰ, ਉਹਨਾਂ ਕੋਲ ਸਿੱਖਿਆ ਲੈ। ਵੰਨਾਂ ਇੰਨੀ ਕਪਰੀ ਤੇ ਇਹਨਾਂ ਲਹਿਰਾਂ, ਜੋ ਲਹਿਰੀ ਵਹਿਣ ਲਖੇਸਰੀ, ਲੱਖਾਂ ਪ੍ਰਕਾਰ ਦੀਆਂ ਲਹਿਰਾਂ, ਲੱਖਾਂ ਪ੍ਰਕਾਰ ਦੇ ਜਿਹੜੇ ਵਿਕਾਰ ਨੇ, ਪਾਪ ਨੇ, ਜਿਹੜੇ ਸਾਨੂੰ ਡੋਬਣਾ ਚਾਹੁੰਦੇ ਨੇ, ਵਹਿਣੀ ਲਹਿਰ। ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦਾ ਅਗਲਾ ਇਹ ਸਲੋਕ ਹੈ, ਸਲੋਕ 12 ਤੇ ਵਧੀਕ। ਪਾਤਸ਼ਾਹ ਜੀ ਕਹਿੰਦੇ ਨੇ ਝੜ, ਝੜੀ ਲੱਗੀ ਹੋਈ ਹੈ, ਇੱਕ ਸਮੁੰਦਰ ਹੈ, ਸਮੁੰਦਰ ਨੂੰ ਪਾਰ ਕਰਨਾ ਹੈ, ਤੇ ਦੂਸਰਾ ਝੜੀ ਲੱਗੀ ਹੋਈ ਹੈ। ਝੜ ਝੱਖੜ, ਝੱਖੜ ਵਗ ਰਹੇ, ਤੇਜ਼ ਹਵਾਵਾਂ ਵਗ ਰਹੀਆਂ ਨੇ, ਜਿਨ੍ਹਾਂ ਦੇ ਨਾਲ ਲਹਿਰਾਂ ਹੋਰ ਉੱਚੀਆਂ ਨੀਵੀਆਂ ਹੋ ਰਹੀਆਂ ਨੇ। ਝੜ ਝੱਖੜ ਉਹਾੜ, ਤੇ ਪਾਣੀ ਦਾ ਹੜ ਆਇਆ ਹੋਇਆ ਹੈ। ਝੜ ਝੱਖੜ ਉਹਾੜ, ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਲਹਿਰੀ ਵਹਿਣ ਲਖੇਸਰੀ, ਲੱਖਾਂ ਕਿਸਮ ਦੀਆਂ ਲਹਿਰਾਂ, ਲੱਖਾਂ ਕਿਸਮ ਦੇ ਵਿਕਾਰ, ਲੱਖਾਂ ਕਿਸਮ ਦੇ ਪਾਪ ਰੂਪੀ ਜਾਨਵਰ ਮੂੰਹ ਅੱਡੀ ਖੜੇ ਨੇ ਇਸ ਜੀਵ ਰੂਪੀ ਮਨੁੱਖ ਨੂੰ ਗ੍ਰਸਣ ਵਾਸਤੇ। ਪਾਤਸ਼ਾਹ ਕਹਿੰਦੇ ਨੇ ਜਦੋਂ ਇਹੋ ਜਿਹਾ ਮੌਕਾ ਆ ਬਣਦਾ ਹੈ, ਇਹੋ ਜਿਹੇ ਮੌਕੇ ਤੇ ਫਿਰ ਸਤਿਗੁਰ ਸਿਉਂ ਆ ਲਾਏ,
ਗੁਰੂ ਦੇ ਚਰਨਾਂ ਵਿੱਚ ਆਲਾਪ ਕਰ, ਗੁਰੂ ਦੇ ਚਰਨਾਂ ਵਿੱਚ ਬੇਨਤੀ ਕਰ, ਹਾੜਾ ਕੱਢ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰ, ਜਿਵੇਂ ਕਦੇ ਮੱਖਣ ਸ਼ਾਹ ਲਬਾਣੇ ਨੇ ਕੀਤੀ ਸੀ। ਸਤਿਗੁਰ ਸਿਓ ਆਲਾਏ ਬੇੜੇ ਡੁੱਬਣ ਨਾ ਏ ਭਾਓ, ਫਿਰ ਬੇੜਿਆਂ ਨੂੰ ਡੁੱਬਣ ਦਾ ਡਰ ਨਹੀਂ ਰਹਿੰਦਾ ਜੇ ਗੁਰੂ ਦੇ ਚਰਨਾਂ ਦਾ ਪੱਲਾ ਪਕੜ ਲਈਏ। ਗੁਰਬਾਣੀ ਅੰਦਰ ਬਹੁਤ ਸਾਈਂ ਥਾਈਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਗੁਰੂ ਨੂੰ ਜਹਾਜ਼ ਆਖਿਆ। ਨਾਮ ਜਹਾਜ਼ ਹੈ, ਸ਼ਬਦ ਜਹਾਜ਼ ਹੈ, ਤੇ ਨਾਲ ਦੀ ਨਾਲ ਜਿਹੜੇ ਮਹਾਂਪੁਰਖ ਸ਼ਬਦ ਦੀ ਕਮਾਈ ਕਰਨ ਵਾਲੇ ਨੇ, ਭੇਖੀ ਨਹੀਂ, ਭੇਖ ਬਹੁਤ ਜ਼ਿਆਦਾ ਹੋ ਗਿਆ, ਹੁਣ ਪਛਾਣਨਾ ਔਖਾ ਹੋ ਗਿਆ, ਕਮਾਈ ਵਾਲਿਆਂ ਨੂੰ ਲੱਭਣਾ ਔਖਾ ਹੋ ਗਿਆ, ਜਿਸ ਕਰਕੇ ਅਡੰਬਰ ਜ਼ਿਆਦਾ ਵਰਤ ਰਿਹਾ। ਜਿਹੜੇ ਕਮਾਈ ਵਾਲੇ ਨੇ, ਜਿਹੜੇ ਸਾਧ ਨੇ, ਮਹਾਂਪੁਰਖ ਨੇ, ਗੁਰਸਿੱਖ ਨੇ, ਗੁਰੂ ਪਿਆਰੇ ਨੇ, ਪਾਤਸ਼ਾਹ ਜੀ ਕਹਿੰਦੇ ਨੇ ਉਹ ਵੀ ਨਾਵ ਦਾ ਰੂਪ ਕਰਦੇ ਨੇ, ਉਹ ਵੀ ਨਾਵ ਦੀ ਤਰ੍ਹਾਂ ਆਸਰਾ ਦਿੰਦੇ ਨੇ, ਸਹਾਰਾ ਦਿੰਦੇ ਨੇ, ਉਹਨਾਂ ਦੀ ਸੰਗਤ ਕਰਕੇ ਜੀਵ ਸੰਸਾਰ ਸਾਗਰ ਤੋਂ ਪਾਰ ਉਤਰ ਜਾਂਦਾ ਹੈ। ਅੱਜ ਦਾ ਇਹ ਦਿਹਾੜਾ ਸੰਤ ਬਾਬਾ ਸੋਹਣ ਸਿੰਘ ਜੀ ਮਲਾਕੇ ਵਾਲੇ, ਮਲੇਸ਼ੀਆ ਦੇ ਵਿੱਚ ਉਹਨਾਂ ਦਾ ਬਹੁਤ ਨਾਮ ਕਿਉਂ ਹੈ, ਕਮਾਈਆਂ ਵਾਲਿਆਂ ਦੇ ਨਾਮ ਹੋਇਆ ਕਰਦੇ ਨੇ। ਉਹਨਾਂ ਨੇ ਕਮਾਈ ਕੀਤੀ, ਸ਼ਬਦ ਦੀ ਕਮਾਈ ਕੀਤੀ, ਉਹਨਾਂ ਨੇ ਪ੍ਰਚਾਰ ਕੀਤਾ। ਸੈਕਿੰਡ ਵਰਲਡ ਵਾਰ ਵੇਲੇ ਉਹ ਬੜੇ ਨਿਡਰ ਹੋ ਕੇ, ਬੜੀ ਦਲੇਰਾਨਾ ਬ੍ਰਿਤੀ ਦੇ ਵਿੱਚ ਰਹਿ ਕੇ ਉਹਨਾਂ ਨੇ ਗੁਰਦੁਆਰਾ ਸਾਹਿਬਾਂ ਦੇ ਉੱਤੇ ਉੱਤੇ ਸੇਵਾਵਾਂ ਕੀਤੀਆਂ। ਅੱਜ ਜਿੰਨੀ ਸਿੱਖੀ ਮਲੇਸ਼ੀਆ ਵਿੱਚ, ਥਾਈਲੈਂਡ ਵਿੱਚ ਅਤੇ ਸਿੰਗਾਪੁਰ ਆਦਿ ਜਿੰਨੇ ਨੇੜੇ ਦੇ ਟਾਪੂ ਨੇ, ਜਿੰਨੇ ਛੋਟੇ ਛੋਟੇ ਦੇਸ਼ ਨੇ, ਉਹਨਾਂ ਵਿੱਚ ਜਿੰਨੀ ਸਿੱਖੀ ਦਾ ਪ੍ਰਚਾਰ ਹੈ, ਉਹਨਾਂ ਦਾ ਮੁੱਢ ਸੰਤ ਬਾਬਾ ਸੋਹਣ ਸਿੰਘ ਜੀ ਮਲਾਕੇ ਵਾਲਿਆਂ ਨੇ ਬੰਨਿਆ। ਅਤੇ ਅੱਜ ਪੂਰੇ ਵਰਲਡ ਵਿੱਚ ਜਿੱਥੇ ਜਿੱਥੇ ਵੀ ਮਲੇਸ਼ੀਆ ਦੀਆਂ ਸੰਗਤਾਂ ਨੇ, ਹਰ ਸਾਲ ਉਹਨਾਂ ਨੂੰ ਯਾਦ ਕਰਦੀਆਂ ਨੇ, ਅਤੇ ਯਾਦ ਉਹਨਾਂ ਨੂੰ ਕੀਤਾ ਜਾਂਦਾ ਹੈ ਜਿਹੜੇ ਵਾਹਿਗੁਰੂ ਦੀ ਯਾਦ ਵਿੱਚ ਡੁੱਬ ਜਾਂਦੇ ਨੇ। ਤੋ ਇੱਕ ਸ਼ਬਦ ਦੀ ਹਾਜ਼ਰੀ ਛੋਟੇ ਜਿਹੇ ਦੀ ਕਿ ਨਾਵ ਰੂਪ ਭਇਓ ਸਾਧ ਸੰਗ। ਨਾਮ ਜਪਣ ਵਾਲੇ ਵੀ ਜਿਹੜੇ ਨੇ ਉਹ ਵੀ ਨਾਵ ਦਾ ਰੂਪ ਨੇ, ਜਹਾਜ਼ ਦਾ ਰੂਪ ਨੇ, ਗੁਰ ਜਹਾਜ਼ ਖੇਵਟ ਗੁਰ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਗੁਰਬਾਣੀ ਇਹ ਕਹਿੰਦੀ ਹੈ ਜਿੱਥੇ ਨਾਮ ਜਹਾਜ਼ ਹੈ, ਗੁਰੂ ਜਹਾਜ਼ ਹੈ, ਉੱਥੇ ਗੁਰਸਿੱਖ ਵੀ ਜਹਾਜ਼ ਹੈ। ਜਿਹੜੇ ਨਾਮ ਜਪਣ ਵਾਲੇ ਨੇ ਉਹ ਵੀ ਨਾਵ ਦਾ ਰੂਪ ਜੋ ਹੈ ਉਹ ਧਾਰਨ ਕਰਦੇ ਨੇ, ਅਤੇ ਜਿਹੜੇ ਉਹਨਾਂ ਦਾ ਸੰਗ ਪ੍ਰਾਪਤ ਕਰ ਲੈਂਦੇ ਨੇ, ਉਹਨਾਂ 'ਤੇ ਸਵਾਰ ਹੋ ਜਾਂਦੇ ਨੇ, ਉਹ ਸਹਿਜੇ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦੇ ਨੇ।

ਉਸ ਦਿਨ ਤੋਂ ਬਾਅਦ ਜਿੰਨੇ ਵਾਰੀ ਵੀ ਅਸੀਂ ਮਲੇਸ਼ੀਆ ਗਏ ਉਸ ਸਥਾਨ 'ਤੇ ਜਾ ਕੇ ਆਏ, ਕਿਉਂਕਿ ਐਸੇ ਗੁਰੂ ਐਸੇ ਸੰਤ ਮਹਾਨ ਪੁਰਸ਼ ਬਹੁਤ ਸਮਿਆਂ ਬਾਅਦ ਨਸੀਬ ਹੁੰਦੇ ਹੈ। ਜਿੰਨੀ ਵੀ ਅੱਜ ਸਿੱਖ ਸੰਗਤ ਮਲੇਸ਼ੀਆ ਦੇ ਵਿੱਚ ਵਸ ਰਹੀ ਹੈ, ਬੱਚੇ ਬੱਚੇ ਨੂੰ ਕੀਰਤਨ ਦੀ ਵਿੱਦਿਆ ਪ੍ਰਾਪਤ ਹੈ, ਇਹ ਉਹਨਾਂ ਸੰਤ ਮਹਾਤਮਾ ਦੀ ਕਿਰਪਾ ਹੈ। ਸੋ ਆਓ, ਮੇਰੇ ਕੋਲ ਤਕਰੀਬਨ ਸਮਾਂ ਬਹੁਤ ਸੀਮਿਤ ਹੈ, ਗੁਰੂ ਕਿਰਪਾ ਕਰੇ ਕਿ ਅਸੀਂ ਇਹ ਯਾਦ ਇਹ ਮਿੱਠੀਆਂ ਯਾਦਾਂ ਮਨਾ ਰਹੇ ਹਾਂ, ਉਹਨਾਂ ਨੂੰ ਯਾਦ ਕਰ ਰਹੇ ਹਾਂ। ਅਸੀਂ ਇੱਥੋਂ ਬੈਠ ਕੇ ਉਹਨਾਂ ਨੂੰ ਸਜਦਾ ਕਰਦੇ ਹਾਂ ਕਿ ਜਿੱਥੇ ਵੀ ਅਸੀਂ ਜਾਈਏ ਉਹਨਾਂ ਦੀ ਯਾਦ, ਉਸ ਸਥਾਨ ਦੀ ਜੋ ਫ੍ਰੈਗਨੈਂਸ ਹੈ, ਉਸ ਸਥਾਨ ਦਾ ਜੋ ਮੈਸੇਜ ਹੈ, ਸਾਡੇ ਮਨਾਂ ਦੇ ਅੰਦਰ ਹਮੇਸ਼ਾ ਰਹੇ। ਸੋ ਮੈਂ ਫਿਰ ਤੋਂ ਆਪ ਸਰਬੱਤ ਸੰਗਤ ਦਾ, ਮਲੇਸ਼ੀਆ ਵਾਲੀ ਸੰਗਤ ਦਾ ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦਾ। ਗੁਰੂ ਕਿਰਪਾ ਕਰੇ ਕਿ ਸਾਡੀਆਂ ਤਿੰਨੇ ਦਿਨ ਦੀਆਂ ਸੇਵਾਵਾਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅਖੰਡ ਪਾਠ ਸਾਹਿਬ ਜੋ ਪ੍ਰਾਰੰਭ ਹੋਏ ਸਨ, ਭੋਗ ਪਏ ਹਨ, ਸਾਡੇ ਸਭਨਾਂ ਦੇ ਮਹਾਰਾਜ ਕਦਮ ਕਦਮ ਲੇਖੇ ਦੇ ਵਿੱਚ ਲਾਉਣ। ਆਓ, ਇੱਕ ਸ਼ਬਦ ਦੀ ਹਾਜ਼ਰੀ ਭਰ ਕੇ ਸਮਾਪਤੀ ਹੈ ਜੀ।

0: ਸਵਾਉ ਗੁਰਪ੍ਰੀਤ ਸਤਸੰਗ ਜੀ। ਗੁਰੂ ਕਿਰਪਾ ਕਰੇ ਸੰਤ ਬਾਬਾ ਸੋਹਣ ਸਿੰਘ ਜੀ ਮਲਾਕਾ ਵਾਲਿਆਂ, ਜਿਨ੍ਹਾਂ ਦੀ 54ਵੀਂ ਬਰਸੀ ਅਸੀਂ ਮਨਾ ਰਹੇ ਹਾਂ, ਉਹਨਾਂ ਨੂੰ ਕੋਟ ਕੋਟ ਪ੍ਰਣਾਮ ਹੈ, ਹਜ਼ਾਰਾਂ ਵਾਰੀ ਕਰੋੜਾਂ ਵਾਰੀ, ਜਿਨ੍ਹਾਂ ਐਸੇ ਗੁਰੂ ਕੇ ਮਹਾਨ ਯੋਧੇ, ਮਹਾਨ ਤਪਸਵੀ ਸੰਤ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਪੂਰੀ ਦੀ ਪੂਰੀ ਉਸ ਜਗ੍ਹਾ 'ਤੇ ਉਸ ਧਰਤੀ ਦੇ ਲੇਖੇ ਲਾ ਦਿੱਤੀ। ਸੋ ਕੀਰਤਨ ਕਰਦਾ ਬੇਅੰਤ ਪ੍ਰਕਾਰ ਦੀ ਕੁਲਚੁਕ ਦੀ ਖਿਮਾ ਆਪ ਸਰਬੱਤ ਸੰਗਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟਾਨ ਸ਼ੁਕਰਾਨਾ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਧੰਨਵਾਦੀਆਂ ਬੇਟਾ ਇੰਦਰਜੀਤ ਸਿੰਘ ਦੇ, ਰਵਿੰਦਰਜੀਤ ਸਿੰਘ ਦੇ, ਜਿਨ੍ਹਾਂ ਸੰਗਤਾਂ ਨੂੰ ਬਾਬਾ ਸੋਹਣ ਸਿੰਘ ਜੀ ਦੇ ਜੀਵਨ ਬਾਰੇ ਔਰ ਇੱਕ ਸ਼ਬਦ ਸਰਵਣ ਕਰਾਇਆ, ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਇਹ ਮਲੇਸ਼ੀਆ ਤੋਂ ਰਹਿ ਕੇ ਆਏ ਨੇ, ਉਹਨਾਂ ਦੀ ਜੀਵਨਾਂ ਬਾਰੇ ਚਾਨਣਾ ਪਾਇਆ। ਬਾਕੀ ਸੂਹ ਸੰਗਤ ਨੂੰ ਬੇਨਤੀ ਹੈ, ਜੋ ਆਪਣੇ ਕੋਲੋਂ UK ਤੋਂ ਭਾਈ ਜਗਜੀਤ ਸਿੰਘ ਜੀ ਕੱਲ੍ਹ ਦੇ ਪਹੁੰਚੇ ਹੋਏ ਨੇ, ਕੱਲ੍ਹ ਉਹਨਾਂ ਨੇ ਉੱਥੇ ਇੱਕ ਦਿਨ ਦਾ ਕੈਂਪ ਲਾਇਆ ਸੀ, ਜੋ ਕੋਈ ਬਹੁਤ ਹੀ ਵਧੀਆ ਸਾਡੇ ਪਰਿਵਾਰਾਂ ਵਾਸਤੇ। ਉਹ ਜਿਹੜੇ ਬੰਦੇ, ਬੱਚੇ ਜਾਂ ਪਰਿਵਾਰ ਡਿਪਰੈਸ਼ਨ 'ਚ ਵਿੱਚ ਜਾਂਦੇ ਆ, ਔਰ ਗੁਰਸਿੱਖੀ ਦੇ ਬਾਰੇ ਉਹਨਾਂ ਨੇ ਜੋ ਕੈਂਪ ਕੱਲ੍ਹ ਲਾਇਆ, ਉਹ ਬਾਈ 200 ਤੋਂ ਲੈ ਕੇ 250 ਪ੍ਰਾਣੀ ਪਹੁੰਚੇ। ਉਹਨਾਂ ਸਾਰੇ ਪ੍ਰਾਣੀਆਂ ਨੇ ਬੜਾ ਹੀ ਲਾਭਦਾਇਕ ਇਹ ਕੋਰਸ ਨੂੰ ਸਰਵਣ ਕੀਤਾ। ਅਸੀਂ ਵੀ ਕੁਛ ਉਹਨਾਂ ਦੇ ਵਿੱਚ ਸਿੱਖਿਆ, ਜੋ ਉਹਨਾਂ ਨੇ ਵਧੀਆ ਵਿਚਾਰ ਸਨ, ਉਹ ਆਪਣੇ ਕੋਲ 12 ਵਜੇ ਪਹੁੰਚ ਰਹੇ ਨੇ। 12 ਵਜੇ ਤੋਂ ਲੈ ਕੇ 1:30 ਵਜੇ ਤੱਕ ਉਹ ਸੰਗਤਾਂ ਦੇ ਨਾਲ ਆਪਣੇ ਵਿਚਾਰ, ਜੋ ਉਹਨਾਂ ਨੇ ਕੋਰਸ ਤਿਆਰ ਕੀਤਾ ਉਹਦੇ ਬਾਰੇ ਸੰਗਤਾਂ ਨੂੰ ਦੱਸਣਗੇ। ਸੋ ਸੰਗਤ ਨੂੰ ਬੇਨਤੀ ਹੈ ਵੀ ਪ੍ਰਸ਼ਾਦਾ ਪਾਣੀ ਛੱਕ ਕੇ ਆਪਾਂ ਵੱਧ ਤੋਂ ਵੱਧ ਲੰਗਰ ਦਰਬਾਰ ਸਾਹਿਬ ਦੇ ਵਿੱਚ ਬੈਠ ਕੇ ਉਹਨਾਂ ਦਾ ਉਨੇ ਸਮੇਂ ਦਾ ਲਾਹਾ ਲਈਏ। ਬਾਕੀ ਜੋ ਪਿਛਲੇ ਸੈਚਰਡੇ 13ਵਾਂ ਨਗਰ ਕੀਰਤਨ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਗਿਆ, ਉਹਦੇ ਸੰਬੰਧ ਵਿੱਚ ਸਮੂਹ ਸੰਗਤ ਨੂੰ, ਜਿਨ੍ਹਾਂ ਵੀਰਾਂ ਨੇ ਲੰਗਰਾਂ ਦੀਆਂ ਸੇਵਾਵਾਂ ਉੱਥੇ, ਬਾਕੀ ਜਿਨ੍ਹਾਂ ਵੀਰਾਂ ਨੇ ਜਿੱਥੇ ਜਿੱਥੇ ਸੇਵਾਵਾਂ ਕੀਤੀਆਂ, ਉਹਨਾਂ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ। ਅਸੀਂ ਬੇਨਤੀ ਕਰਦੇ ਹਾਂ ਸਾਰਿਆਂ ਨੂੰ ਵੀ ਅਗਲੇ ਐਤਵਾਰ 12 ਵਜੇ ਉਹਨਾਂ ਨੂੰ ਗੁਰੂ ਘਰ ਦੀ ਦਿੱਤੀ ਬਖਸ਼ ਸਰੂਪ ਦਿੱਤੇ ਜਾਣਗੇ, ਜਿੱਥੇ ਜਿੱਥੇ ਵੀ ਜਿਨ੍ਹਾਂ ਨੇ ਸੇਵਾਵਾਂ ਗਈਆਂ ਸੀ, ਕਾਲਾਂ ਵੀ ਕਰਾਂਗੇ ਉਹਨਾਂ ਨੂੰ। ਅਕਾਲ ਤਖ਼ਤ ਦੀ ਮਰਿਆਦਾ ਦੇ ਅਨੁਸਾਰ ਅਸੀਂ ਕਮੇਟੀ ਇਹ ਵੀ ਵਿਚਾਰ ਕਰਦੀ ਆ ਵੀ ਗੁਰੂ ਘਰ ਦੇ ਵਿੱਚ ਆਉਣ ਵਾਲੇ ਜਿੰਨੇ ਵੀ ਪ੍ਰਬੰਧ ਆ ਅਕਾਲ ਤਖ਼ਤ ਦੀ ਮਰਿਆਦਾ ਦੇ ਨਾਲ ਹੋਣ, ਜਿੱਥੇ ਉੱਥੇ ਵੀ 14 ਸਾਲ ਤੋਂ ਕੋਈ ਕਮੇਟੀ ਚੱਲੀ ਆ ਰਹੀ ਹੈ, ਉਹਦੇ ਸੰਬੰਧ ਵਿੱਚ ਵਿਚਾਰ ਕੀਤੀ ਜਾਵੇਗੀ। ਆਉਣ ਵਾਲੇ ਜੋ ਸਾਡਾ ਹੁੰਦਾ ਵੀ ਜਨਰਲ ਬੋਡੀ ਮੀਟਿੰਗ ਵਿੱਚ ਕਈ ਇੱਦਾਂ ਦੇ ਏਜੰਡੇ ਆ ਜਿਹੜੇ ਸੰਗਤਾਂ ਨਾਲ ਸਾਂਝੇ ਕੀਤੇ ਜਾਣਗੇ, ਕਿਉਂਕਿ ਕਿਸ ਤਰ੍ਹਾਂ ਜੇਕਰ ਆਉਣ ਵਾਲੇ ਸਮੇਂ ਵਿੱਚ ਕਮੇਟੀ ਕਿਸ ਤਰ੍ਹਾਂ ਬਣਾਈ ਜਾਵੇਗੀ, ਉਹਦੇ ਬਾਰੇ ਵੀ ਜਾਂ ਸੰਗਤਾਂ ਦੇ ਵਿਚਾਰ ਆਉਣ ਵਾਲੇ ਸਮੇਂ ਵਿੱਚ ਲੈ ਜਾਣਗੇ। ਬਾਕੀ ਸਕੂਲ ਦੀ ਬਿਲਡਿੰਗ ਦੇ ਉਪਰਾਲਾ ਸਾਡਾ ਚੱਲ ਰਿਹਾ ਕਾਫੀ ਹੱਦ ਤੱਕ, ਜੋ ਸਾਡੇ ਸਰਵੇ ਆ ਕਾਫੀ ਹੱਦ ਤੱਕ ਸਾਡੇ ਕੰਮ ਹੋ ਗਏ, ਹੁਣ ਫਾਈਨਲ ਸਾਡੇ ਜੋ ਸੈਨ ਆ ਅਸੀਂ ਆਰਕੀਟੈਕ ਜੋ ਵੀ ਆ ਆਉਣ ਵਾਲੇ ਵੀਕ ਵਿੱਚ ਸਾਡੀ ਮੀਟਿੰਗ ਆ ਉਹਨਾਂ ਦੇ ਨਾਲ ਫਾਈਨਲ ਕਰਕੇ ਆਉਣ ਵਾਲੇ ਸਮੇਂ ਵਿੱਚ ਸਕੂਲ ਦੀ ਬਿਲਡਿੰਗ ਬਾਰੇ ਜੋ ਉਪਰਾਲਾ ਸੰਗਤਾਂ ਦੇ ਸਹਿਯੋਗ ਨਾਲ ਕਮੇਟੀ ਕਰ ਰਹੀ ਆ ਉਹ ਜਲਦੀ ਤੋਂ ਜਲਦੀ ਸੰਗਤਾਂ ਨੂੰ ਦੱਸਿਆ ਜਾਵੇਗਾ, ਜੋ ਵੀ ਵਿਚਾਰ ਆ ਆਉਣ ਵਾਲੀ ਕਮੇਟੀਆਂ ਵਾਸਤੇ ਜਾਂ ਕਿਸ ਤਰ੍ਹਾਂ ਵੀ ਆ, ਅਸੀਂ ਸੁਝਾਓ ਸੰਗਤ ਦੇ ਲੈਣੇ ਹਾਂ। ਕੋਈ ਜੋ ਇਹ 10-20 ਸਾਲ ਤੋਂ ਜੋ ਇਹ ਪ੍ਰੋਗਰਾਮ ਚੱਲ ਰਿਹਾ, ਕਈ ਵਾਰ ਤੁਹਾਨੂੰ ਇਹਨਾਂ ਚੀਜ਼ਾਂ ਦੀ ਤਬਦੀਲੀਆਂ ਦੀ ਲੋੜ ਹੁੰਦੀ ਆ, ਅਸੀਂ ਜੰਗ ਜੂਸ ਬੱਚਿਆਂ ਨੂੰ ਵੀ ਲਿਆਉਣ ਬਾਰੇ ਸੋਚ ਰਹੇ ਹਾਂ, ਵੱਧ ਤੋਂ ਵੱਧ ਜੂਸ ਬੱਚੇ ਕਿਸ ਤਰ੍ਹਾਂ ਕਮੇਟੀਆਂ ਵਿੱਚ ਆਉਣ। ਬਾਕੀ ਮਲੇਸ਼ੀਆ ਦੀ ਸੰਗਤ ਦਾ ਜੋ 500 ਰੋਜ਼ ਤੋਂ ਬਾਬਾ ਸੋਹਣ ਸਿੰਘ ਜੀ ਜਦਵਾਜ ਖੰਡ ਪਾਠ ਸਾਹਿਬ ਆਰੰਭ ਕਰਾਏ ਸਨ, ਉਹਨਾਂ ਦੇ ਅੱਜ ਭੋਗ ਪਏ ਨੇ। ਸਮੂਹ ਸੰਗਤ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ। ਇਹ ਹਰ ਸਾਲ ਬੀਬੀਆਂ ਬਹੁਤ ਬਹੁਤ ਚੜ੍ਹ ਕੇ ਸੇਵਾਵਾਂ ਕਰਦੀਆਂ ਨੇ ਔਰ ਸੰਗਤਾਂ ਨੂੰ ਬਹੁਤ ਪ੍ਰਕਾਰ ਦੇ ਭੋਜਨ ਵੀ ਬਣਾ ਕੇ ਖਿਲਾਉਂਦੇ ਨੇ, ਜੇ ਕਿ ਬੰਦਾ ਹਰ ਟਾਈਮ ਹੀ ਉੱਥੇ ਖਾਣ ਨੂੰ ਤਿਆਰ ਹੀ ਹੁੰਦਾ ਵੀ ਇੱਕ ਨਵੀਂ ਤੋਂ ਨਵੀਂ ਇਹਨਾਂ ਦੀ ਡਿਸ਼ ਤਿਆਰ ਕੀਤੀ ਜਾਂਦੀ ਆ। ਇਹਨਾਂ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ। ਆਉਣ ਵਾਲੇ 5 ਤਰੀਕ ਨੂੰ ਘੱਲੂਘਾਰੇ ਦੇ ਸੰਬੰਧ ਵਿੱਚ ਖੰਡ ਪਾਠ ਸਾਹਿਬ ਆਰੰਭ ਹੋਣਗੇ, ਅਤੇ 7 ਤਰੀਕ ਨੂੰ ਇਹ ਟਰੱਕਾਂ ਵੀਰਾਂ ਵਾਲਿਆਂ ਵੱਲੋਂ ਅਖੰਡ ਪਾਠ ਸਾਹਿਬ ਹਰੇਕ ਤਰ੍ਹਾਂ ਸੇਵਾ ਹੁੰਦੀ ਹੈ। ਇਹਨਾਂ ਪਰਿਵਾਰਾਂ ਦਾ ਵੀ ਬਹੁਤ ਧੰਨਵਾਦ ਜੋ ਸ਼ਹੀਦਾਂ ਨੂੰ ਯਾਦ ਕਰਦੇ ਨੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਸ਼ੁੱਕਰਵਾਰ ਨੂੰ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਐਤਵਾਰ ਨੂੰ ਭੋਗ ਪੈਣਗੇ। ਅੱਜ ਦੀ ਸਮਾਪਤੀ ਤੋਂ ਬਾਅਦ ਮਾਤਾ ਜਸਪਾਲ ਕੌਰ ਬਰਾੜ ਜਿਨ੍ਹਾਂ ਦਾ ਅਕਾਲ ਚਲਣਾ ਹੋਗਾ, ਉਹਨਾਂ ਦੇ ਸਹਿਜ ਪਾਠ ਦੇ ਭੋਗ 2 ਵਜੇ ਪੈਣਗੇ। ਸੰਗਤਾਂ ਨੂੰ ਬੇਨਤੀ ਆ ਉਹਨਾਂ ਦੇ ਜਿੰਨਾ ਵੀ ਉਹਨਾਂ ਦੇ ਭੋਗ ਦੇ ਵਿੱਚ ਸਮਾਜ ਹੋਣਾ, ਉਹਨਾਂ ਦੇ ਜੋ ਸਲੋਕ ਹੈ 2 ਵਜੇ ਆਰੰਭ ਹੋਣਗੇ। ਆਓ ਹੁਣ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬ ਤੋਂ ਆਪਾਂ ਕਥਾ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹਮ ਸੰਤਨ ਕੀ ਰੇਣ ਪਿਆਰੇ, ਹਮ ਸੰਤਨ ਕੀ ਸਰਨਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ, ਹਮ ਸੰਤਨ ਸਿਉ ਬਣਿਆਈ, ਪੂਰਬ ਲਿਖਿਆ ਪਾਈ, ਇਹ ਮਨ ਤੇਰਾ ਪਹਾਈ ਰਹਾਉ। ਸੰਤਨ ਸਿਉ ਮੇਰੀ ਲੇਵਾ ਦੇਵੀ, ਸੰਤਨ ਸਿਉ ਬਿਵਹਾਰਾ, ਸੰਤਨ ਸਿਉ ਹਮ ਲਾਹਾ ਖਾਟਿਆ, ਹਰ ਭਗਤ ਭਰੇ ਭੰਡਾਰਾ।

0: ಪರಾಗೋ ಜೋ ಪಾಠ್ಯೋ ಸಗಲೋ ಲೇಖ ಮಹಾನಂದ ಪೈ ಸುಖ ಪಾಯ ಸಂತನ ಕಾ ಪ್ರಸಾದೇ ಕಹ ನಾನಕ ಹರ ಸ್ಯೋ ಮನ ಮಾನಿಯಾ ರಂಗ ರತೇ ಬಿಸ್ಮಾದೇ ਕਹੋ ਨਾਨਕ ਹਰਿ ਸਿਉ ਮਨ ਮਾਨਿਆ ਰੰਗ ਰਤੇ ਬਿਸਮਾਦੇ
1: ਸਤਨਾਮ
0: ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਅਗੋਸ਼ ਵਿੱਚ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਹਫ਼ਤਾਵਾਰੀ ਸੁੰਦਰ ਸਜ ਰਹੇ ਦੀਵਾਨਾਂ ਵਿੱਚ ਸੁਭਾਏ ਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤਮਈ ਬਾਣੀ ਦਾ ਸ਼ਬਦ ਕੀਰਤਨ ਸਰਵਣ ਕਰਕੇ ਮਿਲੇ ਹੋਏ ਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਹੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਜੋ ਸਮੂਹ ਮਲੇਸ਼ੀਆ ਦੀਆਂ ਸੰਗਤਾਂ ਵੱਲੋਂ ਆਏ ਸਾਲ ਦੀ ਤਰ੍ਹਾਂ ਬਹੁਤ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਸੋਹਨ ਸਿੰਘ ਜੀ ਮਲਾਕਾ ਵਾਲਿਆਂ ਦੀ ਸਾਲਾਨਾ ਬਰਸ਼ੀ ਮਨਾਈ ਜਾਂਦੀ ਮਿੱਠੀ ਯਾਦ ਵਿੱਚ ਐਦਕੀ ਸਾਲ ਵੀ 154ਵੀਂ ਬਰਸ਼ੀ ਦੇ ਸੰਬੰਧ ਵਿੱਚ ਪਰਸੋਂ ਰੋਜ਼ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਜੋ ਸਮੂਹ ਸੰਗਤਾਂ ਵੱਲੋਂ ਬੜੀ ਭਾਵਨਾ ਸ਼ਰਧਾ ਨਾਲ ਪ੍ਰਗਾਸ਼ ਕਰਵਾਏ ਗਏ ਸਨ, ਤਿਨ੍ਹਾਂ ਦੇ ਭੋਗ ਪਾਏ ਗਏ। ਸਤਿਗੁਰੂ ਜੀ ਨੇ ਪਾਵਨ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤੇ ਹਨ। ਸੋ ਪ੍ਰਤੱਖ ਗੁਰੂ ਨਿਸਤਾਰੇ ਦੇ ਅਨੁਸਾਰ ਤਿੰਨੇ ਹੁਕਮਨਾਮਿਆਂ ਦੇ ਵਿੱਚ ਪ੍ਰਾਰੰਭ, ਮੱਧ ਅਤੇ ਸੰਪੂਰਨਤਾ ਅਤੇ ਮਹਾਂਪੁਰਖਾਂ ਦੇ ਜੀਵਨ ਦਾ ਹੀ ਕਥਨ ਮਹਾਰਾਜ ਜੀ ਨੇ ਕੀਤਾ। ਸੰਤ ਕੌਣ ਹੁੰਦੇ ਨੇ ਜੋ ਪਾਵਨ ਸ਼੍ਰੀ ਮੁੱਖ ਵਾਕ ਭੋਗ ਸਮੇਂ ਆਏ ਨੇ, ਉਹਨਾਂ ਦੀ ਆਪਾਂ ਵਿਚਾਰ ਕਰਨੀ ਹੈ। ਟਾਈਮ ਬਹੁਤ ਸੀਮਿਤ ਜਿਹਾ, ਉਹਦੇ ਵਿੱਚ ਪਹਿਲਾਂ ਬੇਨਤੀ ਕਰਾਂ ਕਿ ਕੌਣ ਸਨ ਉਹ ਸੰਤ ਬਾਬਾ ਸੋਹਨ ਸਿੰਘ ਜੀ ਮਲਾਕਾ ਵਾਲੇ ਜੋ ਪ੍ਰਸਿੱਧ ਹੋਏ ਨੇ। ਗੁਰੂ ਪਿਆਰੀ ਸਾਧ ਸੰਗਤ ਜੀ ਪੰਜਾਬ ਦੇ ਪਿੰਡ ਚੱਠੇਵਾਲ ਵਿਖੇ 1902 ਵਿੱਚ ਇਹਨਾਂ ਦਾ ਜਨਮ ਹੋਇਆ ਹੈ। ਮੁੱਢਲਾ ਨਾਮ ਜਿਹੜਾ ਮਾਤਾ ਪਿਤਾ ਨੇ ਉਹ ਉਦੈ ਸਿੰਘ ਰੱਖਿਆ ਸੀ। ਸੋ ਇਹਦੇ ਤੋਂ ਇਹ ਵੀ ਪਤਾ ਲੱਗਦਾ ਹੈ ਵੀ ਮਾਤਾ ਪਿਤਾ ਉਹਨਾਂ ਦੇ ਬੜੇ ਸ਼ਰਧਾ ਵਾਲੇ, ਸਿੱਖ ਪੰਥ ਦੇ ਨਾਲ ਪਿਆਰ ਰੱਖਣ ਵਾਲੇ ਸਨ। ਉਦੈ ਸਿੰਘ ਨਾਮ ਬਹੁਤ ਚੜ੍ਹਦੀ ਕਲਾ ਵਾਲਾ ਹੈ, ਪਰ ਇਤਿਹਾਸਕ ਗੁਰਸਿੱਖਾਂ ਦਾ, ਸ਼ਹੀਦਾਂ ਦਾ ਇਹ ਨਾਮ ਹੈ। ਥੋੜ੍ਹੇ ਪਰਿਵਾਰ ਗੁਰਮੁਖ ਰੱਖਦੇ ਨੇ ਇਹੋ ਜਿਹੇ ਨਾਮ, ਮਹਾਂ ਸਿੰਘ, ਮਾਨ ਸਿੰਘ। ਸੋ ਇਸ ਤਰੀਕੇ ਦੇ ਨਾਲ ਉਦੈ ਸਿੰਘ ਹੁਣ ਤਾਂ ਭੁੱਲ ਹੀ ਗਏ ਨੇ ਸਿੱਖ ਇਹਨਾਂ ਨਾਵਾਂ ਨੂੰ ਕਿ ਕਿੱਡੀਆਂ ਕਿੱਡੀਆਂ ਕੁਰਬਾਨੀਆਂ ਉਹਨਾਂ ਗੁਰਸਿੱਖਾਂ ਨੇ ਕੀਤੀਆਂ ਨੇ। ਸੋ ਉਦੈ ਸਿੰਘ ਨਾਮ ਰੱਖਿਆ ਗਿਆ ਮੌਕੇ। ਪਹਿਲਾ ਨਾਮ ਇਹ ਸੀ, ਧਾਰਮਿਕ ਰੁਚੀਆਂ ਸਨ, ਗੁਰਬਾਣੀ। ਸੋ ਛੋਟੇ ਹੁੰਦਿਆਂ ਹੀ ਪਾਠ ਕਰਨ ਲੱਗ ਪਏ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਰੁਚੀ ਸੀ। ਉਹਦੇ ਮੁਤਾਬਕ ਹੀ ਫਿਰ ਬਾਹਰ ਦਾ ਪ੍ਰੋਗਰਾਮ ਬਣਿਆ 1926 ਦੇ ਵਿੱਚ। 24 ਸਾਲ ਦੀ ਉਮਰ ਵਿੱਚ ਇਹ ਭਾਈ ਉਦੈ ਸਿੰਘ ਜੀ ਮਲਾਇਆ ਚਲੇ ਗਏ। ਸਿੰਘਾਪੁਰ ਮਲਾਇਆ ਨਾਲੋਂ ਨਾਲ ਹੈ, ਬਾਰਡਰ ਨਾਲ ਹੈ ਇੱਕੋ ਦੋਵੇਂ ਮੁਲਕਾਂ ਦਾ। ਸੋ ਉੱਥੇ ਚਲੇ ਗਏ, ਮਲਾਇਆ ਜਾ ਕੇ ਜਦੋਂ ਬਾਣੀ ਸੁਣੀ ਸੰਗਤਾਂ ਨੇ ਤਾਂ ਇਹਨਾਂ ਨੂੰ ਬੜਾ ਮਾਣ ਦਿੱਤਾ, ਬਾਣੀ ਰੁਚੀ ਨਾਲ ਪੜ੍ਹਦੇ ਸਨ। ਤਾਂ ਉੱਥੋਂ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਫਿਰ ਸਾਧ ਸੰਗਤ ਜੀ 1927 ਦੇ ਵਿੱਚ ਹੀ ਅਗਲੇ ਸਾਲ ਬਤੌਰ ਗ੍ਰੰਥੀ ਦੀ ਡਿਊਟੀ ਸੰਗਤਾਂ ਨੇ ਦੇ ਦਿੱਤੀ। ਭਾਵਨਾ ਵੇਖ ਕੇ ਜਦੋਂ ਡਿਊਟੀ ਦਿੱਤੀ ਫਿਰ ਹੋਰ ਮਨ ਨੂੰ ਉਤਸ਼ਾਹ ਜਾਗਿਆ ਵੀ ਇਹ ਤਾਂ ਸਾਨੂੰ ਪ੍ਰਚਾਰ ਗੁਰਸਿੱਖੀ ਦਾ ਕਰਨਾ ਚਾਹੀਦਾ ਚਾਰ ਚਪੇਰੇ, ਅਤੇ ਉਹਦੇ ਵਾਸਤੇ ਨੌਲੇਜ ਚਾਹੀਦੀ। ਤੋ ਵੇਖਿਆ ਵੀ ਗੁਰਬਾਣੀ ਦਾ ਅਧਿਐਨ ਕਰਨਾ ਚਾਹੀਦਾ, ਇੰਨਾ ਮਾਣ ਸੰਗਤਾਂ ਨੇ ਦਿੱਤਾ ਹੈ। ਡਿਊਟੀ ਕਰਦੇ ਰਹੇ ਬੜੀ ਭਾਵਨਾ ਨਾਲ। ਸੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਜਦੋਂ ਉਹਨਾਂ ਉਪਦੇਸ਼ ਦਿੱਤਾ ਸੀ, ਤਰਕ ਮਾਰੀ ਸੀ ਜਹਾਂਗੀਰ ਨੇ ਇਹ ਬਾਦਸ਼ਾਹ ਜਹਾਂਗੀਰ ਨਹੀਂ ਸੀ, ਇਹ ਹੋਰ ਸੀ ਗੁਜਰਾਤ ਵਿੱਚ। ਤਿਆਗੀ ਬਿਰਾਗੀ ਸੀ ਮਹਾਰਾਜ ਦੀ ਪਰਿਵਾਰ, ਘੋੜੇ ਫੌਜਾਂ ਵੇਖ ਕੇ ਤਰਕ ਮਾਰੀ ਸੀ ਵੀ ਇਹ ਇਉਂ ਨਹੀਂ ਰੱਬ ਮਿਲ ਸਕਦਾ, ਇੰਨੀ ਮਾਇਆ ਹੁੰਦਿਆਂ ਹੋਇਆਂ। ਮਹਾਰਾਜ ਜੀ ਨੇ ਕਿਹਾ ਸੀ ਇਹ ਨਹੀਂ ਗੱਲ, ਇਹ ਦੌਲਤ ਗੁਜਰਾਨ, ਇਸਤਰੀ ਮਾਨ ਪੁੱਤਰ ਨਿਸ਼ਾਨ, ਇਹ ਬਚਨ ਉਹਦੇ ਨਾਲ ਕੀਤੇ ਸਨ। ਨਾਲ ਇਹ ਵੀ ਕਿਹਾ ਸੀ ਕਿ ਪੁਜਾਰੀ ਆਚਾਰ, ਪੁਜਾਰੀ ਜਿਹੜਾ ਹੁੰਦਾ ਉਹਦਾ ਆਚਾਰ ਹੋਣਾ ਚਾਹੀਦਾ। ਜੀਵਨ ਬਹੁਤ ਉੱਚਾ ਸੁੱਚਾ, ਚੜ੍ਹਦੀ ਕਲਾ ਵਾਲਾ, ਹੱਡਾਂ ਵਿੱਚ ਆਲਸ ਨਹੀਂ ਚਾਹੀਦੀ। ਸੋ ਮਹਾਰਾਜ ਜੀ ਨੇ ਕਿਹਾ ਸੀ, ਇਹ ਸਾਰੇ ਪੁਆਇੰਟ ਉਹਨੂੰ ਦਿੱਤੇ ਸੀ ਅਤੇ ਉਹਨੇ ਮੱਥਾ ਟੇਕ ਦਿੱਤਾ ਸੀ। ਜਹਾਂਗੀਰ ਨੇ ਤਰਕਾਂ ਮਾਰਦਾ ਸੀ ਜਿਹੜਾ, ਤੋ ਉਸ ਵੇਲੇ ਉਹਦੇ ਮੁਤਾਬਕ ਇਹਨਾਂ ਦਾ ਆਚਾਰ ਭਾਵੇਂ ਗ੍ਰੰਥੀ ਸਨ, ਆਮ ਤੌਰ 'ਤੇ ਕੋਲ ਰਹਿ ਕੇ ਸੱਚੇ ਪਾਤਸ਼ਾਹ ਜੀ ਦੇ ਸ਼ਰਧਾ ਭਾਵਨਾ ਰੱਖਣੀ ਬਹੁਤ ਔਖੀ ਗੱਲ ਹੈ। ਸੋ ਜਿਹੜੇ ਕੋਲ ਬਹੁਤਾ ਰਹਿੰਦੇ ਨੇ ਉਹ ਦੂਰ ਹੁੰਦੇ ਨੇ, ਜਿਹੜੇ ਦੂਰ ਹੁੰਦੇ ਹਨ ਅਤੇ ਉਹ ਨੇੜੇ ਹੁੰਦੇ ਨੇ। ਇਹ ਭਾਵ ਹੁੰਦਾ ਇਹ ਗੱਲ ਦਾ ਵੀ ਭਾਵਨਾ ਜੀ ਦੇ ਅੰਦਰ ਹੈ, ਭੈ ਹੈ, ਭਾਵਨੀ ਹੈ। ਉਹ ਦੂਰ ਰਹਿੰਦਾ ਵੀ ਸਰੀਰ ਕਰਕੇ ਭਾਵੇਂ ਦੂਰ ਹੈ ਨੇੜੇ ਹੈ, ਅਤੇ ਜਿਹੜਾ ਕੋਲ ਰਹਿੰਦਾ ਹਮੇਸ਼ਾ ਲਈ, ਜੇ ਭੈ ਭਾਵਨਾ ਨਹੀਂ ਤਾਂ ਉਹ ਦੂਰ ਹੈ। ਸੋ ਇਹ ਤਾਂ ਗੁਰੂ ਕੀ ਬਖਸ਼ਿਸ਼ ਸੱਚੇ ਪਾਤਸ਼ਾਹ ਮੇਰ ਕਰਨ, ਭਾਵਨਾ ਸੀ ਅਤੇ ਆਚਾਰ ਹੋਣਾ ਚਾਹੀਦਾ। ਮਹਾਰਾਜ ਨੇ ਕਿਹਾ ਸੀ ਬਤੌਰ ਭਾਵੇਂ ਗ੍ਰੰਥੀ ਸਨ। ਭਾਈ ਉਦੇ ਸਿੰਘ ਜੀ ਰਹੇ, ਡਿਊਟੀ ਕੀਤੀ ਭਾਵਨਾ ਨਾਲ, ਫਿਰ ਮਨ ਵਿੱਚ ਚਾਹਿਆ ਵੀ ਵੱਧ ਤੋਂ ਵੱਧ ਗਿਆਨ ਹੋਵੇ। ਆਪਾਂ ਤਾਂ ਪੂਰੀ ਸੰਥਿਆ ਵੀ ਨਹੀਂ ਕੀਤੀ, ਅਰਥ ਵੀ ਨਹੀਂ ਪੂਰੇ ਆਉਂਦੇ, ਇੰਨਾ ਮਾਣ ਦਿੱਤਾ, ਕਿਉਂ ਨਾ ਵਾਪਸ ਜਾ ਕੇ ਅਧਿਐਨ ਕਰਕੇ ਫਿਰ ਚਾਹ ਜਾਗਿਆ। ਨਹੀਂ ਕੋਈ ਮਾੜਾ ਜਿਹਾ ਕੋਈ ਜੋਬ ਮਿਲ ਜੇ, ਚਾਰ ਪੈਸੇ ਆਉਣ ਲੱਗ ਜਾਣ ਅਤੇ ਕਹਿੰਦੇ ਮੇਰੇ ਵਰਗਾ ਕੌਣ ਹੈ, ਭਾਵੇਂ ਬਾਣੀ ਪੜ੍ਹਨੀ ਨਾ ਆਉਂਦੀ ਹੋਵੇ। ਸੋ ਇਹਨਾਂ ਦਾ ਐਸਾ ਜੀਵਨ ਸੋਹਣਾ ਸੀ। ਸੋ ਜੀਵਨ ਮੁਤਾਬਕ ਫਿਰ ਸਾਧਸੰਗ ਜੀ 1932 ਵਿੱਚ ਵਾਪਸ ਗਏ ਭਾਈ ਉਦੇ ਸਿੰਘ ਜੀ। 1932 ਵਿੱਚ ਜਾ ਕੇ ਪੰਜਾਬ ਗੁਰਮਤਿ ਕਾਲਜ ਦਮਦਮਾ ਸਾਹਿਬ ਉਸ ਵੇਲੇ ਤਿਆਰ ਹੋ ਗਿਆ ਸੀ। ਉਹਦੇ ਵਿੱਚ ਜਾ ਕੇ 2 ਸਾਲ ਦਾ ਕੋਰਸ ਕੀਤਾ, ਫਿਰ ਜਾ ਗੁਰਬਾਣੀ ਦਾ ਅਧਿਐਨ, ਅਰਥ ਸਿੱਖੇ, ਹੋਰ ਧਰਮਾਂ ਦਾ ਸ਼ਾਸਤਰ ਵੀ ਪੜ੍ਹੇ, ਨੌਲੇਜ ਲਈ, ਅਤੇ ਫਿਰ ਇਸ ਤਰ੍ਹਾਂ 1934 ਵਿੱਚ ਵਾਪਸ ਫਿਰ ਮਿਲਾਇਆ ਹੈ। ਉੱਥੇ ਆ ਕੇ ਫਿਰ ਲੱਕ ਬੰਨ ਕੇ ਆਪਣੇ ਸਵਾਰਥ ਤੋਂ ਉੱਚੇ ਉੱਠ ਕੇ ਸ਼ਾਦੀ ਨਹੀਂ ਕਰਵਾਈ, ਲੱਕ ਬੰਨ ਕੇ ਗੁਰਮਤਿ ਦਾ ਪ੍ਰਚਾਰ ਵਾਸਤੇ ਜੁੱਟ ਪਏ ਭਾਈ ਸਾਹਿਬ ਜੀ। ਅਤੇ ਉੱਧਰੋਂ ਆਉਂਦਿਆਂ ਨੂੰ ਫਿਰ ਨਾਂ ਵੀ ਆਪਣਾ ਜਿਹੜਾ, ਸੋ ਇਸ ਕਾਰਨ ਦਾ ਪਤਾ ਨਹੀਂ ਵੀ ਕਿ ਨਾਂ ਕਿਉਂ ਚੇਂਜ ਹੋਇਆ, ਸੋਹਣ ਸਿੰਘ ਜੀ ਨਾਂ ਸੀ ਉਸ ਵੇਲੇ ਜਦੋਂ ਵਾਪਸ ਆਏ, ਕਿਹਾ ਸਾਡਾ ਨਾਮ ਸੋਹਣ ਸਿੰਘ, ਬਾਬਾ ਸੋਹਣ ਸਿੰਘ ਜੀ ਕਰਕੇ। ਫਿਰ 1934 ਤੋਂ ਲੈ ਕੇ ਅਤੇ 1972 ਤੱਕ 54ਵੀਂ ਬਰਸ਼ੀ ਅੱਜ ਸੰਗਤਾਂ ਮਨਾ ਰਹੀਆਂ ਨੇ ਉਹਨਾਂ ਦੀ, ਉੱਥੇ ਰਹਿ ਕੇ ਮਲਾਕਾ ਜਿਹੜਾ ਸ਼ਹਿਰ ਸੀ ਦੱਖਣੀ ਏਸ਼ੀਆ ਵਿੱਚ, ਮਲੇਸ਼ੀਆ ਦੇ ਜਿਹਨੂੰ ਅੱਜ ਕੱਲ੍ਹ ਮਲੇਸ਼ੀਆ ਕਹਿੰਦੇ, ਪਹਿਲਾਂ ਜ਼ਿਆਦਾ ਮਲਾਇਆ ਹੀ ਕਹਿੰਦੇ ਹੁੰਦੇ ਸੀ, ਤੋ ਉੱਥੇ ਗੁਰਦੁਆਰਾ ਸਾਹਿਬ ਜਿਹੜਾ ਸੀ ਉੱਥੇ ਡਿਊਟੀ ਕੀਤੀ 38 ਸਾਲ ਲਗਾਤਾਰ। ਕੇਵਲ ਉੱਥੇ ਰਹਿ ਕੇ ਨਹੀਂ, ਸਾਰੇ ਸਿੰਗਾਪੁਰ ਮਲੇਸ਼ੀਆ ਦੇ ਦੂਰ ਦਰੇਡੇ ਜਾ ਕੇ ਦੂਜੇ ਧਰਮਾਂ ਨਾਲ ਡਿਸਕਸ ਕਰਨੀ, ਸੋ ਆਪਣਾ ਮਿਸ਼ਨ ਦੱਸਣਾ, ਅਤੇ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸੀ, ਸਾਰੇ ਧਰਮਾਂ ਦੇ ਸੰਮੇਲਨਾਂ ਵਿੱਚ ਜਾਂਦੇ ਸਨ, ਗੁਰਮਤਿ ਦੀ ਗੱਲ ਰੱਖਦੇ ਸਨ। ਗੁਰਮਤਿ ਦੇ ਸਿਧਾਂਤ ਹਰ ਇੱਕ ਵਾਸਤੇ ਇੱਕੋ ਜਿਹੇ ਨੇ, ਕਿਸੇ ਨਾਲ ਕੋਈ ਦੁਆਇਸ਼ ਈਰਖਾ ਨਹੀਂ। ਕੋਈ ਵੀ ਆਵੇ ਗੁਰੂ ਨਾਨਕ ਦੇ ਘਰ ਵਿੱਚ, ਸਾਰਿਆਂ ਨੂੰ ਸਾਂਝਾ ਉਪਦੇਸ਼, ਸੋ ਉੱਚੇ ਸੁੱਚੇ ਖਿਆਲ ਰੱਖਦੇ। ਬਹੁਤ ਵਿਚਰ ਕੇ ਉਸ ਵੇਲੇ ਜੀਵਨ ਵਿੱਚ ਆਉਂਦਾ ਵੀ ਉਸ ਵੇਲੇ ਰਿਕਸ਼ੇ ਵੀ ਹੁੰਦੇ ਸੀ, ਰਿਕਸ਼ੇ 'ਤੇ ਵੀ ਜਾਣਾ, ਜਿੱਥੋਂ ਤੱਕ ਪੈਦਲ ਤੁਰ ਕੇ ਜਾ ਸਕਦੇ ਸੀ ਪੈਦਲ ਤੁਰ ਕੇ ਜਾਣਾ, ਫਿਰ ਰਿਕਸ਼ਾ ਲੈ ਲੈਣਾ, ਫਿਰ ਰੇਲ ਗੱਡੀ 'ਤੇ ਬਹਿ ਕੇ ਥਾਵਾਂ ਥਾਵਾਂ 'ਤੇ ਵਿਚਰ ਕੇ ਦੋਵਾਂ ਮੁਲਕਾਂ ਵਿੱਚ ਗੁਰਮਤਿ ਦਾ ਪ੍ਰਚਾਰ ਕਰਦੇ ਰਹੇ। ਸੋ ਬਾਬਾ ਸੋਹਣ ਸਿੰਘ ਜੀ, ਅਤੇ ਉੱਥੇ ਰਹਿ ਕੇ ਡਿਊਟੀ ਕੀਤੀ ਇੱਕ ਥਾਂ, ਸੰਗਤਾਂ ਨੂੰ, ਬੱਚਿਆਂ ਨੂੰ ਗੁਰਮਤਿ ਨਾਲ ਜੋੜਨਾ, ਪਰਉਪਕਾਰ ਕਰਨਾ, ਆਪਣਾ ਸਵਾਰਥ ਕੋਈ ਨਹੀਂ, ਸਵਾਰਥ ਤੋਂ ਉੱਚੇ ਉੱਠ ਕੇ ਕਿਰਪਾ ਤਾਂ ਮਹਾਰਾਜ ਸੱਚੇ ਪਾਤਸ਼ਾਹ ਦੀ ਹੁੰਦੀ ਹੈ। ਬਾਣੀ ਆਪਾਂ ਤੇਲ ਵੀ ਗੱਡੀਆਂ ਵਿੱਚ ਪਾਉਣ ਦੇ ਪੈਪ ਵਿੱਚ ਦੀ ਜਿਹੜਾ ਤੇਲ ਲੰਘਦਾ ਵਾ ਉਹ ਥੰਧਿਆਈ ਫੜ ਲੈਂਦੀ ਹੈ ਪੈਪ, ਅਸਰ ਤਾਂ ਹੁੰਦਾ ਹੀ ਹੈ। ਪਾਣੀ ਜਿਸ ਹਿਰਦੇ ਵਿੱਚੋਂ ਰਸਨਾ ਤੋਂ ਲੰਘੀ ਅਸਰ ਹੁੰਦਾ ਹੈ, ਪਰ ਲੇਕਿਨ ਜਿੰਨਾ ਚਿਰ ਜਦੋਂ ਨਿਸ਼ਕਾਮ ਹਿਰਦਾ ਹੁੰਦਾ ਹੈ ਫਿਰ ਉਹੀ ਬਾਣੀ ਹਿਰਦੇ ਵਿੱਚ ਪ੍ਰਵੇਸ਼ ਕਰ ਜਾਂਦੀ। ਜੇ ਲੋਭ ਲਾਲਚ ਤੋਂ ਉੱਪਰ ਉੱਠ ਕੇ ਸੋ ਚੜ੍ਹਦੀ ਕਲਾ ਵਿੱਚ ਗੁਰੂ ਕੀ ਸੇਵਾ ਭਾਵਨਾ ਨਾਲ ਹੋਵੇ ਤਾਂ ਫਿਰ ਸੱਚੇ ਪਾਤਸ਼ਾਹ ਉਹ ਬਾਣੀ ਹਿਰਦੇ ਵਿੱਚ ਵੀ ਪਹੁੰਚਾ ਦਿੰਦੇ, ਕੇਵਲ ਮੁੱਖ ਵਿੱਚ ਨਹੀਂ ਰਹਿ ਜਾਂਦੇ। ਸੋ ਐਸਾ ਸੋਹਣਾ ਜੀਵਨ ਸੀ। ਸੋ ਸਾਧ ਸੰਗਤ ਜੀ ਬਾਬਾ ਸੋਹਨ ਸਿੰਘ ਜੀ ਹੁਣਾਂ ਦਾ, ਅਤੇ ਜਿਵੇਂ ਸੋਹਨ ਸਿੰਘ ਉਹਨਾਂ ਦਾ ਨਾਮ ਪਿਆ ਉਦੈ ਸਿੰਘ ਤੋਂ, ਅਤੇ ਸੋਭਾ ਕਿੰਨੀ ਹੋਈ ਫਿਰ ਚੜ੍ਹਦੀ ਕਲਾ ਵਾਲੇ ਸੋਭਦੇ ਨੇ ਨਾ ਅੱਜ ਤੱਕ ਅਖੰਡ ਪਾਠ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਸਵਾਰ ਦਿੰਦੇ ਨੇ, ਜਿਹੜੇ ਸਵਾਰੇ ਹੋਏ ਨੇ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਜਾ ਕੇ ਸ਼ਬਦ ਵਰਤ ਕੇ ਜੋ ਸ੍ਰੀ ਮੁਖਵਾਕ ਆਏ ਨੇ ਵੀ ਜਿਨ੍ਹਾਂ ਨੂੰ ਜਿਸ ਨੂੰ ਇਹ ਸ਼ਬਦ ਵਰਤ ਕੇ ਨਿਹਾਲ ਕਰ ਰਹੇ ਨੇ ਵੀ ਸਵਾਰੇ ਹੋਏ ਕੌਣ ਹੁੰਦੇ ਨੇ? ਮਹਾਂਪੁਰਸ਼। ਉਹੋ ਹੀ ਹੁਕਮਨਾਮਾ ਦਿੱਤਾ, ਪ੍ਰਤੱਖ ਗੁਰੂ ਨਿਸਤਾਰੇ ਆ ਨਾ ਬਾਣੀ। ਸੋ ਇਸ ਕਰਕੇ ਆਪਾਂ ਰਹਿੰਦੇ ਮਿੰਟ ਜਿਹੜੇ ਚੰਦ ਮਿੰਟ ਸ਼੍ਰੀ ਮੁਖਵਾਕ ਦੀ ਕਥਾ ਵਿਚਾਰੀਏ। ਆਪ ਸੰਗਤਾਂ ਸਰਵਣ ਕਰੋ ਜੀ।
1: ਸੁਹੀ ਮਹੱਲਾ ਪੰਜਵਾ, ਜਾ ਕੇ ਦਰਸ ਪਾਪ ਕੋਟ ਤਾਰੇ।
0: ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਮਹਾਂਪੁਰਖਾਂ ਦੇ ਆਸ਼ਕ ਨੇ, ਸੱਚੇ ਅਤੇ ਸੁੱਚੇ, ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਮਨ ਬਾਣੀ ਸਰੀਰ ਕਰਕੇ ਬਖਸ਼, ਜਿਹੜੇ ਮਨ ਬਾਣੀ ਸਰੀਰ ਕਰਕੇ ਸੇਵਾ ਭਾਵਨਾ ਵਿੱਚ ਜੁੜ ਜਾਂਦੇ ਨੇ, ਅਤੇ ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਸਵਾਰੇ ਨੇ, ਜਿਹੜੇ ਸੇਵਕ ਬਣ ਕੇ ਸਵਾਰੇ ਉਹ ਜਾਂਦੇ ਨੇ ਜਿਹੜੇ ਸੇਵਕ ਬਣ ਕੇ ਕਰਨ, ਅਤੇ ਜਿਹੜੇ ਕੋਈ ਵੀ ਡਿਊਟੀ ਹੈ ਜੇ ਉਹ ਡਿਊਟੀ ਦੇ ਅਭਿਮਾਨ ਵਿੱਚ ਵੀ ਮੈਂ ਬਹੁਤ ਸਿਆਣਾ, ਉਹ ਡਿਊਟੀ ਦੀ ਹਉਮੈ ਵਿੱਚ ਰਹਿੰਦੇ ਨੇ, ਉਹ ਸੇਵਕ ਨਹੀਂ ਬਣ ਸਕਦਾ। ਸੇਵਕ ਉਦੋਂ ਬਣਦਾ ਜਦੋਂ ਸਾਧਨਾ ਕਰਦਾ ਹੋਇਆ ਕਮਾਈ ਕਰਦਾ ਹੋਇਆ ਸਿੱਖ ਹਿਰਦਿਓਂ ਨਿਸ਼ਕਾਮ ਹੋ ਜਾਂਦਾ ਅਤੇ ਸਮਰਪਿਤ ਹੋ ਜਾਂਦਾ ਅਤੇ ਹੌ ਜਿਹੜੀ ਅੰਦਰੋਂ ਨਿਕਲ ਜਾਂਦੀ ਉਦੋਂ ਸੇਵਕ ਬਣਦਾ ਹੈ। ਅਤੇ ਸੇਵਕ ਜਦੋਂ ਹੋ ਜਾਂਦਾ ਉਦੋਂ ਪ੍ਰਵਾਨ ਹੋ ਜਾਂਦਾ ਮਹਾਰਾਜ ਦੇ ਦਰ 'ਤੇ ਗੁਰੂ ਗ੍ਰੰਥ ਸਾਹਿਬ ਜੀ ਦੇ, ਫਿਰ ਸਤਿਗੁਰੂ ਹਿਰਦਿਓਂ ਨਿਹਾਲ ਕਰ ਦਿੰਦੇ ਨੇ ਉਹ ਸਿੱਖ ਨੂੰ। ਅਤੇ ਜਿਹੜੇ ਸੇਵਕ ਨੇ ਹੁਣ ਉਹਨਾਂ ਦੀ ਗੱਲ ਗੁਰੂ ਅਰਜਨ ਦੇਵ ਸਾਹਿਬ ਜੀ ਕਰ ਰਹੇ, ਜਿਨ੍ਹਾਂ ਨਿਰਮਾਣ ਹੋ ਕੇ ਸੇਵਾ ਕੀਤੀ। ਸੱਚੇ ਪਾਤਸ਼ਾਹ ਮੈਂ ਨਾ ਹੀ ਕਿਛ ਹੋ ਨਹੀਂ, ਕਿਛ ਆਹੇ ਨਾ ਮੋਰਾ, ਅਵਸਰ ਲੱਜਾ ਰਾਖ ਲੇ ਹੋ ਸਦਨਾ ਜਨ ਤੋਰਾ, ਤੂੰ ਹੀ ਤੂੰ ਐਂ ਸਾਡੇ ਵਿੱਚ ਤਾਂ ਹੈ ਹੀ ਕੁਝ, ਸਾਡਾ ਤਾਂ ਹੈ ਹੀ ਕੁਝ। ਸੱਚੇ ਪਾਤਸ਼ਾਹ ਤੁਸੀਂ ਸੇਵਾ ਕਰਵਾਉਣ ਵਾਲੇ ਹੋ, ਤੁਹਾਡਾ ਹੀ ਗਿਆਨ ਹੈ, ਤੁਹਾਡਾ ਹੀ ਧਿਆਨ ਹੈ, ਤੁਹਾਡੇ ਹੀ ਸਵਾਸ ਅਤੇ ਪ੍ਰਾਣ ਨੇ ਦੇ ਸਰੀਰ ਵਿੱਚ, ਸਾਡਾ ਤਾਂ ਹੈ ਹੀ ਕੁਝ ਨਹੀਂ। ਇਹ ਝੂਠੇ ਸੰਸਾਰ ਵਿੱਚ ਸਮਰਪਿਤ ਹੋ ਕੇ ਜਿਹੜੇ ਸੇਵਾ ਕਰਦੇ ਨੇ ਉਹ ਸੇਵਕ ਹੁੰਦੇ ਨੇ। ਸੱਚੇ ਪਾਤਸ਼ਾਹ ਜੀ ਮਿਹਰ ਕਰ ਰਹੇ ਨੇ ਕਿ ਜਾ ਕੇ ਦਰਸ ਪਾਪ ਕੋਟ ਉਤਾਰੇ। ਉਹਨਾਂ ਸੇਵਕ ਜਿਹੜੇ ਸਵਾਰੇ ਹੁੰਦੇ ਨੇ ਉਹਨਾਂ ਦੇ ਜਾ ਕੇ ਜਿਨ੍ਹਾਂ ਦੇ ਦਰਸ ਦਰਸ਼ਨ ਕਰਨ ਨਾਲ ਪਾਪ ਕੋਟ ਉਤਾਰੇ, ਕਰੋੜਾਂ ਪਾਪ ਉਤਾਰੇ ਉਤਾਰ ਦਿੰਦੇ ਨੇ ਦਰਸ਼ਨ। ਕਿੰਨੀ ਬਰਕਤ ਹੁੰਦੀ ਹੈ ਮਹਾਂਪੁਰਖਾਂ ਦੇ ਜੀਵਨ ਵਿੱਚ ਵੀ ਕਰੋੜਾਂ ਪਾਪ ਜਿਹੜੇ ਕਰੋੜਾਂ ਜਨਮਾਂ ਦੇ ਗੁਨਾਹ ਜਮ੍ਹਾਂ ਹੋਏ ਹੁੰਦੇ ਨੇ ਉਹ ਉਤਰ ਜਾਂਦੇ ਨੇ ਜੇ ਇੱਕ ਵਾਰ ਸ਼ਰਧਾ ਨਾਲ ਮਹਾਂਪੁਰਖ ਦੇ ਸਵਾਰੇ ਹੋਏ ਦੇ ਦਿਦਾਰੇ ਕਰ ਲਏ। ਇਸ ਕਰਕੇ ਜਦੋਂ ਵੀ ਕੋਈ ਗੁਰਮੁਖ ਮਿਲੇ ਉਹਦੇ ਵੱਲ ਝਾਕੀ ਜਾਣਾ ਚਾਹੀਦਾ ਹੈ ਤਾਂ ਕਿ ਉਹਦੀ ਨਿਗਾਹ ਪੈ ਜਾਵੇ ਸ਼ਰਧਾ ਭਾਵਨਾ ਨਾਲ। ਚਾਰ ਥਾਵਾਂ 'ਤੇ ਬਰਕਤਾਂ ਹੁੰਦੀਆਂ ਨੇ ਨਾਮ ਜਪਣ ਵਾਲਿਆਂ ਦੇ, ਨੇਤਰਾਂ ਦੇ ਵਿੱਚ ਰਹਿਮਤ ਹੁੰਦੀ, ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੁੰਦੀ, ਮੇਰ ਦੀ ਨਿਗਾਹ ਖੁਸ਼ ਹੋ ਜਾਣ ਹਿਰਦੇ ਵਿੱਚੋਂ ਪਾ ਦੇਣ ਤਾਂ ਵੀ ਕੋਟ ਕਰੋੜਾਂ ਪਾਪ ਉਤਰ ਜਾਂਦੇ। ਹਿਰਦੇ ਵਿੱਚ ਵਾਸਾ ਹੁੰਦਾ ਹੈ, ਮਨ ਤੋਂ ਖੁਸ਼ ਹੋ ਜਾਣ ਆਪਣੇ ਆਪ, ਥਾਪੜਾ ਦੇ ਦੇਣ ਕੋਈ ਵਰਦਾਨ ਤਾਂ ਵੀ ਬੇੜਾ ਪਾਰ। ਸੋ ਸਾਧ ਸੰਗਤ ਜੀ ਜ਼ੁਬਾਨ ਅਤੇ ਰਸਨਾ 'ਤੇ ਵੀ ਬਰਕਤ ਹੁੰਦੀ, ਬੋਲ ਰਸਨਾ ਤੋਂ ਨਿਕਲੇ ਹੋਏ ਉਹ ਵੀ ਸਫਲ ਹੁੰਦੇ। ਜੇ ਸੀਸ ਦੇ ਦੇਣ ਮਹਾਂਪੁਰਸ਼ ਅਤੇ ਚਰਨ ਧੂੜੀ, ਚੌਥੀ ਹੈ ਚਰਨ ਧੂੜੀ। ਸੋ ਚਰਨ ਧੂੜੀ ਵਿੱਚ ਵੀ ਬਹੁਤ ਬਰਕਤ ਹੁੰਦੀ ਹੈ, ਜਿਨ੍ਹਾਂ ਦੇ ਦਰਸ਼ਨ ਕਰਨ ਨਾਲ ਭਾਵਨਾ ਨਾਲ ਕਰੋੜਾਂ ਪਾਪ ਮਹਾਰਾਜ ਕਹਿੰਦੇ ਉਤਾਰੇ ਉਤਾਰੇ। ਦਰਸ਼ਨ ਐਸਾ ਪਵਿੱਤਰ ਹੈ ਵੀ ਉਤਾਰ ਦਿੰਦਾ ਉਹ, ਉਤਰ ਜਾਂਦੇ ਹਨ।
1: ਭੇਟਤ ਸੰਗ ਇਹ ਭਵ ਜਲ ਤਾਰੇ,
0: ਇਹ ਭੇਟਤ ਸੰਗ ਉਹਨਾਂ ਦੇ ਦਰਸ਼ਨਾਂ ਦੇ ਮਿਲਾਪ ਹੋਣ ਨਾਲ ਜੇ ਕਿਤੇ ਸ਼ਰਧਾ ਭਾਵਨਾ ਪਿਆਰ ਬਣ ਜਾਵੇ ਰੱਬ ਦੇ ਪਿਆਰਿਆਂ ਨਾਲ, ਸੇਵਕਾਂ ਨਾਲ, ਸਵਾਰਿਆਂ ਹੋਇਆਂ ਨਾਲ, ਤਾਂ ਉਹਨਾਂ ਦੇ ਨਾਲ ਭੇਟ ਹੁੰਦੀ ਹੈ, ਫਿਰ ਸੰਗਤ ਹੁੰਦੀ ਹੈ, ਪ੍ਰਵਚਨ ਸੁਣੇ ਜਾਂਦੇ ਨੇ, ਨਾਮ ਜਪਿਆ ਜਾਂਦਾ। ਇਹ ਭਵਜਲ ਤਾਰੇ, ਇਹ ਭਵਜਲ ਭੈ ਦਾ ਇੱਕ ਸੰਸਾਰ ਜਿਹੜਾ ਹੈ, ਸੋ ਜਿਹਦੇ ਵਿੱਚ ਭੈ ਆਦਿਕ ਜਲ ਭਰਿਆ ਹੋਇਆ ਹੈ, ਸੰਸਾਰ ਸਮੁੰਦਰ ਹੈ, ਇਹ ਭਵਜਲ ਤੋਂ ਫਿਰ ਉਤਾਰ ਦਿੰਦੇ ਨੇ, ਬੇੜਾ ਪਾਰ ਕਰ ਦਿੰਦੇ ਨੇ, ਜਿਗਿਆਸੂ ਬਣਾ ਕੇ, ਇੱਛਾ ਭੈ ਸੰਯੁਕਤ ਰੱਖ ਕੇ, ਗੁਰਮੁਖ ਬਣਾ ਕੇ, ਗੁਰੂ ਦੇ ਲੜ ਲਾ ਕੇ, ਨਾਮ ਦੀ ਦਾਤ ਦੇ ਕੇ, ਕੁਰੀਤੀਆਂ ਦਾ ਤਿਆਗ ਕੁਰਾ ਕੇ, ਰਹਿਤ ਵਿੱਚ ਪ੍ਰਪੱਖ ਕਰਕੇ ਉਹਨਾਂ ਦੀ ਸੰਗਤ ਕਰਨ ਦਾ, ਸਾਧੂ ਦਾ ਸੰਗ, ਨਾਮ ਦਾ ਰੰਗ, ਨਿਸ਼ਚਾ ਭੰਗ, ਇਹ ਬਖਸ਼ਿਸ਼ ਹੋ ਜਾਂਦੀ ਹੈ। ਅਕਾਲ ਪੁਰਖ ਦੇ ਉੱਪਰ ਦ੍ਰਿੜ ਵਿਸ਼ਵਾਸ ਵੱਜ ਜਾਂਦਾ ਹੈ, ਹੋਰ ਸਭ ਪੂਜਾ ਜਿਹੜੀ ਹੈ ਉਹ ਹਟ ਜਾਂਦੀ ਹੈ, ਝੂਠੀ ਮੜੀਆਂ ਮੱਟਾਂ ਦੀ, ਜਠੇਰਿਆਂ ਵਡੇਰਿਆਂ ਦੀ, ਸੋ ਨਿਸ਼ਚਾ ਭੰਗ ਹੋ ਜਾਂਦਾ, ਨਾਮ ਦਾ ਰੰਗ ਚੜ ਜਾਂਦਾ ਹੈ। ਇਹ ਭਵਜਲ ਜਿਹੜਾ ਸੰਸਾਰ ਸਮੁੰਦਰ ਹੈ, ਜਿਹਦੇ ਵਿੱਚ ਭੈ ਹੀ ਭੈ ਹੈ, ਡਰ ਹੀ ਡਰ ਹੈ, ਜਿਵੇਂ ਸਮੁੰਦਰ ਦੇ ਕਿਨਾਰੇ ਖੜੋਤੇ ਹੋਈਏ ਅਤੇ ਭੈ ਲੱਗਦਾ ਹੈ ਵੀ ਕਿਤੇ ਵਿੱਚ ਹੀ ਨਾ ਡਿੱਗ ਪਈਏ, ਡੁੱਬ ਜਾਵਾਂਗੇ, ਮਰ ਜਾਵਾਂਗੇ। ਜਿੰਨਾ ਚਿਰ ਸਫ਼ਰ ਹੁੰਦਾ ਹੈ ਸਮੁੰਦਰੀ ਛਿਪ ਵਿੱਚ, ਉਹਨਾਂ ਚਿਰ ਵੀ ਸੰਸਾ ਬਣਿਆ ਰਹਿੰਦਾ ਹੈ, ਕੁਝ ਹੋ ਨਾ ਜਾਵੇ। ਇਵੇਂ ਸੰਸਾਰ ਵਿੱਚ ਹਰ ਕੋਈ ਚਿੰਤਾ ਦੇ ਅਧੀਨ ਹੈ, ਡਰ ਹੈ, ਖੌਫ ਹੈ, ਸਗਲ ਸਮੱਗਰੀ ਡਰੈ ਵਿਆਪੀ, ਬਿਨ ਡਰ ਕਰਨਾ ਹਾਰਾ, ਬਿਨਾਂ ਕਰਨ ਤੋਂ ਤਾਂ ਨਿਰਭਉ ਇੱਕੋ ਇੱਕ ਅਕਾਲ ਪੁਰਖ ਸੱਚੇ ਪਾਤਸ਼ਾਹ। ਸੋ ਸਾਰੀ ਸਮੱਗਰੀ ਜਿੰਨੀ ਹੈ 84 ਲੱਖ ਜੁਨੀਆਂ ਡਰ ਦੇ ਵਿੱਚ ਹੀ ਵਿਚਰ ਰਹੀਆਂ ਨੇ। ਹਾਂ, ਜਿਹੜਾ ਉਹਦਾ ਬਣ ਜਾਂਦਾ ਉਹ ਨਿਰਭਉ ਹੋ ਜਾਂਦਾ, ਕਿਉਂਕਿ ਉਹਦੇ ਵਾਲੇ ਲੱਛਣ ਜਿਹਦੇ ਨਾਲ ਜੁੜਦਾ ਹੈ, ਕੋਈ ਸੰਗਤ ਕਰਦਾ ਉਹ ਜੀ ਰੰਗਤ ਚੜ੍ਹਦੀ ਹੈ, ਜਿਹਦੇ ਹਿਰਦੇ ਵਿੱਚ ਨਾਮ ਪ੍ਰਪੱਕ ਹੋ ਜਾਂਦਾ ਜਪਦਿਆਂ ਜਪਦਿਆਂ, ਅਤੇ ਉਹ ਨਿਰਭਉ ਦਾ ਰੂਪ ਹੋ ਜਾਂਦਾ ਹੈ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਅਤੇ ਪ੍ਰਾਣੀ ਛੁੱਟੈ, ਉਹਦਾ ਸਾਰਾ ਹੀ ਭਉ ਨਾਸ ਹੋ ਜਾਂਦਾ, ਉਹ ਨਹੀਂ ਡਰਦਾ। ਭਾਵੇਂ ਸਾਹਮਣੇ ਟੈਂਕ ਤੋਪਾਂ ਵੀ ਕਿਉਂ ਨਾ ਗੋਲੇ ਵਰਸਾਉਂਦੀਆਂ ਹੋਣ, ਨਹੀਂ ਉਹਨੂੰ ਡਰ ਲੱਗਦਾ। ਅਗਲੇ ਹਫ਼ਤੇ ਆਪਾਂ ਉਹਨਾਂ ਮਹਾਨ ਕੌਮੀ ਪ੍ਰਵਾਨਿਆਂ ਦਾ, ਸ਼ਹੀਦਾਂ ਦਾ ਦਿਨ ਮਨਾਵਾਂਗੇ, ਸੋ ਉਹ ਨਿਰਭਉ ਹੋ ਜਾਂਦੇ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਇਹ ਭਵਜਲ ਪੈਦਾ ਇੱਕ ਜਿਹੜਾ ਸੰਸਾਰ ਸਮੁੰਦਰ ਹੈ, ਇਹਦੇ ਤੋਂ ਫਿਰ ਉਹ ਤਾਰ ਦਿੰਦਾ ਉਹਨਾਂ ਦਾ ਸੰਗਤ।
1: ਓਏ ਸਾਜਨ ਓਏ ਮੀਤ ਪਿਆਰ,
0: ਸੋ ਸੱਚੇ ਪਾਤਸ਼ਾਹ ਜੀ ਇਹ ਵੀ ਦਰਸਾ ਰਹੇ ਨੇ ਵੀ ਸਾਡੇ ਸੱਜਣ ਮਿੱਤਰ ਪਿਆਰੇ ਕੌਣ ਨੇ। ਰਹਾਉ ਵਾਲੀਆਂ ਤੁਕਾਂ ਵਿੱਚ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਭਾਈ ਓਏ ਸਾਜਨ, ਉਹੀ ਸੱਜਣ ਨੇ, ਉਹੀ ਸਾਡੇ ਪਿਆਰੇ ਮਿੱਤਰ ਨੇ, ਜਿਗਰੀ ਯਾਰ ਹਨ।
1: ਜੋ ਹਮ ਕਾ ਹਰ ਨਾਮ ਚੇਤਾਰੇ,
0: ਜਿਹੜੇ ਭਾਈ ਆ ਕੇ ਗੁਰਮੁਖ ਸਾਡੇ ਕੋਲ ਵਾਹਿਗੁਰੂ ਦੇ ਨਾਮ ਦਾ ਚੇਤਾ ਕਰਾਉਣ, ਜਿਹੜੇ ਆ ਕੇ ਰੱਬ ਦੀ ਗੱਲ ਕਰਨਗੇ, ਦੂਜੀ ਨਹੀਂ, ਕੋਈ ਦੁਨਿਆਵੀ ਗੱਲ ਨਹੀਂ, ਸੋ ਮਾਇਆ ਦੀ ਵਡਿਆਈ ਨਹੀਂ, ਜਿਹੜੇ ਸਾਨੂੰ ਨਾਮ ਚੇਤੇ ਕਰਾ ਦੇਣ, ਸਾਡੀ ਉਹਨਾਂ ਨਾਲ ਹੀ ਬਣ ਆਉਂਦੀ ਹੈ। ਉਹੀ ਸੱਜਣ ਨੇ, ਉਹੀ ਸਾਡੇ ਪਿਆਰੇ ਮਿੱਤਰ ਨੇ। ਸੋ ਇਹ ਵੀ ਆਪ ਜੀ ਦੇ ਸੁੰਦਰ ਬਚਨ ਆਉਂਦੇ ਨੇ ਕਿ ਰਾਮ ਗੋਬਿੰਦ ਜਪੇਂਦਿਆਂ ਹੋਆ ਮੁੱਖ ਪਵਿੱਤਰ, ਹਰ ਜਸ ਸੁਣੀਐ ਜਿਸ 'ਤੇ ਸੋਈ ਭਾਈ ਮਿੱਤਰ। ਵਾਹਿਗੁਰੂ ਦਾ ਨਾਮ ਜਪਦਿਆਂ ਹੋਇਆਂ ਰਾਮ ਗੋਬਿੰਦ ਨੂੰ ਮੁੱਖ ਪਵਿੱਤਰ ਹੋ ਜਾਂਦਾ ਹੈ, ਅਤੇ ਜਿਨ੍ਹਾਂ ਤੋਂ ਐਸੇ ਪੁਰਸ਼ਾਂ ਤੋਂ ਵਾਹਿਗੁਰੂ ਦਾ ਜਸ ਸੁਣੀਏ ਕੰਨਾਂ ਵਿੱਚ, ਜਿਨ੍ਹਾਂ ਦੀ ਸੰਗਤ ਮਿਲਦਿਆਂ ਆਵੈ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆਂ, ਮਨ ਕੀ ਕੱਟੀ ਹੈ ਮੈਲ ਸਾਧ ਸੰਗ ਬੁੱਠਿਆਂ, ਸੋ ਉਹੀ ਸਾਡੇ ਭਾਈ ਨੇ ਸਕੇ ਭਰਾ, ਉਹੀ ਸਾਡੇ ਮਿੱਤਰ ਨੇ, ਸੋਈ ਭਾਈ ਮਿੱਤਰ। ਇੱਥੇ ਵੀ ਕਹਿ ਰਹੇ ਨੇ ਓਏ ਸਾਜਨ ਓਏ ਮੀਤ ਪਿਆਰੇ, ਜੋ ਹਮ ਕੋ ਹਰ ਨਾਮ ਚਿਤਾਰੇ, ਜਿਹੜੇ ਸਾਨੂੰ ਆ ਕੇ ਨਾਮ ਦਾ ਚੇਤਾ ਕਰਾਉਣ, ਹੋਰ ਕੋਈ ਦੁਨਿਆਵੀ ਗੱਲ ਕਿਸੇ ਦੀ ਵਡਿਆਈ ਨਾ ਕਰਨ, ਸੱਚੇ ਪਾਤਸ਼ਾਹ ਦੀ ਵਡਿਆਈ ਕਰਨ,
1: ਰਹਾਉ
0: ਵਿਸਰਾਮ ਦੇ ਕਰਕੇ ਫੁਰਮਾਨ ਕਰਦੇ ਹਨ।
1: ਜਾ ਕਾ ਸ਼ਬਦ ਸੁਣਤ ਸੁਖ ਸਾਰੇ,
0: ਬੱਚਿਆਂ ਨੂੰ ਬਾਹਰ ਲੈ ਜਾਓ, ਹਾਂ ਬਾਹਰ ਲੈ ਜਾਓ, ਜੇ ਬੱਚੇ ਰੋਂਦੇ ਹਨ, ਦੂਜੀ ਸੰਗਤ ਦੀ ਇਕਾਗਰਤਾ ਨਾ ਭੰਗੋ। ਸੋ ਜਾ ਕਾ ਸ਼ਬਦ ਸੁਣਤ ਸੁਖ ਸਾਰੇ, ਜਿਨ੍ਹਾਂ ਦਾ ਸ਼ਬਦ ਬੋਲ ਸ਼ਬਦ ਤੋਂ ਭਾਵ ਧੁਨੀ ਆਵਾਜ਼ ਬੋਲ, ਸ਼ਬਦ ਤੋਂ ਭਾਵ ਉਪਦੇਸ਼। ਜਿਨ੍ਹਾਂ ਸਵਾਰੇ ਹੋਇਆਂ ਦੀ ਰਸਨਾ ਤੋਂ ਉਪਦੇਸ਼ ਸੁਣ ਕੇ ਸਾਰੇ ਸੁੱਖ ਪ੍ਰਾਪਤ ਹੁੰਦੇ ਨੇ। ਉਪਦੇਸ਼ ਸਾਰੇ ਸੁੱਖ ਕਿਵੇਂ ਮਿਲਦੇ ਨੇ? ਇਹ ਲੋਕ ਦੇ ਵੀ, ਪਰਲੋਕ ਦੀ ਵੀ ਮੁਕਤੀ। ਸਾਰੇ ਸੁੱਖ ਤਾਂ ਮਿਲਦੇ ਨੇ ਕਿਉਂਕਿ ਉਹਨਾਂ ਨੇ ਵਾਹਿਗੁਰੂ ਦਾ ਨਾਮ ਹੀ ਬੋਲਣਾ ਹੈ, ਨਾਮ ਜਪਣਾ ਹੈ, ਅਤੇ ਨਾਮ ਜਪਣ ਦੀ ਪ੍ਰੇਰਣਾ ਹੀ ਦੇਣੀ ਹੈ। ਬਾਣੀ ਪੜ੍ਹਨੀ ਸਵਾਰਿਆਂ ਹੋਇਆਂ ਨੇ ਅਤੇ ਬਾਣੀ ਪੜ੍ਹਨ ਦਾ ਹੀ ਉਪਦੇਸ਼ ਦੇਣਾ ਵਾ, ਗੁਰੂ ਦੇ ਲੜ ਲੱਗਣ ਦੀ ਗੱਲ ਕਰਨੀ। ਜਿਨ੍ਹਾਂ ਦਾ ਉਪਦੇਸ਼ ਸੁਣ ਕੇ ਅਤੇ ਜਿਨ੍ਹਾਂ ਕਮਾ ਲਿਆ ਸੁਣ ਲਿਆ ਨਿਸ਼ਚਾ ਆ ਗਿਆ, ਉਹਨਾਂ ਨੂੰ ਫਿਰ ਇਹ ਲੋਕ ਦੇ ਵੀ ਅਤੇ ਪਰਲੋਕ ਦੇ ਵੀ ਸਾਰੇ ਹੀ ਸੁੱਖ ਉਹਨਾਂ ਦੀ ਝੋਲੀ ਵਿੱਚ ਪੈ ਜਾਂਦੇ ਹਨ।
1: ਜਿਨ੍ਹਾਂ
0: ਦੀ ਜੇ ਟਹਿਲ ਮਿਲ ਜਾਵੇ ਰੱਬ ਦੇ ਪਿਆਰਿਆਂ ਦੀ, ਕੋਲੇ ਰਹਿ ਕੇ ਕਰਨ ਦੀ ਸੇਵਾ, ਉਹਨਾਂ ਦੀ ਚਰਨ ਤੋੜੀ ਕੋ ਕੱਪੜੇ ਧੋਣ ਦੀ ਸੇਵਾ, ਜਿਨ੍ਹਾਂ ਦੀ ਟਹਿਲ ਕਰਨ ਨਾਲ ਜਮ ਦੂਤ ਬਿਦਾਰੇ, ਜਮ ਦੇ ਜਮ ਰਾਜ ਦੇ ਦੂਤ ਜਿਹੜੇ ਲੈਣ ਆਉਂਦੇ ਨੇ ਅਖੀਰਲੇ ਸਮੇਂ ਜਿੰਦ ਨੂੰ, ਸੂਖਸ਼ਮ ਸਰੀਰ ਨੂੰ ਮੁਰਜਮਾਂ ਵਾਂਗ ਲਿਜਾਂਦੇ ਨੇ, ਜਿਵੇਂ ਪੁਲਿਸ ਮੁਰਜਮਾਂ ਨੂੰ ਲਿਜਾਂਦੀ ਹੈ, ਫਿਰ ਉਹ ਨੇੜੇ ਨਹੀਂ ਆਉਂਦੇ। ਇੰਨਾ ਦਮ ਹੁੰਦਾ ਉਹਨਾਂ ਦੀ ਸੇਵਾ ਵਿੱਚ, ਮਾਂ ਪੁਰਖਾਂ ਦੀ ਸੇਵਾ ਵਿੱਚ। ਸੋ ਸਾਧ ਸੰਗਤ ਜੀ, ਬੇਅੰਤੇ ਦੀਆਂ ਸਾਖੀਆਂ ਨੇ, ਜੀਉ ਆਇਆ ਹੀ ਕਿਆਸ, ਇਹ ਵੀ ਬਚਨ ਆਏ ਨੇ ਪਾਵਨ ਬਾਣੀ, ਜੀਉ ਜੇ ਕੋ ਜੀਉ ਕਹੈ ਉਹਨਾਂ ਕੋ, ਜਨਮ ਜਮ ਕੀ ਤਲਬ ਨਾ ਹੋਈ। ਉਹਨਾਂ ਕੋ ਦਾ ਬਹੁ ਵਚਨ ਸ਼ਬਦ ਆ, ਜਿਹੜਾ ਰੱਬ ਦੇ ਪਿਆਰਿਆਂ ਨੂੰ ਜੀਉ ਆਇਆ ਕਹਿ ਦੇ, ਹੱਥ ਜੋੜ ਕੇ ਸਿਰ ਚੁਕਾ ਦੇ, ਉਹਨੂੰ ਵੀ ਜਮ ਦੀ ਤਲਬ, ਜਮਰਾਜ ਦੇ ਤਲਬ ਨਹੀਂ ਕੀਤਾ ਜਾਂਦਾ। ਏਡਾ ਵੱਡਾ ਫਲ ਹੈ ਸਵਾਰੇ ਹੋਇਆਂ ਦਾ, ਲੇਕਿਨ ਪਖੰਡੀ ਨਾ ਹੋਵੇ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਮਦੂਤ ਬਿਦਾਰੇ, ਜਮਦੂਤ ਜਮਰਾਜ ਦੇ ਲੇਖਾ ਜੋਖਾ ਚੱਕਿਆ ਜਾਂਦਾ ਵਾ, ਉਹ ਦੂਰ ਹੋ ਜਾਂਦੇ ਹਨ।
1: ਜਾ ਕੀ ਧੀਰਜ ਇਸ ਮਨ ਹੈ ਸੁਧਾਰੇ,
0: ਜਿਨ੍ਹਾਂ ਮਹਾਂਪੁਰਸ਼ਾਂ ਦੀ ਦਿੱਤੀ ਹੋਈ ਧੀਰਜ ਨਾਮ ਬਾਣੀ ਦੇ ਨਾਲ ਜੋੜ ਕੇ ਅਤੇ ਪਰਪੱਕ ਕਰਕੇ ਮਨ ਨੂੰ ਦਿੱਤਾ ਹੋਇਆ ਧੀਰਜ, ਧਰਵਾਸ ਭਰੋਸਾ ਕੀਤਾ ਹੋਇਆ ਬਚਨੇ ਮਨ ਨੂੰ ਆਸਰੇ ਦੇ ਸਹਿਤ ਕਰ ਦਿੰਦਾ ਹੈ ਸੰਗਤ ਕਰਨ ਵਾਲਿਆਂ ਦੇ। ਗੁਰੂ ਨਾਲ ਜੁੜ ਕੇ ਬਾਣੀ ਦਾ ਓਟ ਆਸਰਾ ਹੋ ਗਿਆ, ਸਾਧਾਰੇ ਸਾਧਾਰ ਦਿੰਦਾ, ਜਿਨ੍ਹਾਂ ਦੀ ਧੀਰ ਭਰੋਸਾ ਬਣਾ ਦਿੰਦੀ ਹੈ, ਸਹਿਤ ਆਸਰੇ ਦੇ ਕਰ ਦਿੰਦੀ ਹੈ।
1: ਜਾ ਕੇ ਸਿਮਰਨ ਮੁਖ ਉਜਲਾਰੇ,
0: ਜਿਨ੍ਹਾਂ ਦੇ ਕੋਲ ਬੈਠ ਕੇ ਸਿਮਰਨ ਕੀਤਿਆਂ ਹੋਇਆ ਇਹ ਮੁਖ ਜਿਹੜਾ ਉਜਲਾ ਹੋ ਜਾਂਦਾ, ਕਿਉਂਕਿ ਗੁਨਾਹ ਮਿਟ ਜਾਂਦੇ ਨੇ ਅਤੇ ਗੁਣਾਂ ਨੂੰ ਗ੍ਰਹਿਣ ਵਾਲਾ ਬਣ ਜਾਂਦਾ। ਇਹ ਸਾਧ ਸੰਗਤ ਵਿੱਚ ਬੈਠ ਕੇ ਨਾਮ ਜਪੇ ਨਾ, ਉਹ ਗੁਰਮੁਖ ਬਣ ਕੇ ਵਰੋਸਾਇਆ ਜਾਂਦਾ ਵਾ। ਸੋ ਨਾਮ ਦਾ ਰੰਗ ਚੜ੍ਹਦਾ ਹੈ ਅਤੇ ਜਿਨ੍ਹਾਂ ਦੀ ਸੰਗਤ ਕਰਨ ਨਾਲ, ਸੋ ਸਿਮਰਨ ਜਿਨ੍ਹਾਂ ਦੇ ਮੁੱਖ ਤੋਂ ਸਿਮਰਨ ਕਰਨ ਨਾਲ ਮੁੱਖ ਜਿਹੜਾ ਉਜਲਾ ਹੁੰਦਾ ਹੈ।
1: ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ,
0: ਉਹ ਕੌਣ ਨੇ? ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਖੀਰ 'ਤੇ ਮੋਹਰ ਲਾ ਰਹੇ ਨੇ, ਉਹ ਹੈ ਪ੍ਰਭੂ ਦੇ ਸੇਵਕ, ਇੱਕ ਦੀ ਆਰਾਧਨਾ ਕਰਨ ਵਾਲੇ। ਹਰ ਕੇ ਸੇਵਕ ਜੋ ਹਰ ਭਾਏ, ਤਿੰਨ ਕੀ ਕਥਾ ਨਿਰਾਰੀ ਰੇ, ਆਵੈ ਨਾ ਜਾਹੇ ਨਾ ਕਬਹੂੰ ਮਰਤੇ ਪਾਰ ਬ੍ਰਹਮ ਸੰਗਾਰੀ ਰੇ। ਐਸੇ ਆਪ ਜੀਵਨ ਮੁਕਤ ਹੁੰਦੇ ਨੇ ਅਤੇ ਦੂਜਿਆਂ ਨੂੰ ਜੀਵਨ ਮੁਕਤ ਕਰ ਦਿੰਦੇ ਨੇ। ਸੋ ਪ੍ਰਭੂ ਦੇ ਸੇਵਕ ਨੇ, ਪ੍ਰਭੂ ਨੇ ਆਪ ਉਹਨਾਂ ਨੂੰ ਸਵਾਰਨਾ ਕੀਤਾ ਵਾ, ਐਸੀ ਨਾਮ ਦੀ ਦਾਤ ਦੇ ਕੇ ਆਪ ਉਹਨਾਂ ਨੂੰ ਮਨ ਬਾਣੀ ਸਰੀਰ ਕਰਕੇ ਸਵਾਰਿਆ ਹੈ, ਉਹਨਾਂ ਨੂੰ ਪਵਿੱਤਰ ਕੀਤਾ ਹੈ। ਉਹਨਾਂ ਨੂੰ ਹੀ ਸੁਖਮਨੀ ਸਾਹਿਬ ਵਿੱਚ ਕਿਹਾ ਹੈ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀ। ਜਿਹੜੇ ਮਨ ਬਾਣੀ ਸਰੀਰ ਕਰਕੇ ਸਵਾਰੇ ਹੁੰਦੇ ਉਹ ਪ੍ਰਭੂ ਦੇ ਸੇਵਕ, ਪ੍ਰਭੂ ਨੇ ਆਪ ਉਹਨਾਂ ਨੂੰ ਸਵਾਰਿਆ, ਸਾਜਿਆ ਹੈ, ਨਿਵਾਜਿਆ ਹੈ।
1: ਸਰਨ ਨਾਨਕ ਤਿੰਨ ਸਦ ਬਲਿਹਾਰੇ,
0: ਮਹਾਰਾਜ ਜੀ ਕਹਿੰਦੇ ਅਸੀਂ ਉਹਨਾਂ ਦੀ ਸ਼ਰਨ ਵਿੱਚ ਸਾਧੂਆਂ ਦੀ, ਅਤੇ ਉਹਨਾਂ ਤੋਂ ਸਦ ਬਲਿਹਾਰੇ ਜਾਂਦੇ ਹਾਂ, ਬਲ ਹਾਰਦੇ ਹਾਂ, ਨਿਉਂਦੇ ਉਹਨਾਂ। ਵਾਰ ਵਾਰ ਆਪ ਜੀ ਨੇ ਧੂੜੀ ਮੰਗੀ ਆ, ਅੰਤਰ ਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁੱਖ ਮੰਗੈ ਮੌਕਾ ਕਰ ਸੰਤਨ ਕੀ। ਐਸੇ ਸਵਾਰੇ ਹੋਏ ਸਤਿਗੁਰੂ ਕਿਰਪਾ ਕਰਨ, ਗੁਰੂ ਕੀ ਨਾਮ ਬਾਣੀ ਦਾ ਅਭਿਆਸ ਜਿਵੇਂ ਜਿਵੇਂ ਵਧਦਾ ਉਵੇਂ ਮਨ ਹਿਰਦਾ ਸਵਾਰਿਆ ਜਾਂਦਾ, ਅਤੇ ਗੁਰੂ ਦਾ ਸਿੱਖ ਨਿਹਾਲ ਹੁੰਦਾ, ਗੁਰੂ ਦੇ ਸਨਮੁਖ ਆਉਂਦਾ ਅਤੇ ਸੇਵਕ ਬਣਦਾ। ਉਹ ਧੰਨ ਸਨ ਮਹਾਂਪੁਰਸ਼, ਸਾਡੇ 'ਤੇ ਵੀ ਸਤਿਗੁਰੂ ਕਿਨਕਾ ਕਿਰਪਾ ਕਰਨ। ਡਿਊਟੀ ਮਹਾਰਾਜ ਸਾਡੀ ਵੀ ਉਹੀ ਆ ਜਿਹੜੀ ਉਹਨਾਂ ਦੀ, ਬਾਬਾ ਸੋਹਣ ਸਿੰਘ, ਅਤੇ ਸਾਡੇ 'ਤੇ ਵੀ ਕਿਤੇ ਉਹੋ ਜਿਹੀ ਕਿਰਪਾ ਹੋ ਜਾਵੇ। ਇਹ ਅਰਦਾਸ ਗੁਰੂ ਦੇ ਚਰਨਾਂ ਵਿੱਚ ਸਾਰੀਆਂ ਮਲੇਸ਼ੀਆ ਦੀਆਂ ਸੰਗਤਾਂ ਦੀ, ਮਲਾਕਾ ਵਾਲੀਆਂ ਸੰਗਤਾਂ ਦਾ, ਜਿਨ੍ਹਾਂ ਨੂੰ ਵੱਡਿਆਂ ਵਡੇਰਿਆਂ ਨੂੰ ਰੰਗ ਚੜ੍ਹਿਆ, 54ਵੀਂ ਉਹਨਾਂ ਦੀ ਬਰਸ਼ੀ ਹੈ। ਜੇ ਇਹਨਾਂ ਦੇ ਮਾਤਾ ਪਿਤਾ ਨੂੰ ਰੰਗ ਚੜ੍ਹਿਆ ਉਹਨਾਂ ਦੀ ਸੰਗਤ ਕਰਕੇ, ਤਾਂ ਉਹਨਾਂ ਇਹਨਾਂ ਨੂੰ ਬੱਚੀਆਂ ਨੂੰ ਛੋਟੇ ਛੋਟੇ ਹੁੰਦਿਆਂ ਬਾਣੀ ਪੜ੍ਹਨ ਲਾਇਆ, ਤਾਂ ਹੀ ਅੱਜ ਉਹਨਾਂ ਦੀ ਬਰਸ਼ੀ ਮਨਾ ਰਹੇ। ਵੇਖੋ, ਇਹਨਾਂ ਵਿੱਚੋਂ ਬਹੁਤਿਆਂ ਨੇ ਉਹਨਾਂ ਦੇ ਦਰਸ਼ਨ ਨਹੀਂ ਕੀਤੇ ਹੋਣੇ। 1972 'ਚ ਉਹਨਾਂ ਸਰੀਰ ਛੱਡਿਆ ਸੀ, ਕੋਈ ਵੱਡਾ ਸਰੀਰ ਹੋਵੇ ਤਾਂ ਵੱਖਰੀ ਗੱਲ। ਸੋ ਇਹ ਹੀ ਫਲ ਗੁਰਮੁਖਾਂ ਦੀ ਸੰਗਤ ਦਾ, ਸਤਿਗੁਰੂ ਕਿਰਪਾ ਕਰਨ, ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਸਮਰੱਥ ਬਖਸ਼ਣੀ ਜੀ। ਦੋ ਪੰਗਤੀਆਂ ਪੜ੍ਹ ਕੇ ਫਤਿਹ ਪ੍ਰਵਾਨ।

0: ਖਾਲਸਾ
1: ਵਾਹਿਗੁਰੂ ਜੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ ਧੰਨਵਾਦ ਜੀ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬ ਜੀ ਦੇ ਭਾਈ ਦਰਸ਼ਨ ਸਿੰਘ ਜੀ ਦੇ ਜਿਨ੍ਹਾਂ ਨੇ ਮਲੇਸ਼ੀਆ ਦੀ ਸੰਗਤਾਂ ਦੇ ਬੇਨਤੀ ਦੇ ਆਧਾਰ ਬਾਬਾ ਸੋਹਣ ਸਿੰਘ ਜੀ ਇਲਾਕੇ ਵਾਲੇ ਮਲੇਸ਼ੀਆ ਵਾਲੇ ਸੰਤਾਂ ਬਾਰੇ ਉਹਨਾਂ ਦੇ ਜੀਵਨੀ ਬਾਰੇ ਚਾਨਣਾ ਪਾਇਆ। ਮਲੇਸ਼ੀਆ ਦੀਆਂ ਸੰਗਤਾਂ ਹਰ ਸਾਲ ਬਾਬਾ ਸੋਹਣ ਸਿੰਘ ਜੀ ਯਾਦ ਵਿੱਚ ਅਖੰਡ ਪਾਠ ਸਾਹਿਬ ਆਰੰਭ ਕਰਾਉਂਦੀਆਂ ਨੇ ਅਤੇ ਹਮੇਸ਼ਾ ਹੀ ਐਤਵਾਰ ਨੂੰ ਭੋਗ ਪੈਂਦੇ ਨੇ। ਸਭ ਤੋਂ ਜੋ ਵਿਲੱਖਣ ਇਹਨਾਂ ਪਰਿਵਾਰਾਂ ਦੀ ਗੱਲ ਹੈ ਵੀ ਅਸੀਂ ਤਾਂ ਅਖੰਡ ਪਾਠ ਸਾਹਿਬ ਰਖਾ ਦਿੰਦੇ ਹਾਂ, ਜਿੱਦਣ ਭੋਗ ਪੈਂਦਾ ਉਦਣ ਹੀ ਪਹੁੰਚਦੇ ਹਾਂ। ਬਹੁਤ ਘੱਟ ਪਰਿਵਾਰ ਆ ਜੋ ਇਸ ਤਰ੍ਹਾਂ ਤਿੰਨ ਦਿਨ ਤੋਂ ਸੰਗਤਾਂ ਦੀ ਵੱਧ ਚੜ੍ਹ ਕੇ ਸੇਵਾ ਕਰਦੇ ਨੇ। ਸਾਰੇ ਪਰਿਵਾਰ ਇੱਥੇ ਹੀ ਸਵੇਰ ਤੋਂ ਲੈ ਕੇ ਸ਼ਾਮਾਂ ਤੱਕਰ ਕਈ ਪ੍ਰਕਾਰ ਦੇ ਭੋਜਨ ਬਣਾ ਬਣਾ ਕੇ ਸੰਗਤਾਂ ਦੀਆਂ ਸੇਵਾਵਾਂ ਕਰਦੇ ਨੇ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਮਲੇਸ਼ੀਆ ਦੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਇਸ ਤਰ੍ਹਾਂ ਹੀ ਇਹ ਬਾਬਾ ਸੋਹਣ ਸਿੰਘ ਜੀ ਯਾਦ ਵਿੱਚ ਅਖੰਡ ਪਾਠ ਸਾਹਿਬ ਕਰਾਉਂਦੀਆਂ ਰਹਿਣ। ਆਉਣ ਵਾਲਾ 84 ਦੇ ਘੱਲੂਘਾਰੇ ਦੇ ਸੰਬੰਧ ਵਿੱਚ ਹਰੇਕ ਸਾਲ ਦੀ ਤਰ੍ਹਾਂ ਸਾਰੇ ਟਰੱਕਾਂ ਵੀਰਾਂ ਵੱਲੋਂ ਅਖੰਡ ਪਾਠ ਸਾਹਿਬ 5 ਤਰੀਕ ਨੂੰ ਆਰੰਭ ਹੋਣਗੇ, 7 ਤਰੀਕ ਨੂੰ ਭੋਗ ਪੈਣਗੇ। ਸੋ ਸੰਗਤਾਂ ਨੂੰ ਬੇਨਤੀ ਹੈ ਆਪਾਂ ਇਸ ਤਰ੍ਹਾਂ ਹੀ 3 ਦਿਨ ਵੱਧ ਚੜ੍ਹ ਕੇ ਗੁਰੂ ਘਰ ਪਹੁੰਚ ਕੇ ਹਾਜ਼ਰੀਆਂ ਲਵਾਈਏ। ਬਾਕੀ ਜੋ ਤੁਹਾਨੂੰ ਪਹਿਲਾਂ ਵੀ ਮੈਂ ਦੱਸ ਚੁੱਕਾ ਹਾਂ, ਸਿੰਘ ਸਾਹਿਬ ਭਾਈ ਜਗੀਰ ਸਿੰਘ ਜੀ ਆਪਣੇ ਕੋਲ ਪਹੁੰਚ ਚੁੱਕੇ ਨੇ, ਜੋ ਸਾਡੇ ਸਕੂਲ ਦੇ ਪ੍ਰਿੰਸੀਪਲ ਇੱਛਰ ਸਿੰਘ ਗਰਚਾ ਸਿੰਘ ਗਰਚਾ ਸਾਹਿਬ ਵੱਲੋਂ ਉਸ ਸਕੂਲ ਦੇ ਟੀਚਰਾਂ ਵੱਲੋਂ ਜੋ ਉਪਰਾਲਾ ਕੀਤਾ ਗਿਆ ਸੀ ਸਿੱਖ ਪੇਰੈਂਟ ਕੋਰਸ, ਕੱਲ੍ਹ ਇਹਨਾਂ ਨੇ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮਾਂ ਦੇ 6:30 ਵਜੇ ਤੱਕਰ ਭਾਈ ਸਾਹਿਬ ਨੇ ਆਪਣੇ ਕੋਰਸ ਬਾਰੇ ਸਾਰਿਆਂ ਨੂੰ ਚਾਨਣਾ ਪਾਇਆ। ਜਿਵੇਂ 390 ਬੰਦਿਆਂ ਨੇ ਨਾਂ ਲਿਖਾਏ ਸੀ ਪਰ ਪਹੁੰਚੇ 200 ਤੋਂ ਲੈ ਕੇ 225 ਪ੍ਰਾਣਾਂ ਨੇ ਇਹਨੀ ਚੀਜ਼ ਦਾ ਲਾਹਾ ਲਿਆ। ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਜੋ ਵੀ ਪ੍ਰੋਗਰਾਮ ਲਿਖੇ ਜਾਂਦੇ ਉਹ ਸੰਗਤਾਂ ਵਾਸਤੇ ਹੀ ਲਿਖੇ ਜਾਂਦੇ ਆ। ਇਹਨਾਂ ਦਾ ਜੋ ਕੋਰਸ ਸੀ ਦਾਸ ਨੂੰ ਤਾਂ ਬਹੁਤ ਵਧੀਆ ਲੱਗਾ, ਬਹੁਤ ਹੀ ਸ਼ਲਾਘਾ ਯੋਗ ਆ। ਹੁਣ ਇਹ 1:30 ਵਜੇ ਤੱਕ ਆਪ ਜੀ ਦੇ ਨਾਲ ਆਪਣੇ ਵਿਚਾਰ ਦੁਆਰਾ ਉਹ ਕੋਰਸ ਬਾਰੇ ਸਾਂਝੇ ਕਰਨਗੇ। ਮੈਂ ਸੰਗਤਾਂ ਨੂੰ ਬੇਨਤੀ ਇੱਕ ਜ਼ਰੂਰ ਕਰਨੀ ਚਾਹੁੰਦਾ ਹਾਂ, ਕਮੇਟੀ ਉਪਰਾਲਾ ਤਦੇ ਕਰ ਸਕਦੀ ਹੈ ਜੇ ਸੰਗਤ ਉੱਥੇ ਪਹੁੰਚੇ, ਕਿਉਂਕਿ ਜਦ ਵੀ ਕੋਈ ਪ੍ਰੋਗਰਾਮ ਕਰਦੇ ਆ ਖਰਚ ਤੁਹਾਡਾ ਹੀ ਪੈਸਾ ਆ, ਤੁਹਾਡਾ ਹੀ ਪੈਸਾ ਸੰਗਤ ਦਾ ਪੈਸਾ ਅਸੀਂ ਖਰਚਣਾ ਹੈ। ਜੇ ਆਪਾਂ ਲਾਹਾ ਲੈਣ ਨਹੀਂ ਪਹੁੰਚਦੇ ਤਾਂ ਉਹਦਾ ਕੋਈ ਆਪਾਂ ਨੂੰ ਆਪਣਾ ਨੁਕਸਾਨ ਹੀ ਹੁੰਦਾ ਆ, ਕਿਉਂਕਿ ਬਹੁਤ ਵਾਰੀ ਇੱਥੇ ਵਿਚਾਰ ਆਈਆਂ ਸਟੇਜਾਂ 'ਤੇ ਵੀ ਵਿਚਾਰ ਆਈਆਂ ਵੀ ਡਿਪਰੈਸ਼ਨ ਦੇ ਬਾਰੇ ਵੀ ਪਰਿਵਾਰ ਕਿੱਦਾਂ ਟੁੱਟਦੇ ਆ, ਉਹਨੂੰ ਜੋੜਨ ਵਾਸਤੇ ਕੀ ਉਪਰਾਲਾ ਕੀਤਾ ਜਾਣਾ ਚਾਹੀਦਾ ਆ। ਉਹਦੇ ਸੰਬੰਧ ਹੀ ਵਿੱਚ ਹੀ ਭਾਈ ਸਾਹਿਬ ਦਾ ਜੋ ਕੋਰਸ ਆ ਸਿੱਖ ਪੇਰੈਂਟ ਕੋਰਸ ਇਸੇ ਚੀਜ਼ ਦੇ ਆਧਾਰ ਦੇ ਉੱਤੇ ਆ। ਆਪਾਂ ਨੂੰ ਇਹਨਾਂ ਚੀਜ਼ਾਂ ਦਾ ਵੱਧ ਤੋਂ ਵੱਧ ਚੜ੍ਹ ਕੇ ਲਾਹਾ ਲੈਣਾ ਚਾਹੀਦਾ। ਆਓ ਹੁਣ ਪਹਿਲਾਂ ਸਭ ਤੋਂ ਪਹਿਲਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿਆੜਲ ਦੀਆਂ ਸਮੂਹ ਸੰਗਤਾਂ ਵੱਲੋਂ ਭਾਈ ਜਗਜੀਤ ਸਿੰਘ ਜੀ ਦਾ ਸਾਡੀ ਵਿਸ਼ੇਸ਼ ਬੇਨਤੀ ਦੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਦਾ ਜਿਨ੍ਹਾਂ ਨੇ ਬੇਨਤੀ ਇਹਨਾਂ ਨੂੰ ਕੀਤੀ ਸੀ ਇਸ ਕੋਰਸ ਬਾਰੇ। ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀਆਂ ਸੰਗਤਾਂ ਵੱਲੋਂ ਜੀ ਆਇਆਂ ਧੰਨਵਾਦ ਇਹਨਾਂ ਦਾ, ਜੋ ਸਾਡੀ ਬੇਨਤੀ ਇਹਨਾਂ ਨੇ ਮਨਜ਼ੂਰ ਕਰਕੇ ਇੱਥੇ ਆ ਕੇ ਆਪਣਾ ਕੀਮਤੀ ਸਮਾਂ ਕੱਢ ਕੇ ਸੰਗਤਾਂ ਨੂੰ ਕੱਲ੍ਹ 8 ਘੰਟੇ ਲਗਾਤਾਰ ਇਹਨਾਂ ਨੇ ਖੜ੍ਹ ਕੇ ਇਹਨਾਂ ਚਾਰ ਇਹਨਾਂ ਨੇ ਜੋ ਆਪਣਾ ਕੋਰਸ ਬਾਰੇ ਸੰਗਤਾਂ ਨੂੰ ਚਾਨਣਾ ਪਾਇਆ, ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਹਾਂ। ਅਸੀਂ ਬੇਨਤੀ ਕਰਦੇ ਹਾਂ ਆਉਣ ਵਾਲੇ ਸਮਿਆਂ ਵਿੱਚ ਫਿਰ ਅਸੀਂ ਇਹਨਾਂ ਦਾ ਇੱਕ ਫਿਰ ਪ੍ਰੋਗਰਾਮ ਕਰਨ ਦੀ ਤਿਆਰੀ ਰੱਖਾਂਗੇ। ਸੰਗਤਾਂ ਦਾ ਪਹਿਲਾਂ ਅਸੀਂ ਵਾਅਦਾ ਲੈਣਾ ਆ ਵੀ ਤੁਸੀਂ ਪਹੁੰਚਣ ਦੀ ਉੱਥੇ ਕਿਰਪਾਲਤਾ ਜ਼ਰੂਰ ਕਰਨੀ। ਇਹ ਸਾਡੀਆਂ ਬੇਨਤੀਆਂ, ਸਾਡੀ ਕਮੇਟੀ ਦਾ ਉਪਰਾਲਾ ਸੰਗਤਾਂ ਨੂੰ ਵੱਧ ਤੋਂ ਵੱਧ ਵਧੀਆ ਪ੍ਰੋਗਰਾਮ ਗੁਰੂ ਘਰ ਵਿਖੇ ਵੱਧ ਚੜ੍ਹ ਕੇ ਦਿੱਤੇ ਜਾਣ। ਬਾਕੀ ਜੋ ਸਕੂਲ ਦੀ ਬਿਲਡਿੰਗ ਦਾ ਆ ਆਉਣ ਵਾਲੇ 2-3 ਵੀਕਾਂ ਵਿੱਚ ਤੁਹਾਨੂੰ ਅਸੀਂ ਫਾਈਨਲ ਕਰ ਦਿਆਂਗੇ ਆਡੀ ਸਾਰੇ ਆਲਮੋਸਟ ਸਾਡੇ ਲਗਭਗ ਨੇੜੇ ਹੋ ਗਏ ਆ ਸਾਰਿਆਂ ਦੇ ਸਾਈਨ ਅਪ ਸਾਡੀ ਹੋ ਜਾਣੀ ਆ ਸਕੂਲ ਦੀ ਬੈਂਡ ਦਾ ਉਪਰਾਲਾ ਵੀ ਕਮੇਟੀ ਜਲਦੀ ਤੋਂ ਜਲਦੀ ਕਰੇਗੀ ਸੋ ਇਹ ਸੰਗਤ ਦਾ ਇਹ ਸੰਯੋਗਨਾ ਹੁੰਦਾ ਹੈ ਜੋ ਨਗਰ ਕੀਰਤਨ ਦਾ ਵੀ ਸੰਗਤ ਹੈ ਸੰਯੋਗਨਾ 13ਵਾਂ ਸਾਲਾਨਾ ਨਗਰ ਕੀਰਤਨ ਕੱਢਿਆ ਗਿਆ ਸਮੂਹ ਸੰਗਤ ਦਾ ਪਹੁੰਚਣ ਦਾ ਸਮੂਹ ਸੰਗਤਾਂ ਜਿਨ੍ਹਾਂ ਨੇ ਸਟਾਲਾਂ 'ਤੇ ਸੇਵਾ ਕੀਤੀ ਸਮੂਹ ਸੰਗਤ ਦਾ ਜਿੱਥੇ ਜਿੱਥੇ ਵੀ ਸਮਾਵਾਂ ਨਿਭਾਈਆਂ ਸਮੂਹ ਸੰਗਤ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ ਆਓ ਹੁਣ ਭਾਈ ਜਗੀਰ ਸਿੰਘ ਜੀ ਦੇ ਆਪਾਂ ਸਮੇਂ ਦਾ ਲਾਹਾ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਮ ਗੋਇੰਗ ਸਪੀਕ ਇਨ ਇੰਗਲਿਸ਼ ਐਂਡ ਪੰਜਾਬੀ ਸੋ ਪੰਜਾਬੀ ਅੰਗਰੇਜ਼ੀ ਦੋ ਹੀ ਭਾਸ਼ਾਵਾਂ 'ਚ ਆਪਾਂ ਗੱਲ ਕਰਨੀ ਆ ਐਂਡ ਜਿੱਦਾਂ ਜਿੱਦਾਂ ਆਪਾਂ ਗੱਲ ਕਰਦੇ ਹਾਂ ਇੱਥੇ ਸਕਰੀਨ 'ਤੇ ਆ ਹੀ ਜਾਣਾ ਜਿਹੜੇ ਆਪਣੇ ਪ੍ਰੈਜੈਂਟੇਸ਼ਨ ਸੋ ਪਹਿਲਾਂ ਇਫ ਫਸਟਲੀ ਬੇਨਤੀ ਜਿੰਨੇ ਤੁਸੀਂ ਇੱਥੇ ਬੈਠੇ ਆ ਥੋੜ੍ਹਾ ਜਿਹਾ ਸਮਾਈਲ ਕਰਿਆ ਕਰੋ ਯੂ ਗਾਇਸ ਲੁਕਿੰਗ ਡਿਪਰੈਸਡ ਹੈ ਨਾ ਜਿਹੜੇ ਲੰਗਰ ਹਾਲ 'ਚ ਬੈਠੇ ਆ ਉਹ ਵੀ ਸੰਗਤਾਂ ਨੂੰ ਉੱਪਰ ਬੁਲਾ ਲਓ ਬਿਕੋਜ਼ ਵੀ ਕੈਨ ਹੈਵ ਅ ਲਰਨਿੰਗ ਸੈਸ਼ਨ ਹੈ ਨਾ ਸੋ ਵੈਨ ਯੂ ਕਮ ਟੂ ਦ ਗੁਰਦੁਆਰਾ ਯੂ ਗਾਇਸ ਸ਼ੁੱਡ ਬੀ ਹੈਪੀ ਤੁਸੀਂ ਆਪਣੇ ਗੁਰੂ ਦੇ ਸ਼ਰਨ ਦੇ ਵਿੱਚ ਆ ਯੂ ਆਰ ਇਨ ਅ ਸੈਂਕਚੂਰੀ ਫਰੋਮ ਕਲਯੁਗ ਬਟ ਵਾਟਸ ਹੈਪਨਿੰਗ ਇਜ਼ ਯੂ ਬ੍ਰਿੰਗਿੰਗ ਆਲ ਯੂਰ ਵਰੀਜ਼ ਫਰੋਮ ਕਲਯੁਗ ਇਨ ਟੂ ਦ ਦਰਬਾਰ ਐਂਡ ਯੂ ਸ਼ੁੱਡ ਬੀ ਰਿਲੈਕਸਡ ਹੈ ਨਾ ਐਂਡ ਦੂਸਰੀ ਗੱਲ ਆ ਗੁਰੂ ਦੀ ਨਿਗਾਹ ਦੇ ਵਿੱਚ ਬੈਠੀ ਦਾ ਵਾਈ ਯੂ ਗਾਇਸ ਆਲ ਸਿਟਿੰਗ ਐਟ ਦ ਬੈਕ ਕਮ ਐਂਡ ਸਿਟ ਮੋਰ ਕਲੋਜ਼ਰ ਹੈ ਨਾ ਇਹ ਤੁਹਾਡਾ ਗੁਰੂ ਆ ਗੁਰੂ ਦੇ ਪਾਟਾਂ ਦੇ ਵਿੱਚ ਬੈਠੀ ਦਾ ਗੁਰੂ ਦੇ ਨਿਗ ਦੇ ਵਿੱਚ ਬੈਠੀ ਦਾ ਸੋ ਆਲ ਆਫ ਯੂ ਗਾਇਸ ਹੈ ਨਾ ਤੁਹਾਡੀ ਇੰਨੀਆਂ ਨਹੀਂ ਢੋਈਆਂ ਨੂੰ ਪ੍ਰੋਬਲਮ ਪੈ ਰਹੀ ਆ ਹੈ ਨਾ ਯੂ ਗੋ ਯੰਗ ਟੀਨ ਏਜ ਮੁੰਡਾ ਦਾ ਉਹ ਵੀ ਨਾਲ ਬੈਠਾ ਆ ਕਮ ਔਨ ਸਿਟ ਐਟ ਦ ਫਰੰਟ ਲੈਟਸ ਹੈਵ ਅ ਲਰਨਿੰਗ ਐਕਸਪੀਰੀਅੰਸ ਹੈ ਨਾ ਸੋ ਵਾਹਿਗੁਰੂ ਵਾਹਿਗੁਰੂ ਥੋੜ੍ਹ ਜਿਹਾ ਗੂੰਜਿਆ ਕਰੋ ਜਦੋਂ ਵਾਹਿਗੁਰੂ ਕਹਿੰਦੇ ਆ ਵਾਹਿਗੁਰੂ ਵਾਹਿਗੁਰੂ ਬਿਕੋਜ਼ ਕਮਿੰਗ ਟੂ ਦ ਗੁਰਦੁਆਰਾ ਸ਼ੁੱਡ ਬੀ ਫਨ ਕਮਿੰਗ ਟੂ ਦ ਗੁਰਦੁਆਰਾ ਸ਼ੁੱਡ ਬੀ ਵੇਅਰ ਯੂ ਬੇਸਿਕਲੀ ਰਿਲੀਸ ਯੂਰ ਐਂਗਜ਼ਾਇਟੀਜ਼ ਜਿਹੜੀ ਤੁਹਾਡੀ ਐਂਗਜ਼ਾਇਟੀਜ਼ ਨਿਕਲਣੀਆਂ ਚਾਹੀਦੀਆਂ ਆ ਐਂਡ ਤੁਹਾਡੀ ਆਤਮਾ ਦੇ ਵਿੱਚ ਠੰਡ ਪੈਣੀ ਚਾਹੀਦੀ ਆ ਡੂ ਯੂ ਅਗਰੀ ਡੂ ਯੂ ਅਗਰੀ ਬਿਕੋਜ਼ ਟੂ ਮੈਨੀ ਯੂ ਹੈਡ ਪਰੌਂਠੇ ਐਂਡ ਪਕੌੜੇ ਇਨ ਦ ਮੋਰਨਿੰਗ ਐਂਡ ਤੁਸੀਂ ਫਿਰ ਸੁਸਤ ਹੋ ਜਾਂਦੇ ਆ ਹੈ ਨਾ ਸੋ ਵੀ ਨੀਡ ਟੂ ਵੇਕ ਅਪ ਅ ਬਿਟ ਓਕੇ ਬਿਕੋਜ਼ You don't know how long this Gurdwara is going to exist. And I'm going to shock you by saying that. Because ਇੱਥੇ ਕੋਈ ਪ੍ਰਬੰਧਕ ਹੈਗਾ ਇੱਥੇ ਬੈਠਾ ਵੀ ਗੋਇੰਗ ਟੂ ਡੂ ਯੂਰ ਗੁਰਦੁਆਰਾ ਹੈਲਥ ਟੈਸਟ ਹੈ ਨਾ ਤੁਹਾਡੇ ਗੁਰਦੁਆਰੇ ਦਾ ਹੈਲਥ ਟੈਸਟ ਕਰਨ ਆਇਆ ਇੱਥੇ ਕੋਈ ਪ੍ਰਬੰਧਕ ਹੈਗਾ ਬੈਠਾ ਅੱਛਾ ਇਹ ਭਾਈ ਸਾਹਿਬ ਹੈਗੇ ਆ ਅੱਛਾ ਭਾਈ ਸਾਹਿਬ ਮੈਂ ਤੁਹਾਨੂੰ ਇੱਕ ਕੁਐਸਚਨ ਪੁੱਛਣਾ ਐਂਡ ਦਿਸ ਇਜ਼ ਨੋ ਇਹ ਨਹੀਂ ਕਿ ਮੈਂ ਇੱਕ ਪ੍ਰਬੰਧਕ ਹਾਂ ਅਤੇ ਕੋਈ ਤਵਾ ਲਾ ਰਿਹਾ ਜਾਂ ਨਹੀਂ ਇਹ ਸਾਰਿਆਂ ਦੀ ਇੱਕ ਕੁਐਸਚਨ ਆ ਕਿ ਭਾਈ ਸਾਹਿਬ ਜਿਹੜੀ ਤੁਹਾਡੀ ਬੁਕਿੰਗ ਹੁੰਦੀ ਆ ਗੁਰਦੁਆਰੇ ਦੇ ਵਿੱਚ ਉਹ ਜ਼ਿਆਦਾ ਉਹ ਲੋਕ ਕਰਦੇ ਆ ਜਿਹੜੇ 40 ਸਾਲਾਂ ਤੋਂ ਉੱਪਰ ਆ ਜਾਂ 40 ਸਾਲਾਂ ਤੋਂ ਥੱਲੇ ਆ ਜਿਹੜੇ ਖੰਡ ਪਾਠ ਬੁੱਕ ਕਰਦੇ ਆ ਜਿਹੜੇ ਕੋਈ ਸੁਖਮਨੀ ਸਾਹਿਬ ਬੁੱਕ ਕਰਦਾ ਆ ਸੋ ਭਾਈ ਸਾਹਿਬ ਕਹਿੰਦਾ 40 ਸਾਲਾਂ ਤੋਂ ਉੱਪਰ ਆ ਐਂਡ ਇਹ ਦੁਨੀਆ ਦੇ ਮੈਜੋਰਿਟੀ ਗੁਰਦੁਆਰਿਆਂ 'ਚ ਸੇਮ ਆ ਹੈ ਨਾ ਅੰਟਿਲ ਸਾਡਾ ਜੈਨਰੇਸ਼ਨ ਆ ਜਾਂਦਾ ਅਤੇ ਚੇਂਜ ਲੈ ਆਉਂਦਾ ਆ ਸਾਡਾ ਜੈਨਰੇਸ਼ਨ ਦਾ ਕੀ ਫਰਕ ਆ ਅਸੀਂ ਇੱਥੇ ਦੇ ਜੰਪਲ ਆ ਅਸੀਂ ਇੱਥੇ ਦੇ ਜੰਪਲ ਆ ਸੋ ਵਮ ਵੀ ਸਪੀਕ ਯੂਰ ਚਿਲਡਰਨ ਲਿਸਨ ਬਿਕੋਜ਼ ਵੀ ਲੁੱਕ ਐਂਡ ਸਾਊਂਡ ਲਾਈਕ ਦੈਮ ਹੈ ਨਾ ਐਂਡ ਇਹ ਤੁਹਾਡੀ ਫੋਲਟ ਨਹੀਂ ਹੈਗੀ ਬਟ ਤੁਹਾਡੇ ਬੱਚੇ ਉਹਨਾਂ ਦੀ ਗੱਲਾਂ ਸੁਣਨੀਆਂ ਆ ਜਿਹਨਾਂ ਦਾ ਉਹਨਾਂ ਦਾ ਲੁੱਕ ਐਂਡ ਸਾਊਂਡ ਉਹਦੇ ਵਰਗਾ ਆ ਡਸ ਦਟ ਮੇਕ ਸੈਂਸ ਹੁਣ ਜਿੱਦਾਂ ਮੈਂ ਐਗਜ਼ਾਮਪਲ ਦਿੱਤਾ ਸੀ ਕੱਲ੍ਹ ਜੇ ਮੈਂ ਇੱਥੇ ਕੋਈ ਨੇਪਾਲ ਤੋਂ ਪੂਰਨ ਗੁਰਸਿੱਖ ਲੈ ਕੇ ਆਵਾਂ ਅਤੇ ਉਹ ਬੰਦਾ ਬੇਸਿਕਲੀ ਲਰੀਵਾਰ ਪਾਠੀ ਹੋਵੇ ਗਾਤਕਾ ਪਲੇਅਰ ਹੋਵੇ ਐਵਰੀ ਸਿੱਖੀ ਦੇ ਸਤਾ ਚੀਜ਼ ਤੋਂ ਪ੍ਰਪੱਖ ਹੋਵੇ ਇੱਥੇ ਆਪਾਂ ਕਥਾ ਕਰਨ ਲਾਤਾ ਅਮੇਜ਼ਿੰਗ ਕਥਾ ਕਰੇ ਜਿੱਦਾਂ ਮਸਕੀਨ ਕਰਦਾ ਆ ਤੁਸੀਂ ਇੱਥੇ ਬੈਠ ਕੇ ਸੁਣਨਾ ਪਰ ਤੁਹਾਡੇ ਮਾਇੰਡ 'ਚ ਫੇਰ ਵੀ ਹੋਣਾ ਯਾਰ ਇਹ ਤਾਂ ਨੇਪਾਲੀ ਆ ਬਿਕੋਜ਼ ਯੂ ਵਿਲ ਓਨਲੀ ਲੁੱਕ ਐਂਡ ਲਿਸਨ ਟੂ ਦ ਪੀਪਲ ਦੈਟ ਲੁੱਕ ਐਂਡ ਸਾਊਂਡ ਲਾਈਕ ਯੂ ਡਸ ਦਟ ਮੇਕ ਸੈਂਸ and your bacche are the same and if you really to see seattle nu change karna aya na jere aithe de jampal bacche jinne cher oh itthe stagean ton nahi bolna pauge jere tuhade bacche gurdware nahi aunde ohna ne wapas gurdware aun na apnaya It's just the fact that you psychologically human beings switch off. On your jethwadi jere prabandhak ya and jere oh kende ajit bhai saab ne kiya ke majority log booking karde 40 saalan to upar ya. And the average age of human beings is 75. Eda matlab thoda rent and gurdwara ko 30 saal ya. Thode ko 30 saal ya gurdwara pehchan nu. Je tusi 30 saalan ch nahi bachaya ta thode gore thode bacche goreyan to jyada gore bani jande ya. Gurdwara aunde nahi hage. ਹੈ ਨਾ ਜਦੋਂ ਤੁਹਾਡਾ ਜਨਰੇਸ਼ਨ ਚੜ੍ਹਾਈ ਕਰ ਗਿਆ ਆਹ ਬਿਲਡਿੰਗ ਖਾਲੀ ਹੋ ਜਾਣੀ ਆ ਐਂਡ ਤੁਸੀਂ ਸੋਚਦਾ ਨਹੀਂ ਇੱਦਾਂ ਨਹੀਂ ਹੋਣੀ ਗੁਰੂ ਸਾਹਿਬ ਨੇ ਕਿਰਪਾ ਕਰਨੀ ਆ ਐਂਡ ਆਈ ਐਗਰੀ ਗੁਰੂ ਸਾਹਿਬ ਨੇ ਕਿਰਪਾ ਕਰਨੀ ਆ ਪਰ ਗੁਰੂ ਸਾਹਿਬ ਨੇ ਕਿੱਦਾਂ ਕਿਰਪਾ ਕਰਨੀ ਆ ਉਹ ਤੁਹਾਡੇ ਉਦਮ ਰਾਹੀਂ ਗੁਰੂ ਸਾਹਿਬ ਨੇ ਕਿਰਪਾ ਕਰਨੀ ਆ ਡੂ ਯੂ ਐਗਰੀ ਵਾਹਿਗੁਰੂ ਐਂਡ ਦ ਰਿਐਲਿਟੀ ਇਜ਼ ਇਫ ਯੂ ਆਰ ਸਟਕ ਇਨ ਦ ਸੇਮ ਮਾਈਂਡਸੈਟ ਯੂਰ ਗੁਰਦੁਆਰਾ ਇਜ਼ ਸਟਕ ਇਨ ਟਾਈਮ And this is what happened in UK until our generation came along. And jado sada generation came along, oh sare naujawan wapas gurdware aa gaye. And gurdware bhare paye aa hun. And in UK, we've got mass layer, and we're seeing it in Australia and everywhere else, because capitalism is so strong, the work pressures your children are going through are so strong, because tusi apne bachche nu pare likhe banata. So they are in stressful jobs. And they need a weekend, a time in a weekend where they can relax, where they can come somewhere where it's spiritual, because they are not getting any spiritual food anywhere else, and somewhere where they can just basically release their anxieties and find somewhere where they can find some inner calmness. And if you are in a more professional environment, you need more of that, because basically we are living in a world where our brains are having to work faster and faster and faster and faster. And people are getting more mental illness earlier in age. I will talk about that in a little while. Vaheguru. And bande sochte ya ke nahi sada gurdwara kadi band nahi hona. But reality is gore bhi idda sochte si ke sade church kadi band nahi hone. ਇੰਗਲੈਂਡ ਦੇ ਵਿੱਚ 1960s 1970s ਦੇ ਵਿੱਚ ਮੈਜੋਰਟੀ ਜਿਹੜੇ ਸਾਰੇ ਪਹਿਲਾਂ ਗੁਰਦੁਆਰੇ ਬਣੇ ਸੀ ਦੇ ਵਿੱਚ ਚਰਚ ਬਿਲਡਿੰਗਸ ਵੀ ਬਹੁਤ ਉਹ ਖਾਲੀ ਹੋ ਗਏ ਸਾਨੂੰ ਸਸਤੇ ਮਿਲ ਗਏ ਅਸੀਂ ਉਹ ਚਰਚ ਬਿਲਡਿੰਗਾਂ 'ਚ ਗੁਰਦੁਆਰੇ ਬਣਾ ਲਏ ਨਾਓ ਮੈਸ ਲੈਵਲ ਹੰਡਰਡਸ ਐਂਡ ਹੰਡਰਡਸ ਆਫ ਚਰਚਿਸ ਆਰ ਐਮਟੀ ਇਨ ਯੂ ਕੇ ਆਈਵ ਟਰਨ ਟੂ ਆਈ ਬੋਟ ਟੂ ਟਰਨ ਦੇਮ ਇਨ ਟੂ ਅਪਾਰਟਮੈਂਟਸ ਹੈਨਾ ਸਮ ਪੀਪਲ ਹੈਵ ਟਰਨਡ ਵਨ ਇਨ ਟੂ ਐਨ ਲਰਨਿੰਗ ਡਿਸੇਬਿਲਿਟੀ ਹੋਮ Some people have turned them into McDonald's restaurants. Some people have turned them into nightclubs. What do you think they're going to turn this building into? Is this building going to be a nightclub? That's hard for you to hear, isn't it? Dukh lagda ya jadon koi gal kare. But you have to live in the real world. Je tusi aithe apni gaan di paneeri taiyar nahi karde, ehi thoda haal hona ya. So England de vich hun do tarah de gurdware ya. ਇੱਕ ਗੁਰਦੁਆਰਾ ਜਿਹੜਾ ਪੂਰਾ ਜੋੜ ਲੱਗਾ ਆ ਗਾਂ ਦੀ ਪਨੀਰੀ ਤਿਆਰ ਕਰਨ ਨੂੰ ਐਨ ਉਹ ਗੁਰਦੁਆਰੇ ਨੌਜਵਾਨਾਂ ਨਾਲ ਭਰੇ ਪਏ ਆ ਬਿਕੋਜ਼ ਦੇ ਫੁੱਲ ਆਫ ਯੂਥ ਇਨਫਰਾਸਟਰਕਚਰ ਐਂਡ ਦੂਏ ਗੁਰਦੁਆਰੇ ਆ ਜਿਹੜੇ ਸੁੱਤੇ ਪਏ ਆ ਅਤੇ ਉੱਥੇ ਬਸ ਕੁਛ ਸੁਣਦਾ ਨਹੀਂ ਹੈਗਾ ਬਿਕੋਜ਼ ਉਹੀ 10-15 ਬਜ਼ੁਰਗ ਆ ਉਹ ਵੀ ਇੱਕ ਦੂਜੇ ਨਾਲ ਲੜੀ ਜਾਂਦੇ ਆ ਹੈਨਾ ਐਂਡ ਸੋ ਯੂ ਹੈਵ ਟੂ ਥਿੰਕ ਅਬਾਊਟ ਵੇਅਰ ਆਰ ਵੀ ਗੋਇੰਗ ਐਜ਼ ਦ ਨੈਕਸਟ ਜਨਰੇਸ਼ਨ ਮਹਾਰਾਜ ਨੇ ਕਿਰਪਾ ਕਰਨੀ ਆ ਇਫ ਯੂ ਸਟਾਰਟ ਬਿਲਡਿੰਗ ਐਜ਼ ਅ ਟੀਮ ਐਂਡ ਮੈਂ ਇਹ ਨਹੀਂ ਕਹਿ ਰਿਹਾ ਕਿ ਇੱਥੇ ਨੌਜਵਾਨ ਕਮੇਟੀ ਬਣਾ ਲਓ ਉਹ ਵੀ ਅਸੀਂ ਦੇਖ ਲਈਆਂ ਆ ਵਟ ਯੂ ਨੀਡ ਇਜ਼ ਯੂਨੀਫਾਈਡ ਫੋਰਸ ਯੂ ਨੀਡ ਨੌਜਵਾਨ ਜਿਹੜੇ ਬਜ਼ੁਰਗਾਂ ਦੀ ਸਹਿਨਸ਼ੀਲਤਾ ਵਿਜ਼ਡਮ ਉਹਨਾਂ ਦਾ ਜਿਹੜਾ ਤਜਰਬਾ ਐਂਡ ਯੂ ਨੀਡ ਯੰਗ ਪੀਪਲਸ ਐਨਰਜੀ And doi teamwork angar kam kan and Gandhi generation apa create karige. Does that make sense? And kai log kende ya ke nahi aithe English te Punjabi de vich prachar nahi chahida kalla Punjabi hona chahida ya. Main thode benti karda because main thoda bachcha ya. I was born in the West. Main Mona sega 18 saalan tak and then I came into Sikhi. I came into Sikhi because someone spoke English on a stage. Because I went to a Khalsa

ਇਹ ਤਾਂ ਤੁਸੀਂ ਫੈਸਲਾ ਕੀਤਾ ਸੀ, ਉਹ ਤਾਂ ਯੰਗ ਬੱਚੇ ਸੀਗੇ. ਯੂ ਪੁੱਟ ਦੈਮ ਇਨ ਅ ਸਿਚੁਏਸ਼ਨ ਜਿੱਥੇ ਤੁਸੀਂ ਉਹਨਾਂ ਨੂੰ ਇੱਕ ਫੋਰਨ ਕੰਟਰੀ ਦੇ ਵਿੱਚ, ਫੋਰਨ ਲੈਂਗੁਏਜ ਦੇ ਵਿੱਚ, ਫੋਰਨ ਇਨਵਾਇਰਮੈਂਟ 'ਚ ਪਾ ਤਾ, ਅਤੇ ਉਹਨਾਂ ਨੂੰ ਕਹਿ ਦਿਉ ਸਰਵਾਈਵ ਕਰੋ ਜਿੱਦਾਂ ਤੁਸੀਂ ਸਰਵਾਈਵ ਕਰਦੇ ਆ. ਫਿਰ ਬਾਅਦ 'ਚ ਉਹਨਾਂ ਨੂੰ ਕਹਿੰਦੇ ਆ ਕਿ ਤੇਰੇ ਕੋਲ ਕੋਈ ਵੈਲਿਊ ਸਿਸਟਮ ਨਹੀਂ ਹੈਗੀ, ਤੈਨੂੰ ਕੁਝ ਪਤਾ ਹੀ ਨਹੀਂ ਹੈਗਾ ਗੁਰਦੁਆਰੇ 'ਚ ਕੀ ਚੱਲਦਾ. ਯੂ ਹੈਵ ਟੂ ਟੀਚ ਹਿਮ, ਐਂਡ ਸੋ ਵੀ ਹੈਵ ਟੂ ਕ੍ਰੀਏਟ ਦਿਸ ਇਨ ਟੂ ਅ ਲਰਨਿੰਗ ਇਨਵਾਇਰਮੈਂਟ. ਡਸ ਦੈਟ ਮੇਕ ਸੈਂਸ? ਐਂਡ ਰੀਅਲਾਈਜ਼ ਕਰੋ ਤੁਹਾਡੇ ਇੱਥੇ ਬਾਹਰ ਆਉਣ ਨਾਲ ਤੁਸੀਂ ਇੱਕ ਸੋਸਾਇਟੀ ਦਾ, ਆਪਾਂ ਕਹਿੰਦੇ ਹਾਂ ਇੱਕ ਕਲਚਰਲ ਟਰੋਮਾ ਦੇ ਵਿੱਚ ਗਏ ਹਾਂ. ਦੈਟਸ ਵਾਟ ਮਾਈਗ੍ਰੇਸ਼ਨ ਇਜ਼, ਬਿਕੋਜ਼ ਤੁਸੀਂ ਵੱਡੇ ਪਰਿਵਾਰਾਂ ਦੇ ਲੋਕ ਆ. ਡੂ ਯੂ ਅਗਰੀ? ਬਿਕੋਜ਼ ਜਦੋਂ ਤੁਹਾਡੇ ਦੈਨ ਸੌਥ ਹੁੰਦੇ ਆ, ਵੈਨ ਯੂ ਹੈਵ ਵੈਡਿੰਗਸ ਐਂਡ ਸਟਫ ਲਾਈਕ ਦਾ, ਤੁਹਾਡੇ ਸਾਰੀ ਦੁਨੀਆ ਤੋਂ ਫੈਮਿਲੀ ਆ ਜਾਂਦੇ ਅਤੇ ਵੱਡੇ ਪਰਿਵਾਰ ਆ. ਡੂ ਯੂ ਅਗਰੀ? ਸੌ ਤਾਂ ਨਹੀਂ ਗਏ? ਡੂ ਯੂ ਅਗਰੀ? ਵਾਹਿਗੁਰੂ. ਐਂਡ ਸੋ ਜੇ ਤੁਸੀਂ ਵੱਡੇ ਪਰਿਵਾਰਾਂ ਦੇ ਲੋਕ ਆ, ਪਰ ਨਾਓ ਤੁਸੀਂ ਇੱਥੇ ਆ ਗਏ, ਤੁਸੀਂ ਇੱਥੇ ਬੈਠੇ ਆ, ਤੁਹਾਡਾ ਸ਼ਾਇਦ ਕੋਈ ਭੈਣ ਭਰਾ ਇੰਗਲੈਂਡ ਬੈਠਾ ਆ, ਕੋਈ ਆਸਟ੍ਰੇਲੀਆ ਬੈਠਾ ਆ, ਮੈਂ ਵੀ ਤੁਹਾਡੇ ਮਾਤਾ ਪਿਤਾ ਪੰਜਾਬ 'ਚ ਬੈਠੇ ਆ. ਐਂਡ ਜਿਹੜਾ ਤੁਹਾਡਾ ਸਾਈਕੋਲੋਜੀਕਲ ਸਪੋਰਟ ਸਟਰਕਚਰ ਹੋਣਾ ਸੀਗਾ, ਇੱਕ ਦੁੱਖ ਨਾਲ ਦੁੱਖ ਸੁੱਖ ਦੀ ਸਾਂਝ ਕਰਨ ਲਈ, ਜਿਹਦੇ ਵਿੱਚ ਤੁਹਾਡੇ ਬੱਚੇ ਆਪਣੇ ਕਜ਼ਨਸ ਨਾਲ ਖੇਡ ਸਕਦੇ ਸੀਗੇ, ਤੁਸੀਂ ਸਾਰੇ ਇੱਕ ਵੱਡਾ ਫੈਮਿਲੀ ਤੋਂ ਲੈ ਕੇ ਇੱਕ ਮਾਈਕਰੋ ਫੈਮਿਲੀ ਬਣ ਗਏ. ਐਂਡ ਇਹਦਾ ਇੰਪੈਕਟ ਹੁੰਦਾ ਹੈ, ਇਹਦਾ ਟਰੋਮਾ ਹੁੰਦਾ ਆ. ਐਂਡ ਇਹਦੇ ਨਾਲ ਕੀ ਹੁੰਦਾ ਆ, ਤਿੰਨ ਤਰ੍ਹਾਂ ਦੇ ਕੈਟੇਗਰੀਆਂ ਹੁੰਦੀਆਂ ਆ. ਐਂਡ ਵਾਈ ਐਮ ਆਈ ਟੈਲਿੰਗ ਯੂ ਦਿਸ? ਵਾਹਿਗੁਰੂ. ਬਿਕੋਜ਼ ਜਿਹੜੇ ਅਸੀਂ ਇੰਗਲੈਂਡ ਦੇ ਸਿੱਖ ਹਾਂ, ਸੋ ਟੂ ਗਿਵ ਯੂ ਅ ਬੈਕਗ੍ਰਾਉਂਡ ਔਨ ਮੀ, ਮਾਈ ਗ੍ਰੇਟ ਗ੍ਰੈਂਡਫਾਦਰ ਵਾਸ ਗਿਆਨੀ ਗੁਰਦੇਵ ਸਿੰਘ ਦਲੇਰ. ਉਹ ਬੱਬਰ ਅਕਾਲੀਆਂ 'ਚ ਹੁੰਦਾ ਸੀਗਾ, ਭਾਈ ਧਰਮ ਸਿੰਘ ਬੱਬਰ ਨਾਲ. ਹੀ ਵਾਸ ਹੈਂਗਡ ਬਾਏ ਦ ਬ੍ਰਿਟਿਸ਼ ਇਨ 1930s ਐਂਡ 1940s. ਐਂਡ ਸਾਡੇ ਪਰਿਵਾਰ ਨੂੰ ਉਸ ਸਮੇਂ ਨੂੰ ਤੰਗ ਕਰਨਾ ਪਏ ਸੀਗੇ ਗੋਰੇ. ਸੋ ਉਸ ਸਮੇਂ ਦੇ ਵਿੱਚ ਕਈ ਸਾਡੇ ਪਰਿਵਾਰ 'ਚੋਂ ਇੰਗਲੈਂਡ ਆਉਣ ਨਾ ਪਏ. ਇੰਗਲੈਂਡ ਜਾਣਾ, 5 ਸਾਲ ਲਾ ਕੇ ਵਾਪਸ ਆਉਣਾ. ਉਦੋਂ ਬਾਹਰ ਨੂੰ ਸਵਰਗ ਨਹੀਂ ਕਹਿੰਦੇ ਹੁੰਦੇ ਸੀ, ਉਦੋਂ ਬਾਹਰ ਨੂੰ ਕਹਿੰਦੇ ਹੁੰਦੇ ਸੀ ਮਿੱਠੀ ਜੇਲ੍ਹ. ਇੱਕ ਮਿੱਠੀ ਜੇਲ੍ਹ ਆ, ਅਸੀਂ ਜੇਲ੍ਹ ਦੀ ਉੱਥੇ ਕਰਨ ਲੱਗੇ ਤਾਂ 5 ਸਾਲਾਂ 'ਚ ਵਾਪਸ ਆ ਜਾਣਾ. 5 ਸਾਲਾਂ 'ਚ ਵਾਪਸ ਆ ਕੇ ਕੋਠੀਆਂ ਬਣਾ ਲਈਆਂ, ਜ਼ਮੀਨਾਂ ਲੈ ਲੈਣੀਆਂ, ਹੈ ਨਾ, ਫੇਰ ਚੱਲ ਜਾਣਾ, ਫੇਰ ਵਾਪਸ ਆ ਜਾਣਾ. ਪਰ ਕੋਈ ਬਾਹਰ ਰਹਿੰਦਾ ਨਹੀਂ ਸੀਗਾ. ਐਂਡ ਦੈਨ ਵਾਟ ਹੈਪਨ 1960s ਕਾਈਮ? ਐਂਡ ਉਦੋਂ ਪਹਿਲੀ ਟਾਈਮ ਵੱਡੀ ਗਿਣਤੀ ਦੇ ਵਿੱਚ ਜਿਹੜੇ ਦੁਆਬਾ ਆ ਜਿੱਥੋਂ ਅਸੀਂ ਹਾਂ, ਉਹ ਵੱਡੀ ਗਿਣਤੀ 'ਚ ਇੰਗਲੈਂਡ ਨੂੰ ਚਲ ਗਿਆ. ਐਂਡ ਦੈਟ ਹੈਪਨਡ ਇਨ ਦ 1960s ਐਂਡ 1970s. ਐਂਡ ਦੈਨ ਇਨ ਦ ਜਿਹੜੇ ਅਮੈਰੀਕਾ ਅਤੇ ਕਨੇਡਾ, ਉਹ ਜ਼ਿਆਦਾ ਆਏ ਸੀ 1980s 1990s ਉਸ ਸਮੇਂ ਦੇ ਵਿੱਚ. ਐਂਡ ਜਿਹੜਾ ਹੁਣ ਆਸਟ੍ਰੇਲੀਆ ਦੇ ਵਿੱਚ ਗਏ ਆ, ਉਹ 2000 ਤੋਂ ਬਾਅਦ ਗਏ ਆ. ਐਂਡ ਸੋ ਐਵਰੀ ਕੰਟਰੀ, ਇਹ ਨਹੀਂ ਅਸੀਂ ਕਹਿੰਦੇ ਕਿ ਤੁਸੀਂ ਸਾਡੇ ਤੋਂ ਇੰਜ ਇੱਕ ਜਨਰੇਸ਼ਨ ਬੈਕਵਰਡ ਆ, ਬਿਕੋਜ਼ ਐਜੂਕੇਸ਼ਨਲੀ ਸਿੱਖੀ ਵਾਈਜ਼ ਯੂ ਵੀ ਆਰ ਆਲ ਦ ਸੇਮ, ਯੂ ਆਰ ਜਸਟ ਐਸ ਐਡਵਾਂਸਡ. ਪਰ ਮਾਈਗ੍ਰੇਸ਼ਨ ਜਰਨੀ ਦੇ ਵਿੱਚ ਤੁਸੀਂ ਸਾਡੇ ਤੋਂ ਇੱਕ ਜਨਰੇਸ਼ਨ ਬੈਕਵਰਡ ਆ. ਡੂ ਯੂ ਅਗਰੀ? ਐਂਡ ਸੋ ਇਮੈਜਿਨ, ਆਈ ਐਮ ਦ ਲਿਟਲ ਮੁੰਡਾ ਸਿਟਿੰਗ ਦੇਅਰ ਹੂ ਇਜ਼ 6-7 ਈਅਰਸ ਓਲਡ, ਕਮਿੰਗ ਫਰੋਮ ਦ ਫਿਊਚਰ, ਕਮਿੰਗ ਟੂ ਯੂ ਹੇਅਰ ਟੂਡੇ ਐਂਡ ਟੈਲਿੰਗ ਯੂ ਵਾਟ ਯੋਰ ਫਿਊਚਰ ਇਜ਼ ਗੋਇੰਗ ਟੂ ਬੀ. ਐਂਡ ਜਿਹੜਾ ਵਾਈਜ਼ ਪਰਸਨ ਆ, ਹੀ ਵਿਲ ਆਲਵੇਜ਼ ਲਿਸਨ ਸੋ ਦੈਟ ਹੀ ਡਜ਼ਨਟ ਮੇਕ ਦ ਮਿਸਟੇਕਸ ਜਿਹੜੇ ਇੰਗਲੈਂਡ ਦੇ ਪਰਿਵਾਰਾਂ ਨੇ ਕੀਤਾ ਆ. ਐਂਡ ਜਿਹੜਾ ਬੇਵਕੂਫ ਆ, ਉਹਨੇ ਸੋਨਾ ਨਹੀਂ ਹੈਗਾ ਅਤੇ ਉਹਨੇ ਸੇਮ ਮਿਸਟੇਕਸ ਕਰ ਲੈਣੇ. ਡਸ ਦੈਟ ਮੇਕ ਸੈਂਸ? ਯੂ ਸ਼ੁੱਡ ਲਰਨ ਫਰੋਮ ਦ ਮਾਈਗ੍ਰੇਸ਼ਨ ਜਰਨੀਜ਼ ਆਫ ਐਵਰੀਬਾਡੀ ਐਲਸ, ਬਿਕੋਜ਼ ਵੈਨ ਯੂ ਗੋ ਥਰੂ ਅ ਮਾਈਗ੍ਰੇਸ਼ਨ ਜਰਨੀ, ਉਹਦੇ ਨਾਲ ਕੀ ਹੁੰਦਾ ਆ, ਤੁਹਾਡੇ ਜਨਰੇਸ਼ਨ ਦੇ ਵਿੱਚ ਟਰੋਮਾ ਬਹੁਤ ਹੁੰਦਾ ਆ. ਐਂਡ ਉਹ ਟਰੋਮਾ, ਉਹਦੇ ਨਾਲ 3 ਰਿਜ਼ਲਟ ਹੁੰਦੇ ਆ. ਪਹਿਲਾ ਰਿਜ਼ਲਟ ਇਹ ਆ ਕਿ ਕਈ ਲੋਕ ਉਹ ਮਿਸ ਕਰਦੇ ਆ ਵੱਡਾ ਪਰਿਵਾਰ ਨੂੰ, ਸੋ ਉਹ ਗੁਰਦੁਆਰੇ ਜ਼ਿਆਦਾ ਜਾਣ ਨਾ ਪੈਂਦੇ ਆ, ਉਹ ਸੰਗਤ ਉਹਨਾਂ ਦਾ ਪਰਿਵਾਰ ਬਣ ਜਾਂਦਾ ਆ. ਐਂਡ ਉਹ ਅੰਮ੍ਰਿਤ ਛੱਕ ਲੈਂਦੇ ਆ, ਸਿੱਖੀ 'ਚ ਆ ਜਾਂਦੇ ਆ, ਐਂਡ ਉਹ ਫਿਰ ਉਹਨਾਂ ਦਾ ਸਪੋਰਟ ਸਟਰਕਚਰ ਬਣ ਜਾਂਦਾ. ਡਸ ਦੈਟ ਮੇਕ ਸੈਂਸ? ਕਈ ਲੋਕ ਉਹਨਾਂ ਕੋਲ ਉਹ ਸੋਚਦੇ ਆ ਕਿ ਨਹੀਂ, ਮੈਂ ਗੋਰਿਆਂ ਤੋਂ ਜ਼ਿਆਦਾ ਗੋਰਾ ਬਣਨਾ ਆ, ਮੈਂ ਨਹੀਂ ਸਿੱਖੀ 'ਚ ਆਉਣਾ. ਐਂਡ ਉਹ ਗੋਰਿਆਂ ਤੋਂ ਜ਼ਿਆਦਾ ਗੋਰੇ ਬਣ ਜਾਂਦੇ ਆ, ਅਤੇ ਨਿਆਣਿਆਂ ਨੂੰ ਵੀ ਗੋਰੇ ਬਣਾਈ ਜਾਂਦੇ ਆ. ਐਂਡ ਉਹ ਚਾਹੁੰਦੇ ਆ ਕਿ ਬਸ ਆਹੀ ਚੀਜ਼ ਆ, ਆਈ ਜਸਟ ਵਾਂਟ ਟੂ ਅਸਿਮੀਲੇਟ, ਐਂਡ ਇਹਦੇ ਵਿੱਚ ਮੇਰੀ ਖੁਸ਼ੀ ਹੋਣੀ ਆ. ਐਂਡ ਆਲ ਟੈਲ ਯੂ ਵਾਟ ਹੈਪਨਸ ਟੂ ਦੈਮ. ਐਂਡ ਦੈਨ ਦ ਥਰਡ ਕੈਟੇਗਰੀ ਇਜ਼, ਉਹ ਕੋਪ ਨਹੀਂ ਕਰਦੇ ਕਿਸੇ ਵੀ ਥਾਂ. ਐਂਡ ਸੋ ਉਹ ਕੀ ਕਰਦੇ ਆ, ਉਹ ਗਲਾਸੀ ਦੇ ਵਿੱਚ ਡੁੱਬ ਜਾਂਦੇ ਆ. ਦੇ ਗੋਇੰਗ ਟੂ ਐਲਕੋਹੋਲਿਜ਼ਮ, ਉਹ ਦੇ ਗੋਇੰਗ ਟੂ ਡਿਪ

0: Aggression, and that leads to domestic violence. And ਉਹਦਾ ਇੱਕ ਹੀ ਰਿਜ਼ਲਟ ਹੁੰਦਾ ਆ, ਉਹਨਾਂ ਦੇ ਬੱਚੇ ਉਹਨਾਂ ਨੂੰ ਹੇਟ ਕਰਦੇ ਆ, ਐਂਡ ਦੇ ਫੈਮਿਲੀ ਫੋਲਸ ਅਪਾਰਟ. ਜਿਹੜੇ ਲੋਕ ਸਿੱਖੀ 'ਚ ਆ ਜਾਂਦੇ ਆ, ਦੇ ਵਿਲ ਸਟਿਲ ਬੀ ਜਸਟ ਐਸ ਸਕਸੈਸਫੁਲ. ਯੂ ਆਰ ਲਿਵਿੰਗ ਇਨ ਅ ਪਲੇਸ, ਜਿੰਨਾ ਮਰਜ਼ੀ ਤੁਹਾਨੂੰ ਪਹਿਲਾ ਜਨਰੇਸ਼ਨ ਨੂੰ ਦੁੱਖ ਹੋ ਜਾਵੇ, ਦੇਰ ਇਜ਼ ਵਨ ਥਿੰਗ ਅਬਾਊਟ ਸੈਕਿੰਡ ਜਨਰੇਸ਼ਨ ਇਨ ਓਲ ਮਾਈਗਰੈਂਟ ਸਟੱਡੀਜ਼, ਕਿ ਜਿਹੜਾ ਸੈਕਿੰਡ ਜਨਰੇਸ਼ਨ ਆਫ ਮਾਈਗਰੈਂਟਸ ਓਲਵੇਜ਼ ਪੜ੍ਹੇ ਲਿਖੇ ਹੁੰਦੇ ਆ. ਦ ਰੀਜ਼ਨ ਇਹਦਾ ਇਹ ਆ ਬਿਕੋਜ਼ ਉਹਨਾਂ ਨੂੰ ਐਵਰੀ ਡੇ ਦੱਸਦਾ ਆ ਘਰ ਦੇ ਵਿੱਚ, ਜੇ ਮੈਂ ਨਹੀਂ ਪੜ੍ਹਿਆ ਮੈਨੂੰ ਉਹੀ ਕੰਮ ਕਰਨੇ ਪੈਣੇ ਜਿਹੜੇ ਮਾਂ ਪੇ ਕਰਦੇ ਆ. ਸੋ ਦੇ ਮੋਟੀਵੇਟਿਡ ਟੂ ਸਕਸੀਡ. ਉਹਨਾਂ ਨੂੰ ਪਤਾ ਆ ਮੈਂ ਹਾਰਡ ਕੰਮ ਕਰਨਾ, ਮੈਂ ਕਿਤੇ ਪਹੁੰਚਣਾ ਆ. ਬਟ ਦ ਰਿਐਲਿਟੀ ਇਜ਼, ਜੇ ਤੁਸੀਂ ਉਹਨਾਂ ਨੂੰ ਗੁਰਮਤ ਦੀ ਕੋਈ ਵੈਲਿਊ ਸਿਸਟਮ ਨਹੀਂ ਦਿੱਤੀ, ਜਿੰਨਾ ਮਰਜ਼ੀ ਤੁਹਾਡੇ ਕੋਲ ਵੱਡਾ ਘਰ ਹੋਵੇ, ਜਿੰਨਾ ਮਰਜ਼ੀ ਤੁਹਾਡੇ ਕੋਲ ਗੱਡੀਆਂ ਹੋਣ, ਜਿੰਨੇ ਮਰਜ਼ੀ ਤੁਹਾਡੇ ਕੋਲ ਪ੍ਰੋਪਰਟੀ ਹੋਣ, ਨਾਨਕ ਦੁਖੀਆ ਸਭ ਸੰਸਾਰ. ਬਿਕਾਜ਼ ਯੂਵ ਨਾਓ ਗੋ ਪ੍ਰੋਪਰਟੀ, ਯੂਵ ਨਾਓ ਗੋ ਆਲ ਆਫ ਦੀਸ ਥਿੰਗਸ, ਐਂਡ ਯੋਰ ਕੰਫਰਟ ਇਜ਼ ਯੋਰ ਵੀਕਨੈਸ, ਬਿਕਾਜ਼ ਯੂ ਆਰ ਸੋ ਕੰਫਰਟੇਬਲ, ਐਂਡ ਦੇਰਫੋਰ ਯੋਰ ਚਿਲਡਰਨ ਆਰ ਸੋ ਸੋਫਟ. Any hard thing they face in life, they can't handle it. And so you got to realize struggle is strength. Vaheguru. And so ki hunda ya, you have to realize unless you don't give your bachche a value system, bachchiyan ko value system nahi denne, your bachche will be lost. Your bachche have an identity crisis. Your bachche don't know what they are because your bachche no samajh nahi lagdi. Am I Seattle? Is there such a thing as Seattle person? Am I American? Am I Punjabi? Or am I Sikh? That's four totally different things. And then a person thinks, well, I'm going to take a bit of this, a bit of this, a bit of this, and find somewhere in the middle. And that's what that bachcha does. Because that bachcha doesn't know where I'm going. Because maape ne koi value system nahi ditti. And bahut saare goriyan de magar lag gaye aa. And Goryan, the sari society is breaking down. Because what happens with this society, and I explained it in detail yesterday, Goryan da bura haal ya. And ena socho I'm being racist to Gore. When I'm saying Gore, I'm just saying generally what happens to people in Western countries. Ena da bura haal ya. Because basically family breakdown, too much stress, too many drugs, hypersexualized society, and therefore everything's broken down. And the biggest sign of this, ਕਿ ਤੁਹਾਡੇ ਸ਼ਹਿਰ ਦੇ ਵਿੱਚ ਕੌਂਡੋ ਜ਼ਿਆਦਾ ਬਣਦੇ ਆ, ਅਪਾਰਟਮੈਂਟ ਜ਼ਿਆਦਾ ਬਣਦੇ ਆ, ਘਰ ਘੱਟ ਬਣਦੇ ਆ. ਦੈਟ ਮੀਨਸ ਦੈਟ ਬੇਸਿਕਲੀ ਲੋਕ ਇੱਕ ਦੂਜੇ ਨਾਲ ਰਹਿ ਨਹੀਂ ਸਕਦੇ ਘਰ ਦੇ ਵਿੱਚ. ਦੇ ਗੋਟ ਟੂ ਮੱਚ ਕਲੇਸ ਇਨ ਦਾ ਹਾਊਸ, ਸੋ ਐਵਰੀਬਾਡੀ ਹੈਜ਼ ਟੂ ਹੈਵ ਦੇ ਮਾਈਕਰੋ ਪਰਵਾਰਸ. ਐਂਡ ਸੋ ਦੇਰ ਇਜ਼ ਵਨ ਥਿੰਗ ਗਾਰੰਟੀਡ, ਜੇ ਤੁਸੀਂ ਗੋਰਿਆਂ ਤੋਂ ਜ਼ਿਆਦਾ ਗੋਰੇ ਬਣ ਗਏ, ਯੋਰ ਬੱਚੇ ਆਰ ਗੋਨਾ ਹੈਵ ਐਨ ਆਈਡੈਂਟੀ ਕ੍ਰਾਈਸਿਸ, ਐਂਡ ਦੇ ਆਰ ਗੋਨਾ ਬੀ ਅਲੋਨ. Because they don't know how to handle society. Phir tusi bhi ohde angar kutte billi khareed rahe ho. Because ghar aunde ha na kutta tuhanu aake milda ya bahor ta koi milda nahi hega. Does that make sense? Je tusi is karan bahar aaye ha ta phir jadon tuhanda budhapa hove tuhade bacche wari tuhade naal rehna chahunde phir fayda ki siga? ਕੀ ਫਾਇਦਾ ਸੀ? ਇੰਨਾ ਹਾਰਡ ਕੰਮ ਕੀਤਾ ਤੁਸੀਂ, ਆਪ ਆਪਣੇ ਭੈਣ ਭਰਾ ਤੋਂ ਦੂਰ ਹੋ ਗਏ, ਸਾਰਾ ਕੁਛ ਫਾਇਦਾ ਕੀ ਆ? ਐਂਡ ਦਿਸ ਹੈਪਨਡ ਹਜ਼ਾਰਾਂ ਦੇ ਵਿੱਚ, ਇੰਗਲੈਂਡ 'ਚ ਹੋਇਆ ਹਜ਼ਾਰਾਂ ਦੇ ਵਿੱਚ, ਬਿਕੋਜ਼ ਉਹਨਾਂ ਨੇ ਸਮਝਿਆ ਨਹੀਂ ਸੀਗਾ ਕਿ ਉਹ ਕੌਣ ਆ. ਸੋ ਸਾਡੇ ਡੈਡੀ ਆ ਗਏ, ਸਾਡਾ ਉਹ ਜਨਰੇਸ਼ਨ 60 ਦੇ ਵਿੱਚ, ਫਿਰ ਗੱਬੇ ਜਨਰੇਸ਼ਨ ਸੀਗਾ ਜਿਹੜਾ ਗੋਰਿਆਂ ਤੋਂ ਜ਼ਿਆਦਾ ਗੋਰੇ ਬਣ ਗਏ, ਉਹ ਸਾਡੇ ਤੋਂ ਥੋੜ੍ਹੇ ਜਿਹੇ ਵੱਡੇ ਸੀਗੇ. And ਉਹਨਾਂ ਨੇ ਐਵਰੀਥਿੰਗ ਕੀਤਾ, ਆਪਣਾ ਨਾਂ ਟੋਮ ਡਿਕ ਹੈਰੀ ਰੱਖ ਲਿਆ, ਜੌਨੀ ਬਣ ਗਿਆ, ਹਨਾ, ਕੇਸ ਕਤਲ ਕਰ ਲਏ, ਜੋ ਵੀ ਉਹ ਖਾਣਾ ਖਾਂਦੇ, ਜੋ ਵੀ ਉਹ ਪੀਂਦੇ, ਪੱਬਾਂ ਦੇ ਵਿੱਚ ਸ਼ਰਾਬਾਂ ਪੀ ਜਾਣੀਆਂ, ਗੋਰਿਆਂਗਰ ਬੋਲਣਾ ਆ, ਅਤੇ ਬਰਾਊਨ ਪਰਸਨ ਨੂੰ ਕਹਿਣਾ ਇਹ ਮਾਰਾ ਆ, ਬਿਕੋਜ਼ ਆਪਣੇ ਆਪ ਨੂੰ ਅੰਦਰੋਂ, ਅਸੀਂ ਉਹਨਾਂ ਨੂੰ ਕੋਕਨਟ ਕਹਿੰਦੇ ਆ ਕਿ ਬਾਹਰੋਂ ਬਰਾਊਨ ਆ, ਅੰਦਰੋਂ ਚਿੱਟਾ ਆ, ਹਨਾ. ਇੱਦਾਂ ਉਹਨਾਂ ਦੀ ਸੋਚਣੀ ਬਣ ਗਈ. ਪਰ ਦੈਨ ਅਸੀਂ ਇੱਕ ਚੀਜ਼ ਰਿਅਲਾਈਜ਼ ਕੀਤੀ, ਜਿਹੜੇ ਗੋਰਿਆਂ ਤੋਂ ਜ਼ਿਆਦਾ ਗੋਰੇ, ਇੱਕ ਦੋ ਤਰ੍ਹਾਂ ਦੇ ਗੋਰੇ ਆ. ਇੱਕ ਗੋਰਾ ਆ ਉਹ ਨਾਈਸ ਆ, ਐਂਡ ਹੀ ਵਿਲ ਆਲਵੇਜ਼ ਬੀ ਨਾਈਸ, ਹੈਨਾ. ਐਂਡ ਇਟ ਡਜ਼ਨਟ ਮੈਟਰ ਵਾਟ ਯੂ ਲੁੱਕ ਲਾਈਕ, ਹਾਊ ਯੂ ਆਰ, ਵਾਟ ਯੂ ਐਕਸੈਂਟ ਇਨ, ਦੈਟ ਪਰਸਨ ਜਸਟ ਅ ਨਾਈਸ ਪਰਸਨ, ਐਂਡ ਹੀ ਰਿਸਪੈਕਟਸ ਯੂ ਫੋਰ ਹੂ ਯੂ ਆਰ. ਐਂਡ ਦੈਨ ਦੇਰ ਇਜ਼ ਅਨਦਰ ਟਾਈਪ ਆਫ ਗੋਰਾ, It doesn't matter if you're a doctor, engineer, jinne marji langar lalo, jinne marji amazing things karo humanity li, he's always racist. And so just accept it. Just accept the fact. And so what we realized is, why are you trying to appease someone else? Just be comfortable in your own skin. Does that make sense? Apni chamri naal, apni skin de naal comfortable hovo. Hana, so the first thing is, brown is beautiful. Everybody repeat, brown is beautiful. Tell you, don't have pakori and samosa in the morning. It makes you too sauced. Brown is beautiful. If you got brown skin, you can spend more time in the sun. It's good. It's a healthy thing. And the next thing with your children, make them realize, who's grown up here in Seattle? Put your hands up. Did you feel like a minority growing up in Seattle? Okay? And anybody that feels like a minority psychologically, automatically makes themselves like a second-class citizen. Because you feel, can I fit in or can I not fit in? Am I here or not here? And it psychologically works on you. And so what we do in England, because asi ta sidha kehne aa, asi ta apne guru nu kosh karna aa, sanu ni bala duniya da. Because you guys, there pehla generation aale aa na, you are always trying to be a good citizen. Because tusi sochde good citizen ban ke aa na mainu passport mil jana aa, tuhanu PR mil jana aa. We're second generation. We're born with a passport. We don't care. Does that make sense? And we're not here to keep anybody happy. We're here to keep our hearts, our minds, and our guru happy. Does that make sense? We're here to be the best version of ourselves. That's what we're here for. Because we know Donald Trump doesn't care if you're happy. All Donald Trump cares is that you pay your taxes. That's all they care about. Anna, you have to care you're happy. Does that make sense? Anna? So, what happens is, what you gotta tell your children is, you might feel like a minority growing up in Seattle, but you are the majority on this earth. And you watch, kidney sheti twade bache, the mindset goes up like that. Their confidence level goes up like that. Because the majority of people on this earth are brown. They look like you. Because everyone that is Latino, everyone in South America, everyone in North Africa, everyone in the Mediterranean, everyone in the Middle East, India is the most populous country on this earth, everyone in China, they are people of color. And you are people of color. Do people of color matter? Do people of color matter?
1: Yes.
0: They only matter if they have a voice. And you have to find your voice. So let me give you a political statement. There's two wars going on this time. There's a war in Ukraine, and there's a war in Palestine. In Ukraine, white people are dying, and you're selling billions of dollars there. In Ukraine, in Palestine, children are dying because most of Palestine's population is under 25, and you are told you can't even protest. So do people of color matter? It's a thing you have to now start thinking about, because you are living in a world where morality and good, decent values are constantly being challenged. And you, as people of color, only matter if you use your voice to matter, because Elon Musk is using his voice through Twitter and everything else. Everyone else is using their voice, and you cannot be passive in a world conversation which is trying to make sure that there's genocide that is going to be covered up. Does that make sense? Anna? So we have to realize the world is complex. Anna, the world is complex. And you and your children, let's go back to this Gurdwara first. This Gurdwara, whether you recognize it or not, like most Godwari on this earth, is not well. You're not in crisis. So GRC health test karda, you're not in crisis, but you're not healthy. You're somewhere in the middle. And je tusi change nahi liyonde, you're going to get in crisis. Tuhanu heart attack wala situation ho jana. Par tusi sheti apne aap nu healthy kar sakde ha. Eh kidda hunda ya, aidan de bulare itthe bulaya karo, jehri Gandhi generation na gal kar sakde ha. ਜਿਹੜੇ ਤੁਹਾਡੇ ਬੱਚੇ ਗੋਦੌਰੇ ਨਹੀਂ ਆਉਂਦੇ ਹਨਾ, ਉਹਨਾਂ ਨੂੰ ਵਾਪਸ ਇੱਧਰ ਨੂੰ ਲਿਆ ਸਕਦੇ ਆ। ਨਹੀਂ ਤਾਂ ਤੁਸੀਂ ਵੀ ਆ ਨਾ ਲੋਨਲੀ ਹੋਣਾ, ਬਿਕੋਜ਼ ਵੀ ਹੈਵ ਨੋ ਕਨਸੈਪਟ ਆਫ ਵਾਟ ਸਕਸੈਸ ਇਜ਼। ਵੀ ਆਰ ਹੈਵ ਅ ਰੋਂਗ ਕਨਸੈਪਟ ਆਫ ਵਾਟ ਵੀ ਆਰ ਡੂਇੰਗ ਹੇਅਰ। ਸੋ ਵਾਟ ਆਮ ਗੋਇੰਗ ਟੂ ਡੂ, ਆਮ ਗੋਇੰਗ ਟੂ ਟੈਲ ਯੂ ਅ ਸਟੋਰੀ। ਦਿਸ ਇਜ਼ ਕਾਲਡ ਦ ਸਟੋਰੀ ਆਫ ਟੂ ਸੋਲਸ। ਆਈ ਵਾਂਟ ਯੂ ਟੂ ਲਿਸਨ ਟੂ ਇਟ ਐਂਡ ਫੋਲੋ ਇਟ ਔਨ ਦ ਸਕਰੀਨ। ਆਰ ਯੂ ਗਾਇਸ ਕੰਫਰਟੇਬਲ ਡੂਇੰਗ ਦੈਟ? ਐਂਡ ਜੇ ਮੈਂ ਜ਼ਿਆਦਾ ਅੰਗਰੇਜ਼ੀ ਬੋਲੀ ਜਾਣਾ, ਤੁਸੀਂ ਪੰਜਾਬੀ ਜ਼ਿਆਦਾ ਚਾਹੁੰਦੇ ਆ ਤਾਂ ਮੈਨੂੰ ਇਸ਼ਾਰਾ ਕਰ ਦਿਓ, ਹੈ ਨਾ, ਬਿਕੋਜ਼ ਮੈਂ ਅੰਗਰੇਜ਼ੀ ਅਤੇ ਪੰਜਾਬੀ ਦੋ ਹੀ ਬੋਲੀ ਜਾਣੀ ਆ। ਸੋ ਦਿਸ ਇਜ਼ ਦ ਸਟੋਰੀ ਆਫ ਟੂ ਸੋਲਸ। ਐਂਡ ਜਦੋਂ ਆਪਾਂ ਰਿਸ਼ਤੇਦਾਰ ਆਉਂਦੇ ਆ, ਤੁਹਾਡੇ ਘਰ ਆਉਂਦੇ ਆ, ਆਪਣੀ ਆਦਤ ਹੁੰਦੀ ਆ, ਅਸੀਂ ਹਮੇਸ਼ਾ ਇਕਨੋਮਿਕਸ ਦੀ ਗੱਲ ਕਰਦੇ ਹਾਂ ਕਿ ਯਾਰ ਇੱਥੇ ਇਨਵੈਸਟਮੈਂਟ ਕਰ ਲਾ, ਆਹ ਬਿਜ਼ਨਸ ਵਧੀਆ ਚੱਲਦਾ ਆ, ਆਹ ਇੱਥੇ ਚੱਲਦਾ ਆ, ਉਹ ਚੱਲਦਾ ਆ। ਅਸੀਂ ਇੱਦਾਂ ਦੀਆਂ ਗੱਲਾਂ ਕਰਦੇ ਹਾਂ, ਪ੍ਰੋਪਰਟੀ ਦੀਆਂ ਗੱਲਾਂ ਕਰਦੇ ਹਾਂ, ਕਈ ਵਾਰੀ ਅਸੀਂ ਪੋਲੀਟਿਕਸ ਦੀਆਂ ਗੱਲਾਂ ਕਰਦੇ ਹਾਂ। ਆਹ ਤਾਂ ਸਾਡੇ ਪੋਲੀਟੀਸ਼ੀਅਨ ਆ, ਉਹ ਤਾਂ ਫਿਰ ਵੀ ਥੋੜ੍ਹੇ ਜਿਹੇ ਠੰਡੇ ਆ, ਤੁਹਾਡੇ ਤਾਂ ਪੋਲੀਟੀਸ਼ੀਅਨ ਟਵਿੱਟਰ 'ਤੇ ਲੱਗੇ ਰਹਿੰਦੇ ਆ, ਹੈ ਨਾ। ਐਂਡ ਇੱਦਾਂ ਦੀਆਂ ਗੱਲਾਂ ਕਰਦੇ ਹਾਂ, ਪਰ ਕਦੀ ਕਦੀ ਹੈ ਨਾ ਆਪਾਂ ਘਰਾਂ ਦੇ ਵਿੱਚ ਵਾਹਿਗੁਰੂ ਦੀ ਵੀ ਗੱਲਾਂ ਕਰੀਏ, ਅਸੀਂ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਗੁਰੂ ਦੀ ਮੈਂ ਗੱਲਾਂ ਕਰੀਏ। ਸੋ ਆਪਾਂ ਅੱਜ ਇੱਦਾਂ ਦੀ ਗੱਲ ਨਾਲ ਸ਼ੁਰੂ ਕਰਨਾ ਆ, ਪਰ ਸ਼ੁਰੂ ਆਪਾਂ ਇੱਦਾਂ ਕਰਨਾ ਆ ਕਿ ਪਹਿਲਾਂ ਤੁਸੀਂ ਆਪਣੀ ਢੋਈ ਸਿੱਧੀ ਕਰਨੀ ਆ, ਚੌਂਕਰੀ ਮਾਰਨੀ ਆ, ਹੱਥ ਗੋਡਿਆਂ 'ਤੇ ਰੱਖਣਾ ਆ, ਅੱਖਾਂ ਬੰਦ ਕਰਨੀਆਂ, ਐਂਡ ਯੂ ਗੋਇੰਗ ਟੂ ਰਿਪੀਟ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਐਂਡ ਜਿੱਦਾਂ ਹੁਣ ਤੁਹਾਨੂੰ ਠੰਡ ਆਈ ਆ, ਤੁਸੀਂ ਇੱਕ ਮਿੰਟ ਤਾਂ ਸਿਮਰਨ ਵੀ ਨਹੀਂ ਕੀਤਾ ਤਾਂ ਇੱਦਾਂ ਠੰਡ ਆ ਜਾਂਦੀ ਆ। ਇੰਗਲੈਂਡ ਦੇ ਵਿੱਚ ਹੁਣ ਇੱਦਾਂ ਹੋਲ ਭਰੇ ਪਏ ਆ ਨੌਜਵਾਨਾਂ ਦੇ, ਅਤੇ 6-7 ਘੰਟੇ ਇੱਦਾਂ ਸਿਮਰਨ ਕਰਦੇ ਆ। ਐਨੋ ਸਾਰੇ ਬਾਹਰਲੇ ਜੰਮੇ ਆ, ਤੁਸੀਂ ਰਹਿਣ ਸਵਾਈਆਂ ਦੇ ਕੀਰਤਨ ਦੇਖੋ, ਤੁਹਾਨੂੰ 6-7 ਸਾਲਾਂ ਦੇ ਬੱਚੇ ਦੇਖੂਗੇ ਜਿਹੜੇ 12 ਘੰਟੇ ਉੱਠਦੇ ਨਹੀਂ ਹੈਗੇ। ਇਹ ਕਾਹਤੇ ਆ? ਬਿਕੋਜ਼ ਅਸੀਂ ਹੁਣ ਉਹ ਜਨਰੇਸ਼ਨ ਆ ਜਿਹਨਾਂ ਕੋਲ ਵਧੀਆ ਜੋਬਾਂ ਆ, ਬਿਕੋਜ਼ ਪਹਿਲਾ ਜਨਰੇਸ਼ਨ ਸਟਰਗਲ ਕਰਦਾ ਆ, ਦੂਸਰਾ ਜਨਰੇਸ਼ਨ ਪੜ੍ਹਿਆ ਲਿਖਿਆ ਹੁੰਦਾ, ਜਿਹੜਾ ਸਾਡਾ ਜਨਰੇਸ਼ਨ ਵੀ ਨਾ ਸੀਓਜ਼ ਵੀ ਨਾ ਐਵਰੀਥਿੰਗ। ਐਂਡ ਜਿਹੜੀ ਇੱਕ ਹੋਰ ਗੱਲ ਮੈਂ Q&A ਤੁਹਾਡੇ ਵਿੱਚ ਕਰੂੰਗਾ, ਜੋਬਾਂ ਤੋਂ ਲੈ ਕੇ ਹੁਣ ਐਸੈਟਸ ਖਰੀਦਣ ਨਾ ਪਓ। ਜਿਹਨਾਂ ਨੇ ਕੱਲ੍ਹ ਕੋਰਸ ਕੀਤਾ ਸੀਗਾ, ਮੈਂ ਸਮਝਾਇਆ ਸੀ ਕਿ ਅਸੀਂ ਮਹਾਰਾਜੇ ਹੁੰਦੇ ਸੀਗੇ ਅਤੇ ਸਾਨੂੰ ਵਰਕ ਫੋਰਸ ਬਣਾ ਤਾ, ਹੈ ਨਾ। ਵੀ ਆਰ ਨੋਟ ਟੂ ਬੀ ਦਾ ਵਰਕ ਫੋਰਸ, ਵੀ ਨੀਡ ਟੂ ਲਰਨ ਟੂ ਬੀਕਮ ਮਹਾਰਾਜੇ ਅਗੇਨ। ਡਸ ਦੈਟ ਮੇਕ ਸੈਂਸ? You are people that control your own destinies, your asset owners. You don't work for people, people work for you. That gives you freedom, that gives you power, that gives you ability to bring change in your communities and societies, and you have a better quality, more fruitful life. Does that make sense? Because you are then designing your life. Okay, so the tale of two souls. Can you all see this clearly on the screens? Okay, so when we start koi bhi conversation apa shuru karni ha, we always start with Waheguru Ji Ka Khalsa, Waheguru Ji Ki Fateh. Aaj jehdi story ha, eh do bhraavan di story ha. They're two brothers and inna da haje janam nahi hoya, they're not born. Eh haje bhi apni maa de womb de vich ha. So I want you to use your imagination now. Are you good at using your imagination? Waheguru? So, aa do bhraa eh apni maa de pet de vich aa, and they're having a conversation. And jehda pehla bhraa aa, oh dusre bhraa nu kehnda, Do you think ke delivery to baad koi life hundi hai ya nahi? And dusra bhra kehnda, oh kehnda ke main sochda haan ke delivery to baad koi life hundi hai. Maybe hon sanu tiyari karni chahidi hai Gandhi life li. Ke I think we're going to have a life after delivery. And I think we should get ready for that life now. Sanu hon tiyari karni chahidi hai. That we should get ready. And jera dusra bhra oh hasna panda. He says, nonsense. Tu befkufiya, what are you talking about? He goes, there's no life after delivery. What kind of life would that be? Oh kanda, idundi kiri life di gal karo, kidundi life honiya. Hana? And the second bacha kanda, pehla kanda, I don't know, mainu pata nahi ho kidundi life honiya. ਪਰ ਮੈਂ ਸੋਚਦਾ ਹਾਂ ਸ਼ਾਇਦ ਇੱਥੇ ਨਾਲੋਂ ਜ਼ਿਆਦਾ ਹੀ ਰੋਸ਼ਨੀ ਹੋਊਗੀ ਮੇਬੀ ਦੇਰ ਵਿਲ ਬੀ ਮੋਰ ਲਾਈਟ ਦੈਨ ਹੇਅਰ ਸ਼ਾਇਦ ਆਹ ਕਿਹੜੀਆਂ ਲੱਤਾਂ ਆ ਇਹ ਤੇ ਆਪਾਂ ਤੁਰਨਾ ਆ ਐਂਡ ਆਹ ਜਿਹੜਾ ਮੂੰਹ ਆ ਇਹਦੇ ਨਾਲ ਅਸੀਂ ਖਾਣਾ ਖਾਣਾ ਆ ਸੋ ਹੀ ਗਾਇਜ਼ ਮੇਬੀ ਦੇਰ ਵਿਲ ਬੀ ਸਮਥਿੰਗ ਆਫਟਰਵਰਡਸ ਮੇਬੀ ਦੇਰ ਵਿਲ ਬੀ ਮੋਰ ਲਾਈਟ ਹੇਅਰ ਮੇਬੀ ਆਮ ਗੋਇੰ ਟੂ ਵਾਕ ਔਨ ਥੀਸ ਲੈਗਸ ਮੇਬੀ ਆਮ ਗੋਇੰ ਟੂ ਹੈਵ ਫੂਡ ਥਰੂ ਮਾਈ ਮਾਊਥ And dusra bhra kehnda, tu ta bevkoof ya. Walking is impossible. Kidda tor sakda ya? Eh ta impossible nahi hai, possible nahi hai ga. Naale tu muh de vich kate khana aya, aa tube jandi apne ted nu. Eh de vich khana mili janda ya. Why you want to eat through your mouth? What are you talking about? Eh kehnda ridiculous ya, sara ko sanu aa tube rahi milda ya. And jera pehla ਜਿਹੜਾ ਦੂਸਰਾ ਭਰਾ ਕਹਿੰਦਾ ਕਹਿੰਦਾ ਜਿਹੜੀਆਂ ਤੂੰ ਗੱਲਾਂ ਕਰਦਾ ਇਹ ਲੋਜੀਕਲ ਨਹੀਂ ਹੈਗੀਆਂ ਇਹਦੇ ਵਿੱਚ ਕੋਈ ਤੱਤ ਨਹੀਂ ਹੈਗਾ ਤੂੰ ਐਵੇਂ ਗੱਲਾਂ ਮਾਰੀ ਜਾਂਦਾ ਆ ਐਂ ਪਹਿਲਾ ਭਰਾ ਕਹਿੰਦਾ ਦੂਸਰਾ ਭਰਾ ਕਹਿੰਦਾ ਉਹ ਕਹਿੰਦਾ ਜੇ ਲਾਈਫ ਤੋਂ ਬਾਅਦ ਡਿਲੀਵਰੀ ਆ ਤਾਂ ਆਹ ਕੋਡ ਕਿੱਦਾਂ ਟੁੱਟਣੀ ਆ ਉਹ ਕਹਿੰਦਾ ਮੈਨੂੰ ਨਹੀਂ ਲੱਗਦਾ ਬਾਅਦ 'ਚ ਕੋਈ ਚੀਜ਼ ਆ ਤੂੰ ਬਸ ਇੱਥੇ ਆਪਣਾ ਇੰਜੋਏ ਕਰ ਆਹੀ ਲਾਈਫ ਆ ਬਾਅਦ 'ਚ ਕੋਈ ਚੀਜ਼ ਨਹੀਂ ਹੈਗੀ ਆਪਣਾ ਇੰਜੋਏ ਕਰ ਲਾਈਫ ਪਹਿਲਾ ਭਰਾ ਕਹਿੰਦਾ ਨਹੀਂ ਮੈਨੂੰ ਲੱਗਦਾ ਡਿਲੀਵਰੀ ਤੋਂ ਬਾਅਦ ਲਾਈਫ ਹੈਗੀ ਆ ਦੇਰ ਇਜ਼ ਸਮਥਿੰਗ ਐਂਡ ਉਸ ਅਸੀਂ ਆ ਹਨੇਰੇ ਚੋਂ ਨਿਕਲ ਕੇ ਹਨਾ ਸਾਨੂੰ ਰੋਸ਼ਨੀ ਮਿਲਣੀ ਆ ਮੈਨੂੰ ਲੱਗਦਾ ਆ ਕੋਈ ਮਾਂ ਆ ਦੂਸਰਾ ਭਰਾ ਕਹਿੰਦਾ ਮਾਂ ਵਾਟ ਇਜ਼ ਮਾਂ ਮਾਂ ਕੀ ਚੀਜ਼ ਆ ਜੇ ਮਾਂ ਹੈਗੀ ਆ ਤਾਂ ਮੈਨੂੰ ਮਾਂ ਦਿਸਦੀ ਕਾਹਤੇ ਨਹੀਂ ਹੈਗੀ I can't see ma. Ma ki cheez ya to abhi boli janna ya. And pehla bhra kehnda, nahi, mainu lagda ma hegi ya. Mainu lagda sab kuch ma hi ya. Shayad assi ma de bachche ya. Shayad sara kuch ma hi ya. So first brother says, and dusra bhra kehnda, je ma hegi ya, ਤੇ ਅਸੀਂ ਮਾਂ ਦੇ ਵਿੱਚ ਆ ਤੇ ਮੈਨੂੰ ਮਾਂ ਸੁਣਦੀ ਕਾਹਤੇ ਨਹੀਂ ਹੈਗੀ ਐਂ ਪਹਿਲਾ ਭਰਾ ਕਹਿੰਦਾ ਸ਼ਾਇਦ ਆਪਾਂ ਰੌਲਾ ਬਹੁਤ ਪਾਈ ਜਾਂਦੇ ਹਾਂ ਸ਼ਾਇਦ ਆਪਾਂ ਨੂੰ ਥੋੜ੍ਹਾ ਜਿਹਾ ਸ਼ਾਂਤ ਹੋਣਾ ਚਾਹੀਦਾ ਆ ਤਾਂ ਸ਼ਾਇਦ ਸਾਨੂੰ ਵੀ ਮਾਂ ਸੁਣਨ ਆਪੂਗੀ ਡਸ ਦੈਟ ਮੇਕ ਸੈਂਸ ਐਂਡ ਪਹਿਲਾ ਭਰਾ ਕਹਿੰਦਾ ਨਹੀਂ ਇੱਦਾਂ ਦੀ ਕੋਈ ਚੀਜ਼ ਨਹੀਂ ਹੈਗੀ ਕੋਈ ਮਾਂ ਨਹੀਂ ਹੈਗੀ ਤੂੰ ਐਵੇਂ ਗੱਲਾਂ ਮਾਰੀ ਜਾਂਦਾ ਆ Do you understand that conversation, do pravan de vich? Because this is the conversation of life. Ek banda kehnda ya ke maan ya akal purkh ya. Assi akal purkh rehnde ha and sanu gaan di vi taiyari karni chahidi ha. And dusra banda kehnda ya nahi ahi sab kuch ya shraban peevo meat khao kreta karo enjoy karo. There's nothing else apart from this. And this is the conversation. Hegi ta doi praya. They're both brothers. But ek the outlook ya different. Dusi the outlook are different. Do you agree? Why, Guru? Because this is the story of our lives. Some of you are going to live your life and have no relationship with Akal Purkh. And some of you are going to live your life and you're going to have an amazing relationship with Akal Purkh. And some people say to me, Jagjit Singh, what's the difference between living with God or being an atheist? And my reply is, Dukh Dohanu Yonaya. Both of you are going to have dukh in your life. But ek bandaya, jira kaal prukhnu mandaya, ode ko shatri hundiya. He has an umbrella. And os umbrella de naal ki hundaya, jado top jada tej hundiya, onu sham el jandiya. And jado mi pindaya, o gillani hunda. Jira banda kaal prukhnu nahi mandaya, onu top birar dandiya. Oh, meed vich gilla vi ho janda ya. Does that make sense? Because life is going to be the same for everybody. And it comes to our relationship with our Guru. Let me tell you one thing in life. Vaheguru? Vaheguru? Let me tell you one thing in life. There is nobody in your life which is going to be more stable in your life than the Guru Granth Sahib. Your husband or your wife shed charai kar juge thode akhaan de samane. Kaiyan de bache bhi charai kar jande ona de akhaan de samane. But there's one thing guaranteed in life. That is, the day you're born, odo Guru Granth Sahib hazir ya. The day you get married, Guru Granth Sahib hazir ya. The day thoda bache da janam bhi hunda ya, Guru Granth Sahib hazir ya. ਤੁਹਾਡੇ ਬੱਚੇ ਦਾ ਆਨੰਦ ਕਾਰਜ ਹੁੰਦਾ ਆ ਗੁਰੂ ਗ੍ਰੰਥ ਸਾਹਿਬ ਹਾਜ਼ਰ ਆ ਐਂਡ ਜਿੱਦਣ ਤੁਸੀਂ ਚੜ੍ਹਾਈ ਕਰੋਗੇ ਉਦਣ ਵੀ ਗੁਰੂ ਗ੍ਰੰਥ ਸਾਹਿਬ ਹਾਜ਼ਰ ਆ ਡਸ ਦੈਟ ਮੇਕ ਸੈਂਸ ਦਿਸ ਇਜ਼ ਦ ਵਨ ਥਿੰਗ ਇਨ ਯੋਰ ਲਾਈਫ ਦੈਟ ਵਿਲ ਨੈਵਰ ਲੀਵ ਯੂ ਐਂਡ ਇਹ ਤੁਹਾਡੀ ਚੋਇਸ ਆ ਉਸ ਲਾਈਫ ਦੇ ਵਿੱਚ ਕਿ ਤੁਸੀਂ ਇਹਨੂੰ ਕਿੱਦਾਂ ਇੰਗੇਜ ਕਰਨਾ ਆ ਡਸ ਦੈਟ ਮੇਕ ਸੈਂਸ ਵਾਹਿਗੁਰੂ ਇਜ਼ ਅ ਕੀ ਥਿੰਗ ਹੇ ਇਜ਼ ਦੈਟ Many of us, ਉਹਨਾਂ ਨੇ ਇੰਨਾ ਹੀ ਟਾਈਮ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਇੰਗੇਜ ਕਰਨਾ ਆ ਇੰਨਾ ਹੀ ਟਾਈਮ ਗੁਰੂ ਗ੍ਰੰਥ ਸਾਹਿਬ ਨੂੰ ਇੰਗੇਜ ਕਰਨਾ ਆ ਇੱਥੇ ਮੱਥਾ ਟੇਕੀ ਜਾਣਾ ਆ ਪੜ੍ਹਨਾ ਨਹੀਂ ਹੈਗਾ ਹੱਥ ਕਰੇ ਕਰੋ ਜੇ ਤੁਸੀਂ ਸਾਰਾ ਗੁਰੂ ਗ੍ਰੰਥ ਸਾਹਿਬ ਪੜ੍ਹਿਆ ਬਿਗਿਨਿੰਗ ਟੂ ਐਂਡ ਓਕੇ ਐਂਡ ਜਦੋਂ ਮੈਂ ਬੱਚਿਆਂ ਨੂੰ ਪੁੱਛਦਾ ਹੁੰਦਾ ਹੱਥ ਕਰੇ ਕਰੋ ਇਫ ਯੂ ਰੈਡ ਹੈਰੀ ਪੋਟਰ ਜਿੱਦਾਂ ਮੈਂ ਹੁਣ ਖਾਲਸਾ ਸਕੂਲ 'ਚ ਕਿਹਾ ਸੀਗਾ ਐਂਡ ਬੱਚੇ ਲੁੱਕ ਐਟ ਆਲ ਦ ਬੱਚੇ ਦੇ ਰੈਡ ਹੈਰੀ ਪੋਟਰ ਐਂਡ ਹੈਰੀ ਪੋਟਰ ਹੈਜ਼ ਮੋਰ ਪੇਜਸ ਦੈਨ ਹੈਵ ਅੰਗਸ ਇਨ ਦ ਗੁਰੂ ਗ੍ਰੰਥ ਸਾਹਿਬ ਆਲ ਦ ਟਾਈਮ ਯੂ ਸਪੈਂਟ ਰੀਡਿੰਗ ਹੈਰੀ ਪੋਟਰ ਯੂ ਕੁਡ ਵਾਚ ਦ ਮੂਵੀ ਐਂਡ ਰੈਡ ਦ ਹੋਲ ਗੁਰੂ ਗ੍ਰੰਥ ਸਾਹਿਬ ਹੈ ਨਾ ਦ ਗੁਰੂ ਗ੍ਰੰਥ ਸਾਹਿਬ ਇਜ਼ ਡਿਜ਼ਾਈਨਡ ਫੋਰ ਰੀਡਿੰਗ ਕਿਤੇ ਨਹੀਂ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਕਿ ਮੈਨੂੰ ਮੱਥਾ ਟੇਕੋ ਕਿਤੇ ਨਹੀਂ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਕਿ ਮੈਨੂੰ ਚੋਰ ਸਾਹਿਬ ਕਰੋ ਗੁਰੂ ਗ੍ਰੰਥ ਸਾਹਿਬ ਲਿਖਿਆ ਕੀ ਆ ਨਿਵ ਕੇ ਆਓ ਗਾਵੀਏ ਸੁਣੀਏ ਮਨ ਰੱਖੀਏ ਸੋ ਗੁਰੂ ਗ੍ਰੰਥ ਸਾਹਿਬ ਲਿਖਿਆ ਲਿਸਨ ਟੂ ਮੀ ਰੀਡ ਮੀ ਇੰਗੇਜ ਮੀ ਸਿੰਗ ਮੀ ਬੇਸਿਕਲੀ ਡਿਸਕਸ ਮੀ ਪਰ ਐਂਡ ਦੇ ਵਿੱਚ ਕੀ ਲਿਖਿਆ ਗੁਰਬਾਣੀ ਬਣੀ ਹੈ ਵਿਚ ਮੀਨਸ ਇੰਪਲੀਮੈਂਟ ਮੀ ਇਨ ਯੋਰ ਡੇਲੀ ਲਾਈਫ ਐਂਡ ਜਿਹੜਾ ਇਨਸਾਨ ਸਹਿਜ ਪਾਠ ਕਰਨਾ ਪੈਂਦਾ ਆ ਜਿਹੜਾ ਇਨਸਾਨ ਸਹਿਜ ਪਾਠ ਕਰਨਾ ਪੈਂਦਾ ਆ ਉਹ ਸੋਚਦਾ ਇੰਨਾ ਗਿਆਨ ਇੰਨੀ ਕਿਰਪਾ ਇੰਨਾ ਸਹਿਜ ਉਹ ਫਿਰ ਜਦੋਂ ਮੱਥਾ ਟੇਕਦਾ ਆ ਇੱਦਾਂ ਨਹੀਂ ਮੱਥਾ ਟੇਕਦਾ ਕਿੱਦਾਂ ਰਿਚੁਅਲਿਸਟਿਕਲੀ ਅਸੀਂ ਮੱਥਾ ਟੇਕਦੇ ਹਾਂ ਉਹ ਫਿਰ ਇੱਥੇ ਆ ਕੇ ਮੱਥਾ ਟੇਕਦਾ ਇੱਦਾਂ ਕਿ ਮੈਂ ਆ ਕਾਰਪੇਟ ਦੇ ਵਿੱਚ ਮੈਲਟ ਹੋ ਜਾਵਾਂ ਬਿਕੋਜ਼ ਮੇਰੇ ਸਾਹਮਣੇ ਮੇਰਾ ਗੁਰੂ ਆ ਡਸ ਦੈਟ ਮੇਕ ਸੈਂਸ ਐਂਡ ਦਿਸ ਇਜ਼ ਵਾਈ ਯੂ ਵਿਲ ਓਨਲੀ ਐਵਰ ਅੰਡਰਸਟੈਂਡ ਯੋਰ ਗੁਰੂ when you're doing daily Sahaj Paath. Because you're now having a conversation with your Guru. Tusi ohde naal gallan kar rahe ha. And I'm telling you this as a Mona Munda, born in UK, hum rulte firte koi baat na puchda in West London, hana, who at one point in my life, basically decided to read the Guru Granth Sahib. Before that, I'd read the Quran, I'd read the Bible, I've read the Torah, I've read Taoism, I've read Confucius, I've read Buddha, I've read Communism, Capitalism, Socialism. I read all of them things. The last thing I did was read the Guru Granth Sahib. And the main reason for that, I didn't know I could read the Guru Granth Sahib. Because sanu dasya gaya siga, Punjabi sikke padhna aya, ਸਾਨੂੰ ਕੋਈ ਪੰਜਾਬੀ ਸਕਾਲਰ ਨਾਲ ਨਹੀਂ ਸੀਗਾ ਹੈਨਾ ਬਿਕਾਜ਼ ਪੰਜਾਬੀ ਸਕੂਲ ਸੀਗੇ ਐਂਡ ਉਹ ਬਹੁਤ ਅਮੇਜ਼ਿੰਗ ਲੋਕ ਚਲਾ ਰਹੇ ਸੀਗੇ ਬਹੁਤ ਕਮਾਲ ਦੇ ਟੀਚਰ ਸੀ ਸਾਨੂੰ ਬਹੁਤ ਪਿਆਰ ਕਰਦੇ ਸੀ ਮੈਂ 13 ਸਾਲ ਪੰਜਾਬੀ ਸਕੂਲ ਗਿਆ ਮੈਂ GCSE ਪੰਜਾਬੀ ਐਗਜ਼ਾਮ ਵੀ ਪਾਸ ਕਰ ਲਿਆ ਬਿਕਾਜ਼ ਬੱਚੇ ਵੀ ਨਾਓ ਹੈਡ ਪਾਸ ਐਗਜ਼ਾਮਸ ਇਟਸ ਨਾਟ ਹਾਰਡ ਟੂ ਡੂ ਪਰ ਮੈਂ ਪੰਜਾਬੀ ਨਹੀਂ ਸਿੱਖੀ ਬਿਕਾਜ਼ ਮੈਨੂੰ ਪਤਾ ਨਹੀਂ ਸੀ ਕਿ ਪੰਜਾਬੀ ਕਾਹਦੇ ਲਈ ਸਿੱਖਣੀ ਆ ਨਾ ਉਹਨੇ ਬਿਠਾਓ ਮੀ ਐਂਡ ਦੈਨ ਫਿਰ ਕੀ ਹੋਇਆ ਮੈਂ ਖਾਲਸਾ ਕੈਂਪ ਗਿਆ ਉੱਥੇ ਮੈਨੂੰ ਪਹਿਲੀ ਵਾਰੀ ਗੁਰਸਿੱਖ ਮਿਲੇ ਜਿਹੜੇ ਇੰਗਲਿਸ਼ ਬੋਲਦੇ ਸੀਗੇ ਮੈਂ ਪਹਿਲੀ ਵਾਰੀ ਰਹਿਣ ਸੁਆਈ ਦੇ ਵਿੱਚ ਬੈਠਾ ਐਂਡ ਮੈਨੂੰ ਇੰਨਾ ਪਿਆਰ ਹੋ ਗਿਆ ਕੀਰਤਨ ਨਾਲ ਪਾਠ ਨਾਲ ਮੈਂ ਫਿਰ ਬਾਅਦ 'ਚ ਕੇਸ ਰੱਖ ਕੇ 2 ਹਫ਼ਤਿਆਂ 'ਚ ਪੰਜਾਬੀ ਸਿੱਖ ਲਈ ਬਿਕਾਜ਼ ਨਾਓ ਆਈ ਨੋ ਮੈਂ ਕਾਹਤੇ ਸਿੱਖਣੀ ਆ ਬਿਕਾਜ਼ ਅਸੀਂ ਕੀ ਕਰਦੇ ਹਾਂ ਅਸੀਂ ਪੰਜਾਬੀ ਸਕੂਲ ਚਲਾਉਂਦੇ ਹਾਂ ਅਤੇ ਬੱਚਿਆਂ ਨੂੰ ਕਹੀ ਜਾਂਦੇ ਪੰਜਾਬੀ ਸਿੱਖੋ ਪੰਜਾਬੀ ਸਿੱਖੋ ਪੰਜਾਬੀ ਸਿੱਖੋ ਇਹ ਨਹੀਂ ਦੱਸਦੇ ਕਿ ਕਾਹਤੇ ਸਿੱਖਣੀ ਆ ਐਂਡ ਵੈਨ ਯੂ ਸਟਾਰਟ ਟੈਲਿੰਗ ਯੂਰ ਚਿਲਡਰਨ ਕਾਹਤੇ ਸਿੱਖਣੀ ਆ ਉਹਨਾਂ ਨੇ ਛੇਤੀ ਸਿੱਖ ਲੈਣਾ ਲੈਟ ਮੀ ਗਿਵ ਯੂ ਅ ਟਿਪ ਤੁਸੀਂ ਜਿੰਨੇ ਤੁਹਾਡੇ ਇੱਥੇ ਬੱਚੇ ਆ ਪੰਜਾਬੀ ਸਕੂਲਾਂ ਨੂੰ ਜਾਣਦੇ ਆ ਤੁਸੀਂ ਉਹਨਾਂ ਨੂੰ ਕਹਿ ਦਿਓ ਕਿ ਅਸੀਂ ਇੱਕ ਕੰਪੀਟੀਸ਼ਨ ਕਰਨਾ ਆ ਐਵਰੀ ਬੱਚਾ ਜਿਹੜਾ ਸਹਿਜ ਪਾਠ ਕਰ ਲਵੇ ਗੁਰੂ ਗ੍ਰੰਥ ਸਾਹਿਬ ਨੂੰ ਉਹਨੂੰ ਬਾਅਦ 'ਚ ਪੰਜਾਬੀ ਸਕੂਲ ਆਉਣ ਨੂੰ ਲੋੜ ਨਹੀਂ ਹੈਗੀ ਐਂਡ ਤੁਸੀਂ ਦੇਖ ਲਓ ਸਾਲ 2 ਸਾਲ ਦੇ ਵਿੱਚ ਤੁਹਾਡੇ ਸਾਰੇ ਬੱਚਿਆਂ ਨੇ ਸਹਿਜ ਪਾਠ ਕਰ ਲੈਣਾ ਬਿਕਾਜ਼ ਉਹ ਆਪਣੇ ਵੀਕਐਂਡ ਫਰੀ ਕਰਨਾ ਚਾਹੁੰਦੇ ਆ ਐਂਡ ਯੂ ਹੈਵ ਅਚੀਵਡ ਵਾਟ ਯੂ ਵਾਂਟ ਟੂ ਅਚੀਵ ਵਿਚ ਇਜ਼ ਬੇਸਿਕਲੀ ਟੀਚ ਯੂਰ ਚਿਲਡਰਨ ਪੰਜਾਬੀ ਐਂਡ ਗੈਟ ਦੈਮ ਡੂਇੰਗ ਪਾਠ ਬਿਕਾਜ਼ ਜਿੰਨੇ ਤੁਸੀਂ ਇੱਥੇ ਬੈਠੇ ਆ ਤੁਹਾਡੀ ਐਨਸੈਸਟਰੀ 'ਚ ਜਾਂ ਤੁਸੀਂ ਹਿੰਦੂ ਸੀ ਜਾਂ ਮੁਸਲਮਾਨ ਤੁਸੀਂ ਸਾਰੇ ਹਿੰਦੂ ਜਾਂ ਮੁਸਲਮਾਨ ਸੀਗੇ ਪਰ ਸਮਵਨ ਇਨ ਯੂਰ ਐਨਸੈਸਟਰੀ ਡਿਸਾਈਡਿਡ ਕਿ ਮੈਂ ਸੱਚਖੰਡ ਪਹੁੰਚਣਾ ਮੈਂ ਸੱਚਖੰਡ ਪਹੁੰਚਣਾ ਉਹਨਾਂ ਨੇ ਸਿੱਖ ਬਣ ਗਏ ਚਰਨ ਅੰਮ੍ਰਿਤ ਲਿਆ ਲੈਟਸ ਸੇ ਉਹ ਗੁਰੂ ਨਾਨਕ ਦੇਵ ਜੀ ਦੇ ਵੇਲੇ ਦੇ ਸੀਗੇ ਲੈਟਸ ਸੇ ਉਹ ਗੁਰੂ ਗੋਬਿੰਦ ਸਿੰਘ ਦੇ ਵੇਲੇ ਦੇ ਸੀਗੇ ਅਤੇ 1699 ਦੇ ਵਿੱਚ ਉਹਨਾਂ ਨੇ ਅੰਮ੍ਰਿਤ ਛਕਿਆ ਲੈਟਸ ਸੇ ਉਹ ਮੀਰ ਮਨੂ ਦੇ ਵੇਲੇ ਦੇ ਸੀਗੇ ਐਂਡ ਅੰਮ੍ਰਿਤ ਛਕਣਾ ਦਾ ਮਤਲਬ ਮੌਤ ਸੀਗੀ ਬਟ ਆਈ ਸਟਿਲ ਵਾਂਟ ਟੂ ਟੇਕ ਅੰਮ੍ਰਿਤ ਬਿਕਾਜ਼ ਉਹ ਸੱਚਖੰਡ ਪਹੁੰਚਣਾ ਸੀਗੇ ਉਸ ਇਨਸਾਨ ਦਾ ਉਹ ਫੈਸਲਾ ਇੰਨਾ ਇੰਪੋਰਟੈਂਟ ਸੀਗਾ ਤੁਹਾਡੀ ਫੈਮਿਲੀ ਸਟੋਰੀ ਦੇ ਵਿੱਚ ਬਿਕਾਜ਼ ਉਹ ਫੈਸਲਾ ਕਰਕੇ ਅੱਜ ਤੁਸੀਂ ਗੁਰਦੁਆਰੇ ਬੈਠੇ ਹੋ ਨਹੀਂ ਤਾਂ ਤੁਸੀਂ ਮੰਦਰ ਜਾਂ ਮਸੀਤ ਦੇ ਵਿੱਚ ਬੈਠੇ ਹੋਣੇ ਸੀਗੇ ਡੂ ਯੂ ਅਗਰੀ ਐਂਡ ਉਸ ਨੂੰ ਤਾਂ ਹੀ ਕੀਤਾ ਸੀਗਾ ਬਿਕਾਜ਼ ਉਹ ਸੱਚਖੰਡ ਪਹੁੰਚਣਾ ਚਾਹੁੰਦਾ ਸੀਗਾ ਐਂਡ ਅੱਜ ਅਸੀਂ ਆਪਣੇ ਬੱਚਿਆਂ ਨਾਲ ਸੱਚਖੰਡ ਦੀ ਗੱਲ ਹੀ ਨਹੀਂ ਕਰਦੇ ਬੱਚਿਆਂ ਨਾਲ ਸੱਚਖੰਡ ਦੀ ਗੱਲ ਨਹੀਂ ਕਰਦੇ ਸੋ ਵਾਟ ਯੂ ਗੋਟ ਬੀ ਸੇਇੰਗ ਇਨ ਯੂਰ ਪੰਜਾਬੀ ਸਕੂਲ ਪੁੱਤ ਐਂਡ ਆਪਣੇ ਘਰਾਂ ਦੇ ਵਿੱਚ ਬੱਚਿਆਂ ਨਾਲ ਕਹਿਣਾ ਚਾਹੀਦਾ ਆ ਪੁੱਤ ਯੂ ਆਰ ਡਿਜ਼ਾਈਨ ਟੂ ਗੋ ਟੂ ਸੱਚਖੰਡ ਐਂਡ ਯੋਰ ਬੱਚਾ ਇਜ਼ ਗੋਨਾ ਸੇ ਮਾਂ ਸੱਚਖੰਡ ਕੀ ਹੁੰਦਾ ਆ ਐਂਡ ਤੁਸੀਂ ਕਹਿਣਾ ਪੁੱਤ ਇਹ ਉਹ ਜਗ੍ਹਾ ਆ ਜਿੱਥੇ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਬਾਬਾ ਦੀਪ ਸਿੰਘ ਉੱਥੇ ਆਲ ਦਾ ਟਾਈਮ ਅਨਹਦ ਸ਼ਬਦ ਕੀਰਤਨ ਵੱਜਦਾ ਆ ਉਹ ਇੱਕ ਬਹੁਤ ਅਮੇਜ਼ਿੰਗ ਥਾਂ ਆ ਅਤੇ ਅਸੀਂ ਇੱਕ ਓਸ਼ਨ ਅਸੀਂ ਇੱਕ ਪਾਣੀ ਦਾ ਡਰੋਪ ਆ ਅਤੇ ਅਸੀਂ ਇੱਕ ਪਾਣੀ ਦਾ ਡਰੋਪ ਆ ਅਤੇ ਉਹ ਓਸ਼ਨ ਆ ਸਮੁੰਦਰ ਆ ਅਤੇ ਅਸੀਂ ਇੱਕ ਜਰਨੀ ਦੇ ਵਿੱਚ ਜਾਣਾ ਜਿਹੜਾ ਪਾਣੀ ਦਾ ਡਰੋਪ ਟੂਟੀ 'ਚੋਂ ਨਿਕਲਦਾ ਆ ਡਰੇਨ ਦੇ ਵਿੱਚ ਜਾਂਦਾ ਆ ਉਹਨੇ ਦੁਨੀਆ ਦੀ ਸਾਰੀ ਗੰਦਗੀ ਦੇਖਣੀ ਆ ਹੌਲੀ ਹੌਲੀ ਸਟ੍ਰੀਮ 'ਚ ਜਾਂਦਾ ਆ ਹੌਲੀ ਹੌਲੀ ਰਿਵਰ 'ਚ ਜਾਂਦਾ ਆ ਅਤੇ ਐਂਡ ਦੇ ਵਿੱਚ ਓਸ਼ਨ ਦੇ ਵਿੱਚ ਚਲ ਜਾਂਦਾ ਆ ਦੈਟਸ ਦ ਜਰਨੀ ਵੀ ਗੋਇੰਗ ਥਰੂ ਹੈਨਾ ਪਰ ਤੂੰ ਏਦਾਂ ਦਾ ਬੰਦਾ ਬਣਨਾ ਆ ਕਿ ਤੂੰ ਗੰਦਗੀ ਦੇ ਵਿੱਚ ਨਹੀਂ ਰਹਿਣਾ ਤੂੰ ਗੰਦਗੀ 'ਚ ਨਿਕਲ ਕੇ ਸਾਫ਼ ਪਾਣੀ 'ਚ ਜਾਣਾ ਆ ਐਂਡ ਜਿੰਨਾ ਤੂੰ ਜ਼ਿਆਦਾ ਸਾਫ਼ ਪਾਣੀ 'ਚ ਜਾਂਦਾ ਉੰਨਾ ਹੀ ਤੂੰ ਤੇਜ਼ ਜਾਣਾ ਆ ਉੰਨੀ ਛੇਤੀ ਤੂੰ ਵਾਪਸ ਸਮੁੰਦਰ ਚਲ ਜਾਣਾ ਆ ਡਸ ਦੈਟ ਮੇਕ ਸੈਂਸ ਐਂਡ ਦਿਸ ਇਜ਼ ਦ ਰਿਐਲਿਟੀ ਜਦੋਂ ਤੁਸੀਂ ਬੱਚੇ ਨੂੰ ਕਹਿੰਦੇ ਤੂੰ ਸੱਚਖੰਡ ਪਹੁੰਚਣਾ ਬੱਚੇ ਨੇ ਕਹਿਣਾ ਮਾਂ ਸੱਚਖੰਡ ਮੈਂ ਕਿੱਦਾਂ ਪਹੁੰਚਣਾ ਆ ਐਂਡ ਤੁਸੀਂ ਕਹਿਣਾ ਪੁੱਤ ਇਹ ਸਾਰਾ ਰਾਸਤਾ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਆ ਤਾਂ ਹੀ ਅਸੀਂ ਗੁਰਦੁਆਰੇ ਜਾਂਦੇ ਹਾਂ ਤਾਂ ਹੀ ਤੂੰ ਇੱਥੇ ਮੱਥਾ ਟੇਕਦਾ ਆ ਮਾਂ ਗੁਰੂ ਗ੍ਰੰਥ ਸਾਹਿਬ 'ਚ ਇਹ ਲਿਖਿਆ ਆ ਇਹ ਮੈਂ ਪੜ੍ਹ ਵੀ ਸਕਦਾ ਹਾਂ ਐਂਡ ਤੁਸੀਂ ਕਹਿਣਾ ਪੁੱਤ ਤਾਂ ਹੀ ਮੈਂ ਤੇਰੇ ਨਾਲ ਸਵੇਰ ਨਾਲ ਜਪਜੀ ਸਾਹਿਬ ਕਰਦੀ ਹਾਂ ਕਿ ਤੈਨੂੰ ਸ਼ੁਰੂ ਕਰਨਾ ਆ ਕਿ ਇਹ ਪੜ੍ਹਨਾ ਕਿੱਦਾਂ ਆ ਅੱਛਾ ਤਾਂ ਆਪਾਂ ਜਪਜੀ ਸਾਹਿਬ ਕਰਦੇ ਹਾਂ ਮਾਂ ਮੈਂ ਪੜ੍ਹ ਵੀ ਸਕਦਾ ਆ ਐਂ ਤੁਸੀਂ ਕਹਿਣਾ ਹਾਂ ਪੁੱਤ ਤਾਂ ਹੀ ਮੈਂ ਤੈਨੂੰ ਪੰਜਾਬੀ ਸਕੂਲ ਭੇਜਦੀ ਹਾਂ ਤਾਂ ਫਿਰ ਤੂੰ ਉੱਥੇ ਸਿੱਖ ਸਕਦਾ ਆ ਕਿ ਪੰਜਾਬੀ ਕਿੱਦਾਂ ਪੜ੍ਹਨੀ ਆ ਤਾਂ ਫਿਰ ਤੂੰ ਸਾਰਾ ਗੁਰੂ ਗ੍ਰੰਥ ਸਾਹਿਬ ਪੜ੍ਹ ਸਕਦਾ ਆ ਐਂ ਤੇਰੇ ਵਰਗਾ ਕੋਈ ਕਮਾਲ ਦਾ ਇਨਸਾਨ ਨਹੀਂ ਹੋਣਾ ਐਂਡ ਵਟ ਯੂਵ ਡਨ ਇਜ਼ ਯੂ ਗਿਵਨ ਦਾ ਬੱਚਾ ਦ ਸਟਾਰਟਿੰਗ ਪੁਆਇੰਟ ਐਂਡ ਯੂ ਗਿਵਨ ਦਾ ਬੱਚਾ ਦਾ ਡੈਸਟੀਨੇਸ਼ਨ ਐਂਡ ਤੁਹਾਡੇ ਬੱਚੇ ਇੰਨੇ ਕਮਾਲ ਦੇ ਆ ਉਹਨਾਂ ਨੇ ਆਪ ਹੀ ਨੈਵੀਗੇਟ ਕਰ ਲੈਣਾ ਬਾਕੀ ਰਸਤਾ ਪਰ ਅਸੀਂ ਬੱਚਿਆਂ ਨੂੰ ਕਦੀ ਸਟਾਰਟਿੰਗ ਪੁਆਇੰਟ ਵੀ ਨਹੀਂ ਦਿੱਤਾ ਅਤੇ ਡੈਸਟੀਨੇਸ਼ਨ ਨਹੀਂ ਕੀਤਾ ਬਸ ਇਹੀ ਕੀਤਾ ਪੰਜਾਬੀ ਪੜ੍ਹੋ ਪੰਜਾਬੀ ਪੜ੍ਹੋ ਐਂਡ ਤੁਹਾਡੇ ਬੱਚੇ ਵੀ ਸੋਚਦੇ ਅਸੀਂ ਤਾਂ ਪੰਜਾਬੀ ਪੜ੍ਹਦੇ ਹਾਂ ਤਾਂ ਫਿਰ ਅਸੀਂ ਦਲਜੀਤ ਦੋਸਾਂਝ ਦੇ ਗਾਣੇ ਸਮਝਦੇ ਹਾਂ ਤਾਂ ਫਿਰ ਅਸੀਂ ਸਟੇਡੀਅਮ ਭਰ ਸਕਦੇ ਹਾਂ ਐਂਡ ਆਮ ਨੋਟ ਸੇਇੰਗ ਕਿ ਉਹ ਮਾਰਾ ਆ ਉਹ ਐਨੀਥਿੰਗ ਐਲਸ ਲਾਈਕ ਦੈਟ ਪਰ ਅਸੀਂ ਉਹ ਕੌਮ ਆ ਆਫ ਹਾਇਰ ਵੈਲਿਊਸ ਅਸੀਂ ਉਹ ਕੌਮ ਆ of literary geniuses asi o kaum ya of musical geniuses asi o kaum ya of spiritualists asi o kaum ya of amazing bhagats asi o kaum ya and we should remember who we are and not devalue ourselves in front of our children because what is your goals in life tusi life to chahne ki ya ਕਿ ਤੁਸੀਂ ਹੁਣ ਇੱਥੇ ਬਾਹਰ ਆ ਗਏ ਵਟ ਡੂ ਯੂ ਵਾਂਟ ਇਨ ਲਾਈਫ ਐਂਡ ਮਜੋਰਟੀ ਲੋਕਾਂ ਨੂੰ ਪੁੱਛੋ ਤੁਸੀਂ ਲਾਈਫ 'ਚ ਚਾਹੁੰਦੇ ਕੀ ਆ ਐਂਡ ਮਜੋਰਟੀ ਲੋਕਾਂ ਇਹੀ ਕਹਿੰਦੇ ਕਿ ਮੈਨੂੰ ਸੁੱਖ ਚਾਹੀਦਾ ਆ ਜੇ ਤੁਹਾਨੂੰ ਸੁੱਖ ਚਾਹੀਦਾ ਆ ਫੋਰ ਯੂਰ ਹੈਂਡਸ ਅਪ ਜੇ ਤੁਸੀਂ ਸਕੂਲ ਗਏ ਸੀਗੇ ਫੋਰ ਯੂਰ ਹੈਂਡਸ ਅਪ ਇਫ ਯੂ ਐਵਰ ਬੀਨ ਟੂ ਸਕੂਲ ਵੈਦਰ ਇਟਸ ਇਨ ਪੰਜਾਬ ਔਰ ਅਮੈਰੀਕਾ ਫੋਰ ਯੂਰ ਹੈਂਡਸ ਅਪ ਪ੍ਰੋਪਰਲੀ ਇੰਡੀਆ ਤਾਂ ਨਹੀਂ ਇੱਥੇ ਅੰਪਾ ਰਿਹਾ ਯੈ ਸੋ ਸਾਰੇ ਤੁਸੀਂ ਸਕੂਲ ਗਏ ਆ ਹੁਣ ਮੈਨੂੰ ਦੱਸੋ ਜੇ ਮਜੋਰਟੀ ਲੋਕ ਇਸ ਦੁਨੀਆਂ ਦੇ ਵਿੱਚ ਸੁੱਖ ਸੁਖੀ ਹੋਣਾ ਚਾਹੁੰਦੇ ਆ ਵੈਨਸ ਦ ਲਾਸਟ ਟਾਈਮ ਯੂ ਵੈਂਟ ਟੂ ਸਕੂਲ ਐਂਡ ਯੂ ਡਿਡ ਅ ਕੋਰਸ ਔਨ ਹਾਊ ਟੂ ਬੀ ਹੈਪੀ ਹੈਜ਼ ਐਨੀਬਾਡੀ ਹੇਅਰ ਡਨ ਅ ਡਿਗਰੀ ਔਨ ਹਾਊ ਟੂ ਬੀ ਹੈਪੀ ਹੈਜ਼ ਐਨੀਬਾਡੀ ਹੇਅਰ ਡਨ ਅ ਡਿਗਰੀ ਔਨ ਹਾਊ ਟੂ ਬੀ ਵਾਈਜ਼ ਹਾਊ ਟੂ ਬੀ ਹੰਬਲ ਕਦੀ ਕਿਸੇ ਨੇ ਪੜ੍ਹਿਆ ਸਕੂਲਾਂ ਦੇ ਵਿੱਚ And don't you think that's odd? Ke tusi 20 saal education de vich rahe ha and insaan sukhi hona chahunde ha par tusi study nahi kadi karida ke sukhi kidda banida ha And this is because tusi capitalism ch reh rahe ha Capitalism doesn't care if you're sukhi Tusi log sochde ha ke Donald Trump do you think he cares if you're happy? Do you think he cares about you? He doesn't care about you. No government cares about you in any country around the world. There's only one country on this earth jitte that has a minister of happiness. So you have a secretary of state, don't you? And you have a crazy secretary of war. It should be a secretary of defense. Hana? You have a secretary of education. You have a secretary of health. Oh, sorry, you have no health care. Hana? We have Secretary of Health, Anna. But you have all of these things, but you don't have a Secretary of Happiness. There's only one country on this earth, and that is Bhutan. Kalla Bhutan ya, jera care karda ya, ki odi population khosh bhi ya ja nahi. Every other country only cares about GDP, Gross Domestic Product. That's all they care about. So what you are the workers. ਤੁਸੀਂ ਆਪਣੇ ਆਪ ਨੂੰ ਜਿੰਨਾ ਮਰਜ਼ੀ ਹੋਮੇ ਦੇ ਵਿੱਚ ਬੈਠੇ ਰਹੋ ਕਿ ਮੈਂ ਤਾਂ ਡਾਕਟਰ ਹਾਂ ਮੈਂ ਤਾਂ ਪ੍ਰੋਫੈਸਰ ਹਾਂ ਮੈਂ ਤਾਂ ਵਕੀਲ ਹਾਂ ਮੈਂ ਤਾਂ ਆ ਹਾਂ ਅਲਟੀਮੇਟਲੀ ਯੂ ਆਰ ਦਾ ਵਰਕਰਸ ਐਂਡ ਦੇ ਆਰ ਦੀ ਅਲੀਟਸ ਐਂਡ ਜੋ ਮਰਜ਼ੀ ਹੋਵੇ ਦੁਨੀਆਂ ਦੇ ਵਿੱਚ ਦੇ ਅਲੀਟਸ ਗੈਟ ਰਿਚਰ ਐਂਡ ਤੁਸੀਂ ਹਮੇਸ਼ਾ ਰਗੜ ਹੁੰਦੇ ਆ ਦੈਟਸ ਵਾਟ ਹੈਪਨਸ ਐਂਡ ਦੈਟਸ ਵਾਈ ਆਈ ਸੇ ਟੂ ਯੂ ਸਟਾਪ ਗੋਇੰਗ ਫੋਰ ਜੋਬਸ ਐਂਡ ਸਟਾਪ ਬਾਇੰਗ ਐਸੈਟਸ ਹੈਨਾ basically learn how to do economics properly Vaheguru so basically your education system is not designed to make you happy that's why you don't study happiness jadon tuhanda raj hunda siga maharaja ranjit singh de time banda singh bahadur de time tusi happiness study karde si schoolan de vich tusi wisdom study karde si schoolan de vich to see how to be courage, how to have humility, ਇਹ ਸਟੱਡੀ ਕਰਦੇ ਸੀ ਸਕੂਲਾਂ ਦੇ ਵਿੱਚ ਬਿਕੋਜ਼ ਉਹ ਕੋਰਸ ਦਾ ਨਾਂ ਸੀਗਾ ਸੁਖਮਨੀ ਸਾਹਿਬ ਦੈਟਸ ਹਾਓ ਟੂ ਬੀ ਸੁਖੀ ਹਾਓ ਟੂ ਬੀ ਵਾਈਜ਼ ਇਜ਼ ਆਸਾ ਦੀ ਵਾਰ ਹਾਓ ਟੂ ਬੀ ਕਰੇਜਸ ਇਜ਼ ਚੰਡੀ ਦੀ ਵਾਰ ਯੂ ਆਰ ਸਟੱਡੀਇੰਗ ਦੀਸ ਥਿੰਗਸ ਇਨ ਯੋਰ ਸਕੂਲ ਐਂਡ ਜਿਹਨਾਂ ਨੇ ਕੱਲ੍ਹ ਕੋਰਸ ਕੀਤਾ ਸੀਗਾ ਆਈ ਸ਼ੋਡ ਯੂ ਯੂ ਕੇਮ ਫਰੋਮ ਦ ਮੋਸਟ ਰਿਚੇਸਟ ਮੋਸਟ ਸਫਿਸਟੀਕੇਟਡ ਮੋਸਟ ਐਜੂਕੇਟਡ country in Asia jira us time de vich Punjab siga that's where you came from you had the strongest currency in the world and I explained it all in detail je tusi kar pahunche ni hage next time pahunch liya karo because ek tufaan aa reha aya and tufaan aa reha aya and imagine it tufaan aa reha and tain tarah de ghar aya pehla ghar aya ਜਿਹੜਾ ਕਹਿੰਦਾ ਤੂਫਾਨ ਆ ਰਿਹਾ ਆ ਆਮ ਗਨ ਬੋਰਡ ਅਪ ਮਾਈ ਵਿੰਡੋਜ਼ ਆਮ ਗਨ ਬੋਰਡ ਅਪ ਮਾਈ ਡੋਰ ਆਮ ਗਨ ਪ੍ਰੋਟੈਕਟ ਮਾਈ ਫੈਮਿਲੀ ਐਂਡ ਉਹਨਾਂ ਨੇ ਆਪਣਾ ਘਰ ਬਚਾ ਲਿਆ ਦੇ ਵਰ ਦ ਪੀਪਲ ਦੈਟ ਟਰਨਡ ਅਪ ਯੈਸਟਰਡੇ ਫਿਰ ਦੂਸਰਾ ਘਰ ਆ ਤੂਫਾਨ ਐਨ ਉੱਪਰ ਆ ਛੱਤ ਲੈ ਗਈ ਪਰ ਫਿਰ ਵੀ ਕੰਧਾਂ ਆ ਉਹ ਫਿਰ ਵੀ ਕੰਧਾਂ ਬਚਾ ਲੈਂਦਾ ਬੇਸਮੈਂਟ ਬਚਾ ਲੈਂਦਾ ਆ ਦੈਟ ਮਾਈਟ ਬੀ ਯੂ ਐਂਡ ਦੈਨ ਦੇਰ ਇਜ਼ ਅ ਥਰਡ ਗਰੁੱਪ ਆਫ ਪੀਪਲ ਜਿਹੜਾ ਤੂਫਾਨ ਨੇ ਸਾਰਾ ਕੁਛ ਤਬਾਹ ਕਰਤਾ ਤੇ ਉਹ ਬੰਦਾ ਸੋਚਦਾ ਯਾਰ ਇੱਥੇ ਹਵਾ ਵੀ ਆਈ ਸੀਗੀ ਐਂਡ ਦੇ ਆਰ ਦ ਪੀਪਲ ਜਿਹੜੇ ਗੁਰਦੁਆਰੇ ਵੀ ਨਹੀਂ ਆਉਂਦੇ ਬਿਕਾਜ਼ ਅ ਸਿਮੂਲੇਸ਼ਨ ਡਰੱਗਸ ਮੈਂਟਲ ਹੈਲਥ ਆਲ ਦੀਸ ਪ੍ਰੋਬਲਮਸ ਆਰ ਕਮਿੰਗ ਯੋਰ ਵੇ ਇਟਸ ਅ ਕੇਸ ਆਫ ਆਰ ਯੂ ਗੋਇੰਗ ਟੂ ਬੀ ਪ੍ਰੀਪੇਅਰਡ ਟੂ ਕ੍ਰੀਏਟ ਅ ਵੈਲਿਊ ਸਿਸਟਮ ਦੈਟ ਪ੍ਰੋਟੈਕਟਸ ਯੋਰ ਫੈਮਿਲੀ ਡਸ ਦੈਟ ਮੇਕ ਸੈਂਸ ਵਾਹਿਗੁਰੂ Because your education system, why do you study maths, English, physics, biology, geography, history, computer science, all of these things? Because your education system is not designed to make you happy. Your education system is designed to make you employable. That's all it's designed to do. Ke tusi 20 30 40 saal kaam kari jao ਉਹਦੇ ਨਾਲ ਤੁਸੀਂ ਇਹਨਾਂ ਨੂੰ ਟੈਕਸ ਦੇਈ ਜਾਓ ਇਹਨਾਂ ਨੇ ਉਹ ਟੈਕਸ ਲੈ ਕੇ ਆਪਣੀਆਂ ਲੜਾਈਆਂ ਕਰੀ ਜਾਣੀਆਂ ਆ ਦੈਟਸ ਹਾਓ ਇਟ ਵਰਕਸ ਹੈ ਨਾ ਸੋ ਨੋਬਡੀ ਕੇਅਰਸ ਅਬਾਊਟ ਯੋਰ ਹੈਪੀਨੈਸ ਯੂ ਹੈਵ ਟੂ ਕੇਅਰ ਅਬਾਊਟ ਯੋਰ ਹੈਪੀਨੈਸ ਡਸ ਦੈਟ ਮੇਕ ਸੈਂਸ ਸੋ ਦੈਨ ਰੀਡਿੰਗ ਦ ਗੁਰੂ ਗ੍ਰੰਥ ਸਾਹਿਬ ਸੋ ਯੂ ਹੈਵ ਯੋਰ ਐਜੂਕੇਸ਼ਨ ਸਿਸਟਮ ਐਂਡ ਇਹ ਨਹੀਂ ਮੈਂ ਕਹਿ ਰਿਹਾ ਕਿ ਪੜ੍ਹਨਾ ਲਿਖਣਾ ਨਹੀਂ ਹੈ ਆਈਵ ਗੋਟ 3 ਡਿਗਰੀਜ਼ ਐਟ ਯੂਨੀਵਰਸਿਟੀ ਆਮ ਅ ਸੀਈਓ ਆਫ ਅ ਕੰਪਨੀ I run a nursing home. We specialize in cancer care, end of life care, palliative care, brain injuries. That's what I do. We're successful people. Education's important, but realize karo ede upar tonu ek hor education di lod hai and oh education is basically the Sri Guru Granth Sahib ji. And eh ni hega ke you are Sunday Sikhs. Aidha na hove ke tusi aitwar wale Sikh ho gaye. ਕਿ ਬੇਸਿਕਲੀ ਐਤਵਾਰ ਗੁਰਦੁਆਰੇ ਆ ਜਾਓ ਅੰਦਾਸੇ ਬਿਕਾਜ਼ ਜਿਹੜਾ ਦੁੱਖ ਆ ਉਹ ਤਾਂ ਤੁਹਾਡੇ ਲਾਈਫ 'ਚ ਆਉਣਾ ਆ ਹੈ ਨਾ ਸੋ ਵਟ ਯੂ ਵਾਂਟ ਟੂ ਬੀ ਇਜ਼ 24 ਆਵਰ ਸਿਕਸ ਯੂ ਵਾਂਟ ਟੂ ਬੀ 24 ਆਵਰ ਸਿਕਸ ਐਂਡ ਵੇ ਯੂ ਡੂ ਦੈਟ ਇਜ਼ ਯੂ ਟੇਕ ਦ ਰੀਅਲ ਐਜੂਕੇਸ਼ਨ ਫਰੋਮ ਦ ਗੁਰੂ ਗ੍ਰੰਥ ਸਾਹਿਬ ਜੇ ਮੈਨੂੰ ਕੋਈ ਪੁੱਛੇ ਵਟ ਇਜ਼ ਬੀਇੰਗ ਅ ਸਿੱਖ ਮਾਈ ਜਵਾਬ ਇਜ਼ ਸਿੱਖ ਉਹ ਇਨਸਾਨ ਆ ਜਿਹਨੇ ਫੈਸਲਾ ਕਰ ਲਿਆ ਕਿ ਮੈਂ ਮਨ ਤੋਂ ਪਹਿਲਾਂ ਸਭ ਤੋਂ ਵਧੀਆ ਕੁਆਲਿਟੀ ਇਨਸਾਨ ਬਣਨਾ ਆ ਜਿਹੜਾ ਮੈਂ ਬਣ ਸਕਦਾ ਹਾਂ ਡਸ ਦੈਟ ਮੇਕ ਸੈਂਸ ਦੈਟ ਵਾਈਲ ਆਈ ਐਮ ਔਨ ਦਿਸ ਅਰਥ ਆਈ ਐਮ ਗੋਇੰ ਟੂ ਬਿਕਮ ਦ ਬੈਸਟ ਕੁਆਲਿਟੀ ਹਿਊਮਨ ਬੀਇੰਗ ਆਈ ਕੈਨ ਬਿਕਮ ਬਿਫੋਰ ਆਈ ਪਾਸ ਅਵੇ ਸੋ ਐਵਰੀ ਡੇ ਆਈ ਨੀਡ ਟੂ ਟੇਕ ਅ ਹੁਕਮਨਾਮਾ ਬੰਦੇ ਖੋਜ ਦਿਲ ਹਰ ਰੋਜ਼ ਫਿਰ ਪਛਤਾਨੀ ਮਾਏ ਕਿ ਆਈ ਐਮ ਗੋਇੰ ਟੂ ਲੁੱਕ ਇਨਸਾਈਡ ਮਾਈਸੈਲਫ ਐਂਡ ਆਈ ਐਮ ਗੋਇੰ ਟੂ ਥਿੰਕ ਹੈਵ ਆਈ ਗੋਟ ਟੂ ਮਚ ਈਗੋ Am I too arrogant? Have I got too much anger? What am I going to do today to become a better quality human being? And Guru Sahib makes it even easier for you because every day he tells you what you need to do. That's in your hukam nama. And if you can't come to the Gurdwara, you can get it from your phone. Ke Sri Darbar Sahib the hukam nama. And that is what you want to try and implement that day. And every day is a learning process. Does that make sense? Vaheguru. Because the reality is, you think that by having all of these things, it's going to make you happy and you're going to get a wake-up call. Because you had a shota kar and now you got a badda kar. There's only one thing that's resulted in that. Tuhanu safai jadi karni pehni hai. You had a shoti gaddi and now you got a baddi gaddi. Ode vichon tel jada pauna pehna hai. But you are still in the same place. Because you have to reality, the reality of us is saade ko kaam krodh loh mohankar itthe ghummi janda hai. And we not need to get to the place of sat santokh daya dharm. Does that make sense? Vaheguru. Because England wale lokan nu na America wale log ki kende aa jadon England jande aa oh kende yaar thode ghar bahut chote aa hai na thode da bahut chote chote ghar aa chotiyan chotiyan road aa chota chota thoda country aa and it's true sada country inna chota aa thode ek lake de vich sada sara England fit aa janda aa par fir assi ki jawab dinne aa sare ghar chote aa par eh ek dooje naal gallan karde aa ਤੁਹਾਡੇ ਘਰ ਵੱਡੇ ਆ ਤੇ ਤੁਸੀਂ ਬੈਡਰੂਮਾਂ ਚ ਗਵਾਚੇ ਪਏ ਆ ਬਿਕਾਜ਼ ਦੈਟਸ ਵਾਟ ਹੈਪਨਸ ਇਜ਼ ਯੂ ਕਮ ਹੋਮ ਐਂਡ ਤੁਸੀਂ ਹਾਰਡ ਕੰਮ ਕੀਤਾ ਆ ਤੇ ਕਿਸੇ ਨੂੰ ਕੋਈ ਕਦਰ ਹੀ ਨਹੀਂ ਹੈਗੀ ਐਂਡ ਜੇ ਤੁਹਾਡਾ ਤੁਹਾਡੇ ਬੱਚੇ ਬੈਡਰੂਮਾਂ ਚ ਬੈਠੇ ਆ ਕੰਪਿਊਟਰ ਗੇਮਾਂ ਖੇਲੀ ਜਾਂਦੇ ਆ ਕਮ ਸੇ ਕਮ ਜੇ ਤੁਹਾਡੇ ਕੋਲ ਕੁੱਤਾ ਬਿੱਲੀ ਆ ਉਹ ਤਾਂ ਆ ਕੇ ਤੁਹਾਨੂੰ ਸਵਾਗਤ ਕਰਦੀ ਆ And it's because we've not put a value system in our house. And what you should be doing is when the mum comes home, every child in the house should know, main mummy nu thank you karna ya, mummy nu japi pauni ya. When the dad comes home, you got to drill into your children that no, you're going to come up to dad and you're going to say thank you and give him a hug. Because you have told your child, but you've got electricity in this house because mum and dad work. You've got food on that table because mum and dad work. You've got this kapre, you've got this lifestyle, you've got these schools, you've got all of these things because mum and dad work, and all you've got to do to mum and dad is respect them. Do you not think that's sensible? And this is what is called creating a value system. ਤੁਸੀਂ ਕਦੀ ਸੋਚਿਆ ਤੁਸੀਂ ਕਾਹਤੇ ਇੱਥੇ ਸਿਆਟਲ 'ਚ ਬੈਠੇ ਆ ਮਹਾਰਾਜ ਨੇ ਤੁਹਾਨੂੰ ਇੱਥੇ ਕਾਹਤੇ ਲਿਆਂਦਾ ਆ ਯੂ ਕੁਡ ਹੈਵ ਬੀਨ ਸਿਟਿੰਗ ਇਨ ਯੂਕੇ ਲੰਡਨ ਯੂ ਕੁਡ ਹੈਵ ਬੀਨ ਸਿਟਿੰਗ ਇਨ ਮੈਲਬਰਨ ਯੂ ਕੁਡ ਹੈਵ ਬੀਨ ਸਿਟਿੰਗ ਇਨ ਇਟਲੀ ਦੈਟਸ ਦ ਵਰਸਟ ਪਲੇਸ ਜਿੱਥੇ ਆਪਣੇ ਲੋਕ ਗਏ ਆ ਬਿਕਾਜ਼ ਉੱਥੇ ਤਾਂ ਬਈ ਅੰਗਰ ਕੰਮ ਕਰਨਾ ਪੈਂਦਾ ਆ ਹਾਫ ਅ ਮਿਲੀਅਨ ਸਿੱਖ ਉੱਥੇ ਬੈਠਾ ਆ ਤੁਹਾਨੂੰ ਇੱਥੇ ਸਿਆਟਲ ਕਾਹਤੇ ਲਿਆਂਦਾ ਆ ਐਂਡ ਕਈ ਵਾਰ ਅਸੀਂ ਸੋਚਦੇ ਹਾਂ ਨਹੀਂ ਮੈਂ ਤਾਂ ਬਹੁਤ ਹਾਰਡ ਕੰਮ ਕੀਤਾ ਆ ਮੈਂ ਤਾਂ ਇੰਨਾ ਪੜ੍ਹਿਆ ਆ ਮੇਰੇ ਕੋਲ ਤਾਂ ਮੇਰੀ ਆਈ ਟੀ ਜੋਬ ਆ ਤਾਂ ਮੈਂ ਇੱਥੇ ਆਇਆ ਆ ਐਂਡ ਜੇ ਤੁਸੀਂ ਇੱਦਾਂ ਸੋਚਦੇ ਆ ਨਾ ਸਾਨੂੰ ਗਲਤ ਫਹਿਮੀਆਂ ਆ ਵੀ ਆਰ ਮਿਸਟੇਕਨ ਬਿਕਾਜ਼ ਜੇ ਤੁਹਾਡੇ ਕੋਲ ਇੰਨਾ ਕੰਟਰੋਲ ਹੁੰਦਾ ਆ ਇਹ ਚੀਜ਼ ਰਿਅਲਾਈਜ਼ ਕਰੋ ਤੁਸੀਂ ਤਾਂ ਆਪਣੀ ਸਾਸਾਂ ਵੀ ਨਹੀਂ ਕੰਟਰੋਲ ਕਰ ਸਕਦੇ ਜਿੱਦਣ ਤੁਹਾਡੀਆਂ ਸਾਸਾਂ ਬੰਦ ਹੋ ਗਈਆਂ ਤੁਹਾਡੇ ਸਾਰੇ ਰਿਸ਼ਤੇਦਾਰਾਂ ਨੇ ਰੋਣਾ ਆ You can't even control your breaths. That's, we're not capable of that. So how do we do everything we've done? So let me tell you ki hoya tode naal. Tode kise buzurg ne socha aithe shayad qatliam ho reya 84 da ja shayad tode zameen kati jandi a vandiyan hoi jandiyan ohne ardaas kiti sache paasha mere putt nu bahar bhej do ਮਹਾਰਾਜ ਨੇ ਅਰਦਾਸ ਸੁਣੀ ਤੁਹਾਨੂੰ ਇੱਥੇ ਬਾਹਰ ਭੇਜਤਾ ਫਿਰ ਉਹ ਬਰਜ਼ੁਗ ਨੇ ਅਰਦਾਸ ਕੀਤੀ ਮੇਰੇ ਪੁੱਤ ਨੂੰ ਬਾਹਰ ਭੇਜਤਾ ਉਹਦਾ ਆਨੰਦ ਕਾਰਜ ਕਰ ਦਿਉ ਆਨੰਦ ਕਾਰਜ ਵੀ ਹੋ ਗਿਆ ਫਿਰ ਅਰਦਾਸ ਕੀਤੀ ਮੇਰੀ ਪੁੱਤ ਨੂੰ ਜੋਬ ਚਾਹੀਦੀ ਆ ਤੁਹਾਨੂੰ ਜੋਬ ਵੀ ਮਿਲ ਗਈ ਮੇਰੇ ਪੁੱਤ ਨੂੰ ਘਰ ਚਾਹੀਦਾ ਆ ਗੱਡੀ ਚਾਹੀਦੀ ਆ ਉਹ ਵੀ ਮਿਲ ਗਿਆ ਮੇਰੇ ਪੁੱਤ ਨੂੰ ਚਾਹੀਦਾ ਆ ਗੁਰਦੁਆਰਾ ਵੀ ਬਣ ਗਿਆ ਮੇਰੇ ਪੁੱਤ ਨੂੰ ਚਾਹੀਦਾ ਆ ਬੱਚੇ ਵੀ ਮਿਲ ਗਏ ਜੇ ਤੁਸੀਂ ਅੱਜ ਇੱਥੇ ਤੱਕ ਪਹੁੰਚੇ ਆ ਇਹ ਇੰਨੀਆਂ ਅਰਦਾਸਾਂ ਦਾ ਸਦਕਾ ਤੁਸੀਂ ਇੱਥੇ ਪਹੁੰਚੇ ਆ ਡਸ ਦੈਟ ਮੇਕ ਸੈਂਸ ਕਿੰਨੀਆਂ ਅਰਦਾਸਾਂ ਤੁਹਾਡੇ ਬਜ਼ੁਰਗਾਂ ਨੇ ਕੀਤੀਆਂ ਤੁਹਾਨੂੰ ਇੱਥੇ ਤੱਕ ਪਹੁੰਚਾਉਣ ਲਈ ਐਂਡ ਅਸੀਂ ਇੱਕ ਕੰਮ ਕਰ ਲਈਏ ਅਸੀਂ ਕਦੀ ਸ਼ੁਕਰ ਕਰ ਲਈਏ ਸ਼ੁਕਰ ਸੱਚੇ ਪਾਤਸ਼ਾਹ ਤੂੰ ਮੈਨੂੰ ਇੰਨਾ ਕੁਛ ਦਿੱਤਾ ਆ ਕਈ ਵਾਰੀ ਮੈਨੂੰ ਲੋਕ ਮਿਲਦੇ ਆ ਵਾਹਿਗੁਰੂ ਕਈ ਲੋਕ ਮੈਨੂੰ ਮਿਲਦੇ ਆ ਮੈਨੂੰ ਯਾਦ ਹੈ ਮੈਂ ਕੈਲੀਫੋਰਨੀਆ 'ਚ ਇੱਕ ਬੰਦਾ ਮਿਲਿਆ ਉਹ ਕਹਿੰਦਾ ਯਾਰ ਬਹੁਤ ਬੁਰਾ ਹਾਲ ਆ ਟਰੱਕਾਂ ਵਾਲਿਆਂ ਦਾ ਹੁਣ ਕਿਸ਼ਤਾਂ ਨਹੀਂ ਪੂਰੀਆਂ ਹੁੰਦੀਆਂ ਬਹੁਤ ਬੁਰਾ ਹਾਲ ਆ ਮੈਂ ਕਿਹਾ ਭਾਈ ਸਾਹਿਬ ਤੁਹਾਡੇ ਅੱਗਾ ਕੋਵਿਡ ਤੋਂ ਪਹਿਲਾਂ ਕਿਸ਼ਤਾਂ ਪੂਰੀਆਂ ਹੁੰਦੀਆਂ ਸੀ? ਉਹ ਕਹਿੰਦਾ ਯਾ ਉਦੋਂ ਠੀਕ ਸੀਗਾ। ਮੈਂ ਕਿਹਾ ਕੀ ਹੋਇਆ? ਮੈਂ ਉਹ ਕਹਿੰਦਾ ਖਰਚੇ ਵਧਾ ਲਏ। ਮੈਂ ਕਿਹਾ ਇਹੀ ਚੀਜ਼ ਆ, ਅੱਗੇ ਤੁਸੀਂ ਠੀਕ ਸੀਗੇ, ਹੁਣ ਖਰਚੇ ਵਧਾ ਲਏ, ਹੁਣ ਤੁਸੀਂ ਰੋਂਦੇ ਆ। ਪਰ ਇੱਕ ਚੀਜ਼ ਮੈਨੂੰ ਦੱਸੋ ਕਿ ਤੁਹਾਡਾ ਘਰ 5 ਲੱਖ ਤੋਂ ਜ਼ਿਆਦਾ ਦੀ ਵੈਲਿਊ ਹੈਗਾ ਆ, $5 ਲੱਖ ਦਾ? ਉਹ ਕਹਿੰਦਾ ਹਾਂ ਯਾਰ, ਇਹ ਤਾਂ ਕੁਛ ਵੀ ਨਹੀਂ, ਇੰਨੇ ਤਾਂ ਘਰ ਅਸੀਂ ਉੱਦਾਂ ਹੀ ਲੈ ਲੈਂਦੇ ਹਾਂ। ਮੈਂ ਕਿਹਾ ਜੇ ਤੁਹਾਡਾ ਘਰ 5 ਲੱਖ ਦਾ ਵੈਲਿਊ ਆ, ਦੈਟ ਮੀਨਸ ਯੂ ਆਰ ਰਿਚਰ ਦੈਨ 95% ਆਫ ਦਾ ਵਰਲਡ ਪਾਪੂਲੇਸ਼ਨ, ਬਿਕੋਜ਼ 95% ਆਫ ਦਾ ਵਰਲਡ ਪਾਪੂਲੇਸ਼ਨ ਕੋ 5 ਲੱਖ ਦਾ ਘਰ ਨਹੀਂ ਖਰੀਦ ਹੁੰਦਾ। ਯੂਆਰ ਇਨ ਦਾ ਟੋਪ 5%, ਐਂਡ ਤੁਸੀਂ ਫਿਰ ਵੀ ਰੋਈ ਜਾਂਦੇ ਆ, ਬਿਕੋਜ਼ ਇਟਸ ਅ ਸੈਂਸ ਆਫ ਪਰਸਪੈਕਟਿਵ। ਡਸ ਦੈਟ ਮੇਕ ਸੈਂਸ? It's a sense of a perspective, because what we're crying from is first world problems. ਤੁਹਾਡੇ ਕੋਲ ਫਸਟ ਵਰਲਡ ਪ੍ਰੋਬਲਮਸ ਆ, ਉਹਨਾਂ ਬਾਰੇ ਸੋਚੋ ਜਿਹੜੇ ਸਾਰਾ ਦਿਨ 50-40 degrees ਦੇ ਵਿੱਚ ਇੰਡੀਆ ਦੇ ਹੀਟ ਦੇ ਵਿੱਚ ਅੱਜ ਕੰਮ ਕਰਦੇ ਆ, ਅਤੇ ਇਹ ਫਿਕਰ ਕਰਦੇ ਮੈਂ ਸ਼ਾਮ ਨੂੰ ਖਾਣਾ ਕੀ ਆ। ਉਹ ਵੀ ਇਨਸਾਨ ਆ। ਡਸ ਦੈਟ ਮੇਕ ਸੈਂਸ? ਐਂਡ ਸੋ ਵੀ ਹੈਵ ਟੂ ਰਿਅਲਾਈਜ਼ ਲਾਈਫ ਇਜ਼ ਅਬਾਊਟ ਰਿਲੇਸ਼ਨਸ਼ਿਪਸ। ਐਂਡ ਤੁਹਾਡੇ ਅਤੇ ਬੱਚਿਆਂ ਕੋਲ ਕਈ ਪੋਜ਼ਿਟਿਵ ਰਿਲੇਸ਼ਨਸ਼ਿਪ ਹੋਣੇ, ਕਈ ਨੈਗੇਟਿਵ ਰਿਲੇਸ਼ਨਸ਼ਿਪ ਹੋਣੇ, ਬਿਕੋਜ਼ ਤੁਹਾਡੇ ਬੱਚਿਆਂ ਦੀ ਲਾਈਫ ਬਹੁਤ ਸੌਖੀ ਆ। ਐਂਡ ਕਈ ਤੁਹਾਡੇ ਬੱਚਿਆਂ ਦਾ ਬੈਸਟ ਫਰੈਂਡ ਉਹਨਾਂ ਦਾ ਢਿੱਲੀ ਬਣ ਜਾਣਾ, ਉਹਨਾਂ ਦਾ ਕੰਪਿਊਟਰ ਗੇਮ ਬਣ ਜਾਣੇ ਆ, ਇੱਥੇ ਅਮੈਰੀਕਨ ਮੈਕਡੋਨਲਡਸ ਖਾਣਾ ਬਣ ਜਾਣਾ ਆ, ਅਤੇ ਮੋਟਾਪਾ ਆ ਜਾਣਾ, ਤਾਂ ਸਾਰੀਆਂ ਚੀਜ਼ਾਂ, ਬਿਕੋਜ਼ ਦੇ ਹੈਵ ਨੋਟ ਰਿਅਲਾਈਜ਼ਡ ਹਾਊ ਟੂ ਕ੍ਰੀਏਟ ਗੁੱਡ ਰਿਲੇਸ਼ਨਸ਼ਿਪਸ। ਇਹ ਤੁਸੀਂ ਸਿੱਖਿਆ ਦੇਣੀ ਉਹਨਾਂ ਨੂੰ ਕਿ ਵਾਟ ਆਰ ਯੂ ਗੋਇੰਗ ਟੂ ਡੂ ਇਨ ਦਿਸ ਲਾਈਫ, ਵਾਟ ਆਰ ਯੂ ਆਰ ਅਬਾਊਟ। Because your children, pehli cheez ya, too many of you in Seattle, tusi ain dur dur ek duje to reh rahe ho. Main kal explain kita si jab main Vijay Singh di story dassi si jehra munde ne suicide kita. You are scattered, and koi bhi community that wants to be successful, musliman nal dekho, yahudiyan nal dekho, oh ilaka samde ya, tuhanu ilaka samna chahida ya. ਕੀ ਕਰਦੇ ਤੁਸੀਂ ਸਾਰੇ ਦੂਰ ਦੂਰ ਬੈਠੇ ਆ, ਤਾਂ ਤੁਹਾਡੇ ਬੱਚੇ ਆ ਨਾ, ਉਹਨਾਂ ਕੋਲ ਕੋਈ ਖੇਡਣ ਲਾਣਾ ਹੈ ਨਹੀਂ ਗਾ, ਸੋ ਘਰ ਬੈਠ ਕੇ ਫੋਨਾਂ 'ਤੇ ਲੱਗੇ ਆ ਅਤੇ ਐਕਸਬੋਕਸਾਂ 'ਤੇ ਲੱਗੇ ਆ। ਜੇ ਤੁਸੀਂ ਇੱਕ ਇਲਾਕਾ ਸਾਂਭ ਲੈਂਦੇ ਆ, ਤਾਂ ਤੁਹਾਡੇ ਬੱਚੇ ਬਾਹਰ ਖੇਡਾਂ ਖੇਡਦੇ ਹੋਣੇ, ਪੀਂਗਾਂ 'ਤੇ ਖੇਡਦੇ ਹੋਣੇ, ਫੁੱਟਬਾਲ ਖੇਡਦੇ ਹੋਣੇ, ਸਾਰਾ ਕੁਛ। ਐਂਡ ਦਿਸ ਇਜ਼ ਐਵੋਲਿਊਸ਼ਨ ਆਫ ਯੋਰ ਕਮਿਊਨਿਟੀ, ਹੈ ਨਾ? ਐਵੇਂ ਤਾਂ ਨਹੀਂ ਬ੍ਰੈਂਪਟਨ ਬਣਿਆ, ਐਨੀ ਤਾਂ ਨਹੀਂ ਸਰੀ ਬਣਿਆ। Is basically people got racism and therefore so they alaka sambhi gaye hon, and tusi shayad sochde ha oh ta sari ya, oh ta brampton ya, oh ta aa ya, wo aa, utthe ta crime hundi, oh te wo hundi ha. That's just first generation problems. Baad ch ohna de sare bachche will be professionals, utthe gentrification ho jani ha, te future de vich tade kol utthe ghar vi nahi khareed hona. It's about evolution of what happens in your community over time, ਹੈ ਨਾ? ਐਂਡ ਜਿਹੜੀ ਇੱਕ ਜਨਰੇਸ਼ਨ ਦੀ ਪ੍ਰੋਬਲਮਸ ਆ, ਦੇ ਆਰ ਵੈਰੀ ਡਿਫਰੈਂਟ ਫਰੋਮ ਦ ਸੈਕਿੰਡ ਜਨਰੇਸ਼ਨ ਆਫ ਪ੍ਰੋਬਲਮਸ, ਹੈ ਨਾ? ਆਲ ਆਫ ਯੂਰ ਚਿਲਡਰਨ ਆਰ ਗੋਇੰਗ ਟੂ ਡੂ ਵੈਲ, ਦੈਟਸ ਦ ਲਾਸਟ ਥਿੰਗ ਯੂ ਨੀਡ ਟੂ ਵਰੀ ਅਬਾਊਟ। ਵਾਟ ਯੂ ਨੀਡ ਟੂ ਵਰੀ ਅਬਾਊਟ ਇਜ਼ ਵਾਟ ਵੈਲਿਊ ਸਿਸਟਮ ਆਮ ਗਿਵਿੰਗ ਮਾਈ ਚਿਲਡਰਨ, ਐਂਡ ਆਰ ਮਾਈ ਚਿਲਡਰਨ ਸੋਫਟ? ਬਿਕੋਜ਼ ਟੂ ਮੈਨੀ ਪੀਪਲ ਡੂ ਅਰਦਾਸ ਕਿ ਮੇਰੀ ਬੱਚਿਆਂ ਦੀ ਲਾਈਫ ਸੁਖੀ ਹੋਣੀ ਚਾਹੀਦੀ ਆ। ਦੈਟਸ ਦ ਟੋਟਲੀ ਰੋਂਗ ਅਰਦਾਸ। ਇਹ ਅਰਦਾਸ ਨਹੀਂ ਕਰੀਦੀ ਕਿ ਮੇਰੇ ਬੱਚਿਆਂ ਦੀ ਲਾਈਫ ਸੁਖੀ ਹੋਣੀ ਚਾਹੀਦੀ ਆ, ਇਹ ਅਰਦਾਸ ਕਰੀਦੀ ਆ ਕਿ ਜੋ ਮਰਜ਼ੀ ਮੇਰੇ ਬੱਚਿਆਂ ਦੀ ਲਾਈਫ ਦੇ ਵਿੱਚ ਆਵੇ, ਉਹਨਾਂ ਨੂੰ ਇੰਨਾ ਮਜ਼ਬੂਤ ਬਣਾਓ, ਉਹ ਤੋਂ ਵੀ ਜ਼ਿਆਦਾ ਸਟਰੋਂਗ ਹੋਣ। ਡਸ ਦੈਟ ਮੇਕ ਸੈਂਸ? ਬਿਕੋਜ਼ ਵਨ ਥਿੰਗਸ ਮੇਕਿੰਗ ਯੂ ਬੱਚੇ ਵੀਕ, ਐਂਡ ਦੀ ਅਦਰ ਅਰਦਾਸ ਇਜ਼ ਸੇਇੰਗ ਲੈਟਸ ਮੇਕ ਮਾਈ ਬੱਚੇ ਸਟਰੋਂਗ, ਦੇ ਕੈਨ ਡੀਲ ਵਿਦ ਪ੍ਰੋਬਲਮਸ, ਬਿਕੋਜ਼ ਲਾਈਫ ਇਜ਼ ਫੁੱਲ ਆਫ ਪ੍ਰੋਬਲਮਸ। ਦੇਰ ਇਜ਼ ਨੋਬਡੀਜ਼ ਲਾਈਫ ਦੈਟਸ ਨੋਟ ਗੋਟ ਪ੍ਰੋਬਲਮਸ। ਦੇਰ ਇਜ਼ ਨੋਬਡੀ ਹੇ is better quality than Guru Arjan Dev Ji or Guru Tegh Bahadur Ji. But they also had shahidiyan pauniyan paiyan. Unna de life de vich bhi problems sigi ya. Does that make sense? So accept karo, life de vich problems ya, but it's about what we're going to do. Because asi ya designed to go to Sachkhand. Par asi ya hathi angar ya, we're designed to be strong as this elephant. We've got these amazing bodies, we've got these amazing brains, we've got this amazing history, we've got all of this stuff. But circus vich ki karde ya elephant nal, oh to sara bhara kam kar lende ya, sari cheezan khichniyan, tent khada karna, sara kuch kar dena, hard kam kara ke fir baad ch ohnu brainwash kita hunda ya ki aa teri pichli lat nal hai na ਛੋਟੇ ਜਿਹੇ ਰੱਸੇ ਦੇ ਨਾਲ ਇਹ ਕੀਲੀ ਨਾ ਟੰਗਤਾ ਤੇ ਉਹਨੂੰ ਬ੍ਰੇਨ ਵਾਸ਼ ਕੀਤਾ ਆ ਕਿ ਤੂੰ ਉੱਥੋਂ ਹਿੱਲ ਨਹੀਂ ਸਕਦਾ. In the same way, you have come here and you're designed to go to Sachkhand. You're designed to be an amazing soul, an amazing intellectual, an amazing spiritualist. And asi ki kita ya sada hathi da rassa ya keeli naal, te sada jera keeli ya, o sada mobile phone ya, sada telly ya, sada glassi ya, nasha ya, e chija naal asi fase ya, and you never become the thing you're designed to be. Does that make sense? Because we're always basically losing out because we don't see the big picture. Which is why you got to say to your bachche, you fall in front of your guru, jidda Banda Singh Bahadur apne guru de samne deg gaya, ke main tera banda aya. And guru sahib ne aida onu chakya, ke onne sari Delhi Sultanat, Sirhandi Sultanat hatlaati si. In the same way, tusi apne bachche nu kehna, put, we're going to be living in these Western countries. You are going to be a doctor, an engineer. You are going to be asset owner, a CEO. But more importantly, like that, you're going to be a guru da sikh. Because I want you to have a value system. I want you to have some sage in your life. I want you to have some beauty in your life. And your job doesn't define you. Your character defines you. Mera daddy hamesha kehnda si, ਕਿ ਜਿੰਨੀ ਮਰਜ਼ੀ ਸਾਡੇ ਕੋਲ ਪ੍ਰੋਪਰਟੀ ਆ, ਜਿੰਨੇ ਮਰਜ਼ੀ ਸਾਡੇ ਕੋਲ ਬਿਜ਼ਨਸ ਆ, ਮੇਰੀ ਅਸਲੀ ਜਿਹੜੀ ਜਾਇਦਾਦ, ਮੇਰੀ ਅਸਲੀ ਜਿਹੜੀ ਅਮਾਨਤ ਆ, ਮੇਰੇ ਬੱਚਿਆਂ ਦਾ ਕੈਰੇਕਟਰ ਆ. ਡਸ ਦੈਟ ਮੇਕ ਸੈਂਸ? ਇਟਸ ਯੂਅਰ ਬੱਚਿਆਂ ਦਾ ਕੈਰੇਕਟਰ. ਬਿਕੋਜ਼ ਵਾਟ ਇਜ਼ ਟਰੂ ਸਕਸੈਸ? ਟਰੂ ਸਕਸੈਸ ਇਹ ਨਹੀਂ ਹੈਗਾ ਕਿ ਤੁਹਾਡੇ ਬੱਚੇ ਪੜ੍ਹ ਲਿਖ ਗਏ ਤਾਂ ਤੁਹਾਡੇ ਬੱਚੇ ਪ੍ਰੋਪਰਟੀਆਂ ਲੈ ਗਏ ਤਾਂ ਸਾਰਾ ਕੁਛ ਲੈ ਗਏ. ਟਰੂ ਸਕਸੈਸ ਇਹ ਆ ਕਿ ਜਦੋਂ ਤੁਸੀਂ ਬੁਢਾਪਾ ਹੁੰਦਾ ਆ, ਤੁਹਾਡੇ ਬੱਚੇ ਫੇਰ ਵੀ ਤੁਹਾਡਾ ਗੱਲਾਂ ਕਰਦੇ ਆ. ਇਹਨੂੰ ਕਹਿੰਦੇ ਸਕਸੈਸ ਕਿ ਤੁਹਾਡੇ ਬੱਚੇ ਇੰਨਾ ਤੁਹਾਨੂੰ ਪਿਆਰ ਸਤਿਕਾਰ ਕਰਦੇ ਆ, ਤੁਹਾਡੇ ਬੱਚਿਆਂ ਕੋਲ ਇੰਨਾ ਵੈਲਿਊ ਸਿਸਟਮ ਆ ਕਿ ਉਹਨਾਂ ਨੇ ਤੁਹਾਨੂੰ ਇਕੱਲਾ ਨਹੀਂ ਛੱਡ ਜਾਣਾ. ਦੈਟ ਇਜ਼ ਵਾਟ ਸਕਸੈਸ ਇਜ਼. ਨਹੀਂ ਤਾਂ ਫਾਇਦਾ ਕੀ ਹੋਇਆ ਸੀ ਇੱਥੇ ਆਉਣ ਦਾ? ਐਂਡ ਵੀ ਹੈਵ ਟੂ ਰੀਅਲਾਈਜ਼ ਦਿ ਸੈਂਟਰ ਆਫ ਆਲ ਆਵਰ ਲਾਈਵਸ ਸ਼ੁੱਡ ਬੀ ਗੁਰੂ. ਸੋ ਹੁਣ ਆਪਾਂ ਉਹ ਸਟੋਰੀ ਕੀਤੀ ਸੀ ਦੋ ਭਰਾਵਾਂ ਦੀ, ਹੈ ਨਾ? ਉਹਨਾਂ ਦਾ ਹੁਣ ਜਨਮ ਹੋ ਗਿਆ. ਐਂਡ ਇੱਕ ਭਰਾ ਦਾ ਨਾਂ ਆ ਜਿਹੜਾ ਕਹਿੰਦਾ ਮੈਨੂੰ ਮਾਂ ਲੱਭਦੀ ਆ, ਮੈਂ ਲੱਤਾਂ 'ਤੇ ਤੁਰਨਾ ਆ, ਮੈਂ ਮਾਂ ਚਾਹੀਦੀ ਆ. ਉਹਦਾ ਆ ਉਹਦਾ ਨਾਂ ਆ ਗੁਰਮੁਖ ਸਿੰਘ. ਇਜ਼ ਦੈਟ ਅ ਬਿਊਟੀਫੁਲ ਨੇਮ? ਡੂ ਯੂ ਅਗਰੀ ਦੈਟਸ ਅ ਬਿਊਟੀਫੁਲ ਨੇਮ? ਗੁਰਮੁਖ ਸਿੰਘ, ਉਹਦਾ ਨਾਂ ਗੁਰਮੁਖ ਸਿੰਘ ਆ. ਐਂਡ ਹੀ ਇਜ਼ ਗੋਟ ਅ ਬਿਊਟੀਫੁਲ ਸਮਾਇਲ ਬਿਕੋਜ਼ ਉਹ ਯੰਗ ਏਜ ਤੋਂ ਸਿਮਰਨ ਕਰਨਾ ਪਿਆ, ਹੈ ਨਾ? ਬਿਕੋਜ਼ ਬਾਹਰਲੇ ਲੋਕ ਕੀ ਕਹਿੰਦੇ ਆ, ਬੱਚਿਆਂ ਨਾਲ ਰਿਲੀਜਨ ਨਾਲ ਨਾ ਜੋੜੋ, ਬਿਕੋਜ਼ ਇਹਨਾਂ ਨੂੰ ਆਪਣੇ ਆਪ ਦੇ ਫੈਸਲੇ ਕਰਨ ਨਾ ਪਓ. ਕਿਉਂ? ਬਿਕੋਜ਼ ਇਹਨਾਂ ਦਾ ਬੈਡ ਐਕਸਪੀਰੀਅੰਸ ਹੋਇਆ ਜਾਂ ਇਹਨਾਂ ਦੇ ਧਰਮਾਂ ਦੇ ਨਾਲ. ਇਹਨਾਂ ਦੇ ਪ੍ਰੀਸਟ ਇਹਨਾਂ ਨੂੰ ਬੱਚਿਆਂ ਨੂੰ ਰੇਪ ਕਰਦੇ ਸੀ, ਇਹਨਾਂ ਦੇ ਰੈਜ਼ੀਡੈਂਸ਼ੀਅਲ ਸਕੂਲ ਦੇ ਵਿੱਚ ਬੱਚਿਆਂ ਨੂੰ ਮਾਰਦੇ ਸੀਗੇ. ਇਹਨਾਂ ਦਾ ਰਿਲੇਸ਼ਨਸ਼ਿਪ ਆ ਇਹਨਾਂ ਦੇ ਧਰਮ ਦੇ ਨਾਲ. ਉਹ ਸਾਡਾ ਨਹੀਂ ਰਿਲੇਸ਼ਨਸ਼ਿਪ ਸਾਡੇ ਧਰਮ ਨਾਲ. ਸਾਡੇ ਧਰਮ ਦੇ ਵਿੱਚ ਨਹੀਂ ਇੱਦਾਂ ਦਾ ਕਿਸੇ ਨੇ ਪੁੱਠੇ ਕੰਮ ਕੀਤੇ. ਡਸ ਦੈਟ ਮੇਕ ਸੈਂਸ? ਐਂਡ ਸੋ ਇਹ ਨਹੀਂ ਹੈਗਾ ਕਿ ਤੁਸੀਂ ਬੱਚਿਆਂ ਨੂੰ ਰਿਲੀਜੀਅਸ ਨਾ ਪਾਓ. ਬਿਕਾਜ਼ ਲੈਟ ਮੀ ਟੈਲ ਯੂ ਵਨ ਰਿਐਲਿਟੀ ਚੈੱਕ. ਜਿਹੜੇ ਤੁਹਾਡੇ ਸਕੂਲ ਆ, ਦੇ ਵੈਰੀ ਲਿਬਰਲ, ਐਂਡ ਯੋਰ ਸਕੂਲ ਆਰ ਮੋਰ ਹੈਪੀ ਜੇ ਤੁਹਾਡਾ ਬੱਚਾ ਗੇ ਆ ਅਤੇ ਹੋਮੋਸੈਕਸ਼ੁਅਲ ਆ, ਰਾਦਰ ਦੈਨ ਯੋਰ ਬੱਚਾ ਬੀਇੰਗ ਰਿਲੀਜੀਅਸ. ਜੇ ਤੁਹਾਡਾ ਬੱਚਾ ਇਜ਼ ਹੋਮੋਸੈਕਸ਼ੁਅਲ, ਦੇ ਵਿਲ ਪ੍ਰੋਟੈਕਟ ਯੋਰ ਬੱਚਾ. ਇਫ ਯੋਰ ਬੱਚਾ ਇਜ਼ ਰਿਲੀਜੀਅਸ, ਦੇ ਵਿਲ ਸੇ ਦੇਰ ਮਸਟ ਬੀ ਸਮਥਿੰਗ ਰੋਂਗ ਵਿਦ ਹਿਮ, ਵਾਈ ਇਜ਼ ਹੀ ਸੋ ਰਿਲੀਜੀਅਸ? We want him to be liberal because they have their own value systems. They are not our value systems. Does that make sense? Vaheguru. Hana? And what happens is, unhan da jehra perception of life is very different. Unhan nu eh aa ke kretan kari jao, nasha pee jao, aa cheeza kar lo, that is normal for them. Hana? And they have taken everything to such an extreme, oh, apni kamma khatam karna pe. I explained that yesterday. Tusi apne bachiyan nu goriyang bana do. The key thing, the problem you're going to have in the West is the bachche here are taught to be individuals. And it's called individualization. And the problem with individualization is the matlab ya, I don't care about anybody else and leave me alone. ਆਈ ਡੋਂਟ ਸੋ ਮਤਲਬ ਇਹ ਆ ਕਿ ਤੁਹਾਡੇ ਬੱਚਿਆਂ ਨੂੰ ਇਹ ਸਿਖਾ ਲਿਆ ਜਾਂਦਾ ਆ, I don't care what my parents think. I don't care what my brothers think. I don't care what my cousins think. All I care about myself. All I care about myself. Jidda Punjab vich kehnde hai sanu ki. The problem jehda individualism de vich eh aa ke je tusi kise bare care nahi karde

0: In my family, I've never seen my parents argue. ਮੈਂ ਕੱਲ ਇਹ ਚੀਜ਼ ਸਮਝਾਈ ਸੀਗੀ ਮੈਂ ਕਦੀ ਲਾਈਫ ਦੇ ਵਿੱਚ ਮੇਰੇ ਪੇਰੈਂਟਸ ਨੂੰ ਕਦੀ ਆਰਗਿਊ ਕਰਦੇ ਨਹੀਂ ਸੁਣਿਆ ਬਿਕਾਜ਼ ਮਾਈ ਪੇਰੈਂਟਸ ਉਹਨਾਂ ਦਾ ਅਸੂਲ ਆ ਇਫ ਵੀ ਡਿਸਅਗਰੀ ਕਿਸੇ ਵੀ ਚੀਜ਼ 'ਤੇ ਵੀ ਗੋ ਕੁਆਇਟ ਬਿਕਾਜ਼ ਮੇਰੇ ਡੈਡੀ ਨੇ ਮੈਨੂੰ ਸਮਝਾਇਆ ਸੀਗਾ ਤੈਨੂੰ ਪਤਾ ਮਜੋਰਟੀ ਦੁਨੀਆ ਦੇ ਵਿੱਚ ਪ੍ਰੋਬਲਮ ਕਾਹਤੇ ਆ ਬਿਕਾਜ਼ ਦੇ ਮੇਕ ਰੀਅਲੀ ਬੈਡ ਇਮੋਸ਼ਨਲ ਡਿਸੀਜਨਸ ਉਹ ਹਮੇਸ਼ਾ ਮੋਸ਼ਨ ਦੇ ਵਿੱਚ ਗੱਲ ਕਰਦੇ ਆ ਜਦੋਂ ਰਿਸ਼ਤੇਦਾਰੀਆਂ ਇਕੱਠੀਆਂ ਹੋ ਗਈਆਂ ਇਮ ਗਲਾਸੀਆਂ ਲਾ ਲੈਣੀਆਂ ਇਮੋਸ਼ਨ ਦੇ ਵਿੱਚ ਗੱਲਾਂ ਕਰਨੀਆਂ ਆ ਫਿਰ 2 ਮਿੰਟ ਦੀ ਗੱਲ ਹੋ ਜਾਂਦੀ ਆ ਤਾਂ 20 ਸਾਲ ਲੱਗ ਜਾਂਦੇ ਗੱਲ ਮਟਾਉਣ ਨੂੰ ਰਿਸ਼ਤੇਦਾਰੀਆਂ 'ਚ ਫਰਕ ਪੈ ਜਾਂਦਾ ਆ ਐਂਡ ਹਸਬੈਂਡ ਵਾਈਫ ਵੀ ਇਮੋਸ਼ਨਲ ਹੋ ਜਾਂਦੇ ਆ ਹੈ ਨਾ ਰਿਸ਼ਤੇਦਾਰਾਂ 'ਚ ਭੈਣ ਭਰਾ ਵੀ ਇਮੋਸ਼ਨਲ ਹੋ ਜਾਂਦੇ ਆ ਐਂਡ ਇਮੋਸ਼ਨਲ ਦੇ ਵਿੱਚ ਹਮੇਸ਼ਾ ਤੁਹਾਡੇ ਕੋਲ ਗਲਤ ਫੈਸਲੇ ਅਤੇ ਗਲਤ ਗੱਲ ਹੋ ਜਾਂਦੀ ਆ ਬਿਕਾਜ਼ ਯੂਰ ਇਮੋਸ਼ਨਸ ਆਰ ਆਊਟ ਆਫ ਕੰਟਰੋਲ ਸੋ ਮੇਰੇ ਡੈਡੀ ਨੇ ਸਮਝਾਇਆ ਸੀਗਾ ਇਮੋਸ਼ਨ ਦੇ ਵਿੱਚ ਕਦੀ ਗੱਲ ਨਹੀਂ ਕਰੀਦੀ ਇਨਸਟੈਡ ਉਦਨ ਨਹੀਂ ਗੱਲ ਕਰਨੀ ਚੁੱਪ ਹੋ ਜਾਓ ਅਤੇ ਗਾਂ ਨੈਕਸਟ ਡੇ ਗੱਲ ਕਰੋ ਵੈਨ ਯੂ ਹੈਵ ਅ ਰੈਸ਼ਨਲ ਕਨਵਰਸੇਸ਼ਨ ਇਮੋਸ਼ਨਲ ਡਿਸੀਜਨਸ ਆਰ ਆਲਵੇਜ਼ ਬੈਡ ਡਿਸੀਜਨਸ ਰੈਸ਼ਨਲ ਡਿਸੀਜਨਸ ਉਹਨਾਂ ਨਾਲ ਦੂਰਅੰਦੇਸ਼ੀ ਹੁੰਦੀ ਆ ਫਿਰ ਤੁਸੀਂ ਸਹਿਜ ਨਾਲ ਫੈਸਲੇ ਕਰਨੇ ਆ ਅਤੇ ਦੂਰਅੰਦੇਸ਼ੀ ਨਾਲ ਫੈਸਲੇ ਕਰਨੇ ਆ ਦੈਟਸ ਵਾਈ ਵੈਨ ਇਟ ਕਮਸ ਟੂ ਬਿਜ਼ਨਸ ਐਜੂਕੇਸ਼ਨ ਰਿਲੇਸ਼ਨਸ਼ਿਪਸ Everything, most people that bura haal ya, because they're always in an emotional state. And ek bad cheez to leke dui cheez di. So it starts with a bad marriage leads to a bad business, and then that leads to bankruptcy, that leads to children going away, then it leads to suicide. It's a constant cycle of bad decisions. Does that make sense? But fir mere father ne kiya siga, ਕਿ ਜੇ ਤੁਸੀਂ ਸੱਚੀ ਸਕਸੈਸਫੁਲ ਹੋਣਾ ਇਕੱਲੇ ਸਹਿਜ ਦੇ ਵਿੱਚ ਨਹੀਂ ਫੈਸਲੇ ਕਰਨੇ ਫੈਸਲਾ ਕਰਨ ਤੋਂ ਪਹਿਲਾਂ ਅੱਧਾ ਘੰਟਾ ਘੰਟਾ ਸਿਮਰਨ ਕਰੋ ਹੁਕਮਨਾਮਾ ਲਓ ਅਰਦਾਸ ਕਰਕੇ ਫਿਰ ਅਰਦਾਸ ਦਾ ਹੁਕਮਨਾਮਾ ਸੁਣ ਕੇ ਫਿਰ ਫੈਸਲੇ ਕਰੋ ਉਹ ਅਟਲ ਹੁੰਦੇ ਆ ਬਿਕਾਜ਼ ਗੁਰੂ ਸਾਹਿਬ ਨੇ ਤੁਹਾਨੂੰ ਥਾਪੀ ਦਿੱਤੀ ਆ ਅਤੇ ਗੁਰੂ ਸਾਹਿਬ ਨੇ ਤੁਹਾਨੂੰ ਐਡਵਾਈਸ ਕੀਤੀ ਆ ਕਿ ਆਹ ਤੁਹਾਡਾ ਹੁਣ ਫੈਸਲਾ ਆ ਆਹ ਚੀਜ਼ ਨਾਲ ਆਹ ਚੀਜ਼ ਦਾ ਖਿਆਲ ਰੱਖ ਕੇ ਫਿਰ ਕਰੋ Does that make sense? And this is the way we should be designing our families. Because jiddan tusi sikhi chaune ya, I was a munna munda, jiddan I kept my rith, jiddan main sikhi chaaya, hana, I was doing well at university, I was doing everything, but sikhi protects me from everything bad in society. Your sikhi rith, it protects you from everything bad in society. There's no alcoholism in my life, there's no divorce in my life, There's no AIDS in my life, hana, because my rehth is there. There's no cancer in my life, because most cancers come from eating meat, and I'm vegetarian. Hana, everything that's bad in society, domestic violence, anger, all of these things, they don't affect me or my family, because my sikhi rehth is protecting me. Does that make sense? And kai log sochte hai, par o bhi amritdhari hai, te o bhi idaan karde hai. Nahin. ਜੇ ਤੁਸੀਂ ਅੰਮ੍ਰਿਤ ਛੱਕ ਕੇ ਬਾਅਦ 'ਚ ਉਹੀ ਬਿਹੇਵੀਅਰ ਕਰਨਾ ਜਿਹੜਾ ਪਹਿਲਾਂ ਕੀਤਾ ਆ ਤਾਂ ਫਿਰ ਫਾਇਦਾ ਨਹੀਂ ਹੈਗਾ ਜਦੋਂ ਤੁਸੀਂ ਅੰਮ੍ਰਿਤ ਛੱਕ ਕੇ ਯੂ ਗੋਟ ਬੀ ਥਿੰਕਿੰਗ ਮੈਂ ਹੁਣ ਇੰਪਰੂਵ ਕਰਨਾ ਐਜ਼ ਅ ਕੁਆਲਿਟੀ ਪਰਸਨ ਤੁਸੀਂ ਚੇਂਜ ਲਿਆਉਣੀ ਆ ਐਂਡ ਦੈਨ ਯੂ ਹੈਵ ਅ ਲਾਈਫ ਆਫ ਬਲਿਸ ਬਿਕਾਜ਼ ਹੁਣ ਗੁਰਮੁਖ ਵੱਡਾ ਹੋਈ ਜਾਂਦਾ ਆ ਉਹ ਪੜ੍ਹ ਰਿਹਾ ਸਕੂਲਾਂ ਦੇ ਵਿੱਚ ਐਂਡ ਜਿਹੜਾ ਬੱਚਾ ਯੰਗ ਏਜ ਦੇ ਵਿੱਚ ਸਿਮਰਨ ਕਰਦਾ ਆ ਉਹ ਜ਼ਿਆਦਾ ਤਰੱਕੀ ਕਰਦਾ ਆ ਸਕੂਲਾਂ ਦੇ ਵਿੱਚ ਸਪੋਰਟਸ ਦੇ ਵਿੱਚ ਸਾਰਾ ਕੁਛ ਬਿਕਾਜ਼ ਦੇ ਲਰਨ ਹੈਵ ਟੂ ਹੈਂਡਲ ਪ੍ਰੈਸ਼ਰ ਵਿਦ ਕਾਮਨੈਸ ਆਵਰ ਚਿਲਡਰਨ ਆਰ ਲੀ ਐਟ ਸਪੋਰਟਸ ਬਿਕਾਜ਼ ਯੂ ਰਿਅਲਾਈਜ਼ ਹੈਵ ਟੂ ਡੀਲ ਵਿਦ ਪ੍ਰੈਸ਼ਰ ਦੇਰ ਆਰ ਲੀ ਇਨ ਐਗਜ਼ਾਮਸ ਬਿਕਾਜ਼ ਇਟਸ ਆਲ ਅਬਾਊਟ ਹੈਂਡਲਿੰਗ ਪ੍ਰੈਸ਼ਰ It's not about who's the most educated or who's the best at sports. It's always about who can handle the pressure. And that calmness comes from your guru. And hon gurmukh university chal gaya. And university vich gurmukh nu sare tarah de lok mil gaye.
1: Is it time?
0: Gurmukh nu sare tarah de lok mil gaye. And the thing with this, oh, internally he's a beautiful soul. And ohne inne saalan da...
1: Theek hai.
0: ਉਹਨੇ ਇੰਨੇ ਸਾਲਾਂ ਦਾ ਭਗਤੀ ਕੀਤੀ ਆ 20 ਸਾਲਾਂ ਦੀ ਭਗਤੀ ਕੀਤੀ ਆ ਉਹ ਯੂਨੀਵਰਸਿਟੀ ਜਾ ਕੇ ਕ੍ਰਿਤਾ ਨਹੀਂ ਕਰਦਾ ਬਿਕਾਜ਼ ਦੈਟ ਭਗਤੀ ਇਜ਼ ਪ੍ਰੋਟੈਕਟਿੰਗ ਹਿਮ ਹੈਨਾ ਬਟ ਹੀ ਸਕਸੈਸਫੁਲ ਇਨ ਸਾਰਿਆਂ ਦੇ ਵਿੱਚ ਵਿਚਰਦਾ ਆ ਹੁਣ ਗੁਰਮੁਖ ਦਾ

0: ਅੰਧ ਕਾਰਜ ਹੋ ਗਿਆ। ਪਰ ਗੁਰਮੁਖ ਨੂੰ ਫਿਕਰ ਨਹੀਂ ਹੈਗਾ ਕਿ ਮੇਰੀ ਘਰ ਵਾਲੀ ਨੇ ਸ਼ਰਾਬਾਂ ਪੀ ਜਾਣੀਆਂ, ਬੋਲੀ ਜਾਣਾ, ਐਕਸੈਟਰਾ, ਬਿਕਾਜ਼ ਬੇਸਿਕਲੀ ਉਹ ਵੀ ਗੁਰਮੁਖ ਆ। ਐਂਡ ਉਹਦੀ ਵਾਈਫ ਨੂੰ ਕੋਈ ਫਿਕਰ ਨਹੀਂ ਹੈਗਾ ਕਿ ਮੇਰਾ ਘਰ ਵਾਲਾ ਪਤਾ ਨਹੀਂ ਸ਼ਰਾਬ ਪੀ ਕੇ ਮੈਨੂੰ ਕੁੱਟੀ ਜਾਊਗਾ, ਬਿਕਾਜ਼ ਉਹ ਵੀ ਗੁਰੂ ਦਾ ਸਿੱਖ ਆ। ਐਂਡ ਦੇ ਹੈਵ ਅ ਬਿਊਟੀਫੁਲ ਮੈਰਿਜ, ਬਿਕਾਜ਼ ਸਵੇਰ ਨੂੰ ਉੱਠ ਕੇ ਨਿਤਨੇਮ ਸਿਮਰਨ ਇੱਦਾਂ ਕਰਦੇ ਆ, ਦੇ ਬਿਕਮ ਟੂ ਬੋਡੀਜ਼ ਐਂਡ ਵਨ ਸੋਲ। ਦੈਟਸ ਵਾਟ ਇਟਸ ਆਲ ਅਬਾਊਟ। ਤੁਹਾਡੀ ਭਗਤੀ, ਹਸਬੈਂਡ ਵਾਈਫ ਸ਼ੁੱਡ ਬੀ ਸੋ ਮਚ, ਆਰਗੂਮੈਂਟ ਤਾਂ ਦੂਰ ਦੀ ਗੱਲ ਆ, ਤੁਸੀਂ ਤਾਂ ਇੰਨੀ ਭਗਤੀ ਕਰਨੀ ਚਾਹੀਦੀ ਆ, ਤੁਸੀਂ ਬਿਨਾਂ ਲਫਜ਼ਾਂ ਨਾਲ ਇੱਕ ਦੂਜੇ ਨਾਲ ਗੱਲ ਕਰ ਸਕਦੇ ਆ, ਬਿਕਾਜ਼ ਤੁਹਾਡੀ ਆਤਮਾ ਮੈਂ ਇੱਕ ਦੂਜੇ ਨਾਲ ਗੱਲ ਕਰ ਸਕਦੇ ਆ, ਬਿਕਾਜ਼ ਸਾਨੂੰ ਸਾਰਿਆਂ ਨੂੰ ਆਪਣੀਆਂ ਧੀਆਂ ਪਿਆਰੀਆਂ ਆ। ਡੂ ਯੂ ਆਲ ਅਗਰੀ? ਐਂਡ ਅਸੀਂ ਇੱਦਾਂ ਦੀ ਕੌਮ ਆ ਜਿਹੜੀ ਕਹਿੰਦੇ ਸਾਰਿਆਂ ਦੇ ਧੀਆਂ ਸਾਡੀਆਂ ਧੀਆਂ ਆ। ਡੂ ਯੂ ਆਲ ਅਗਰੀ? But reality is, according to the United Nations, 610 million women on this earth get beaten up by their husbands every day. Every then, 603 million women get are victims of domestic violence. And kai dharman de vich, kai qauman de vich, oh accept karde aa. Unhan de sharia de vich, de cheezan de vich likhya ke kar sakde aa, jaiz aa. Hana? And this is the reality. Hana? ਬਿਕਾਜ਼ ਅਸੀਂ ਕੀ ਕਰਦੇ ਹਾਂ, ਅਸੀਂ ਸ਼ਰਾਬ ਨੂੰ ਗਲੈਮਰਾਈਜ਼ ਕਰਤਾ ਕਿ ਠੀਕ ਆ, ਵਿਆਹਾਂ ਸ਼ਾਦੀਆਂ 'ਚ ਘਰਾਂ ਸ਼ਰਾਬ ਪੀ ਲਓ, ਐਕਸੈਟਰਾ। ਸ਼ਰਾਬ ਤੋਂ ਲੈ ਕੇ ਹੁੰਦਾ ਆ ਇਮੋਸ਼ਨਸ ਆਊਟ ਆਫ ਕੰਟਰੋਲ, ਫਿਰ ਇਮੋਸ਼ਨਸ ਆਊਟ ਆਫ ਕੰਟਰੋਲ ਕੀ ਹੁੰਦਾ ਹੈ? ਡੋਮੈਸਟਿਕ ਵਾਇਲੈਂਸ। ਐਂਡ ਆਪਣੇ ਲੋਕ ਸੋਚਦੇ ਆ ਕਿ ਕੁੜੀਆਂ 'ਤੇ ਕੇਸ ਕੀਆਂ ਨਾ ਬੰਨੋ। ਲੈਟ ਮੀ ਟੈਲ ਯੂ ਵਨ ਥਿੰਗ, ਜਿਹੜੇ ਮੁੰਡੇ ਮਾਰੀ ਨਜ਼ਰ ਵਾਲੇ ਆ, ਜੇ ਤੁਹਾਡੀ ਡੋਟ ਦੇ ਸਿਰ 'ਤੇ ਦਸਤਾਰ ਆ, ਉਹਨਾਂ ਨੇ ਮਾਰੀ ਨਜ਼ਰ ਵਾਲੇ ਤੁਹਾਡੀ ਕੁੜੀ ਨੂੰ ਕਦੀ ਨਹੀਂ ਦੇਖਣਾ। ਉਹਨਾਂ ਨੂੰ ਫੇਰ ਵੀ ਇੱਦਾਂ ਹੁੰਦਾ ਆ ਕਿ ਇਹ ਨਹੀਂ ਇੱਦਾਂ ਦੀ ਕੁੜੀ। ਐਂਡ ਦ ਡੇ ਯੂ ਪੁੱਟ ਦਸਤਾਰ ਔਨ ਯੋਰ ਕੁੜੀਆਂ, ਦੈਟਸ ਦ ਡੇ ਯੂ ਆਰ ਪ੍ਰੋਟੈਕਟਿੰਗ ਹਿਮ ਫਰੋਮ ਦ ਗੰਦੀ ਨਜ਼ਰ ਆਫ ਆਲ ਦ ਰੋਂਗ ਪੀਪਲ। ਡਸ ਦੈਟ ਮੇਕ ਸੈਂਸ? ਬਿਕਾਜ਼ ਕਈ ਲੋਕਾਂ ਨੂੰ ਹੁੰਦਾ ਆ ਕੁੜੀਆਂ 'ਤੇ ਦਸਤਾਰਾਂ ਨਾ ਸਜਾਓ, ਪਤਾ ਨਹੀਂ ਇਹਨਾਂ ਦੇ ਬਾਅਦ 'ਚ ਵਿਆਹ ਹੋਣੇ ਜਾਂ ਨਹੀਂ। ਓਪੋਜ਼ਿਟ ਆ, ਜਿਹੜੀ ਕੁੜੀਆਂ ਦੇ ਕੋਲ ਰਹਿਤ ਆ, ਜਿਹੜੀ ਕੁੜੀਆਂ ਦੇ ਕੋਲ ਸਿੱਖੀ ਆ, ਉਹਨਾਂ ਦੇ ਜ਼ਿਆਦਾ ਵਿਆਹ ਹੁੰਦੇ ਤਾਂ ਜ਼ਿਆਦਾ ਸਹੀ ਸੇਤੀ ਵਿਆਹ ਹੁੰਦੇ ਆ। ਬਿਕਾਜ਼ ਨਾਓ ਇੰਨੇ ਪਰੇ ਲਿਖੇ ਨੌਜਵਾਨ ਆ ਪੰਥ ਦੇ ਵਿੱਚ, ਅਤੇ ਉਹ ਸਾਰੇ ਚਾਹੁੰਦੇ ਸਾਡਾ ਆਨੰਦ ਕਾਰਜ ਉਹਦੇ ਨਾਲ ਹੋਵੇ ਜਿਹਦੇ ਕੋਲ ਕੋਈ ਵੈਲਿਊ ਸਿਸਟਮ ਆ। ਡਸ ਦੈਟ ਮੇਕ ਸੈਂਸ? ਹੁਣ ਮੇਰੀ ਵਾਈਫ, ਉਹਦਾ ਹਸਬੈਂਡ, ਸੋਰੀ ਉਹਦਾ ਡੈਡੀ ਚੜ੍ਹਾਈ ਕਰ ਗਿਆ, ਸ਼ਹੀਦ ਹੋ ਗਿਆ ਸੀ 84 ਤੋਂ ਬਾਅਦ। ਉਹ ਚਾਰ ਭੈਣਾਂ ਆ ਅਤੇ ਇੱਕ ਭਰਾ, ਅਤੇ ਸਾਰੇ ਪਿੰਡ ਨੇ ਕਿਹਾ ਇਹਨਾਂ ਦੇ ਕੇਸਕੀਆਂ ਲਾ ਲਓ, ਪੁਲਿਸ ਦੇ ਮਾਰ ਦੇਣਾ, ਇਹਨਾਂ ਦੇ ਵਿਆਹ ਨਹੀਂ ਹੋਣੇ। ਪਰ ਉਹਨਾਂ ਦੀ ਮੰਮੀ, ਉਹ ਦ੍ਰਿੜ ਸੀਗੀ, ਉਹ ਕਹਿੰਦੀ ਕੋਈ ਨਹੀਂ, ਗੁਰੂ ਦੇ ਆਸਰੇ ਜੀਣਾ। ਐਂਡ ਜਿਹੜੇ ਪਿੰਡ 'ਚ ਕਹਿੰਦੇ ਸੀਗੇ ਇਹਨਾਂ ਦੇ ਵਿਆਹ ਨਹੀਂ ਹੋਣੇ, ਵਿਆਹ ਨਹੀਂ ਹੋਣੇ, ਉਹਨਾਂ ਨੇ ਬਾਅਦ 'ਚ ਦੇਖਿਆ ਸਾਰਿਆਂ ਦੇ ਵਿਆਹ ਹੋ ਗਏ, ਅਤੇ ਸਾਰਿਆਂ ਦੇ ਇੱਥੇ ਬਾਹਰ ਵਿਆਹ ਹੋ ਗਏ, ਦੇ ਵੈਰੀ ਕੰਫਰਟੇਬਲ। ਐਂਡ ਉਹੀ ਲੋਕ ਸੋਨ ਕਹਿੰਦੇ ਯਾਰ ਸਾਨੂੰ ਵੀ ਬੱਚਿਆਂ ਦੇ ਕੇਸਕੀਆਂ ਮੰਨਣੀਆਂ ਚਾਹੀਦੀਆਂ ਸੀ, ਹੈ ਨਾ? ਬਿਕਾਜ਼ ਲੋਕਾਂ ਨੇ ਹਮੇਸ਼ਾ ਤੁਹਾਨੂੰ ਗਲਤ ਸਲਾਹ ਦੇਣੀ ਆ। ਇਹ ਤੁਸੀਂ ਸੋਚਣਾ ਆ ਕਿ ਤੁਹਾਡੇ ਲਈ ਕੀ ਆ। ਐਂਡ ਅਸੀਂ ਨਹੀਂ ਚਾਹੁੰਦੇ ਸਾਡੀ ਕੋਈ ਵੀ ਕੁੜੀ ਇਜ਼ ਵੀਕ। ਗੁਰੂ ਹੈਜ਼ ਡਿਜ਼ਾਈਨਡ ਯੂ ਟੂ ਬੀ ਸਟਰੋਂਗ ਐਂਡ ਇੰਡੀਪੈਂਡੈਂਟ। ਯੂ ਆਰ ਦ ਡੋਟਰ ਆਫ ਦ ਗੁਰੂ, ਹੈ ਨਾ? ਐਂਡ ਯੂ ਸ਼ੁੱਡ ਬੀ ਸਕਸੈਸਫੁਲ ਇਨ ਲਾਈਫ। ਆਈ ਜਸਟ ਬੀਨ ਟੂ ਟੈਕਸਸ, ਵੈਨਸਡੇ ਮੈਂ ਟੈਕਸਸ ਗੱਲ ਕਰਦਾ, ਮੈਨੂੰ ਬੀਬੀ ਹਰਪਿੰਦਰ ਕੌਰ ਮਿਲੀ ਆ। ਸ਼ੀ ਇਜ਼ ਅ ਪਾਇਲਟ ਹੇਅਰ ਇਨ US, ਬਟ ਸ਼ੀ ਵੇਅਰਸ ਅ ਦਸਤਾਰ, ਸ਼ੀ ਇਜ਼ ਵੈਰੀ ਵੈਲ ਐਜੂਕੇਟਿਡ, ਸ਼ੀ ਇਜ਼ ਐਕਚੁਲੀ ਲਿੰਕ ਟੂ ਸੀਆਟੋ। ਹੁਣ ਗੁਰਮੁਖ ਦਾ ਆਨੰਦ ਕਾਰਜ ਹੋ ਗਿਆ ਅਤੇ ਉਹਦੇ ਹੁਣ ਬੱਚਾ ਵੀ ਹੋ ਗਿਆ। ਇਟਸ ਅ ਬਿਊਟੀਫੁਲ ਫੈਮਿਲੀ, ਜਿੱਦਾਂ ਤੁਹਾਡੀਆਂ ਫੈਮਿਲੀਆਂ ਹੋਣੀਆਂ ਚਾਹੀਦੀਆਂ ਆ। ਪਰ ਗੁਰਮੁਖ ਜਦੋਂ ਕੰਮ 'ਤੇ ਜਾਂਦਾ ਆ, ਹੀ ਹੈਜ਼ ਸਟ੍ਰੈਸ, ਹੀ ਹੈਜ਼ ਪ੍ਰੋਬਲਮਸ, ਬਿਕਾਜ਼ ਅਸੀਂ ਗ੍ਰਸਤੀ ਹਾਂ। ਸੋ ਵੀ ਸਟਿਲ ਡੀਲ ਵਿਦ ਐਵਰੀਥਿੰਗ। ਪਰ ਇੱਦਾਂ ਨਹੀਂ ਹੁੰਦਾ ਕਿ ਤੁਸੀਂ ਘਰ ਆ ਕੇ ਲੜੀ ਜਾਓ ਅਤੇ ਤੁਹਾਡੇ ਬੱਚਿਆਂ 'ਤੇ ਮਾੜਾ ਅਸਰ ਹੋਵੇ। ਨਹੀਂ, ਉਹ ਪਾਠ ਸਿਮਰਨ ਕਰਨ ਵਾਲੇ ਆ। ਐਂਡ ਦੈਟ ਚਿਲਡਰਨ ਹੈਵ ਅ ਬਿਊਟੀਫੁਲ, ਬਿਕਾਜ਼ ਕਈ ਲੋਕਾਂ ਦਾ ਆਹ ਹੀ ਹਾਲ ਆ, ਉਹਨਾਂ ਨੂੰ ਸਾਰੀ ਲਾਈਫ ਨੋਟ ਹੀ ਦੱਸਦੇ ਆ, ਡੋਲਰ ਹੀ ਦੱਸਦੇ ਆ, ਅਤੇ ਬਾਕੀ ਸਾਰਾ ਕੁਛ ਗੁਆ ਲਿਆ। ਐਂਡ ਕਈ ਲੋਕ ਹੈ ਨਾ, ਸਵੇਰ ਨੂੰ ਅੰਮ੍ਰਿਤ ਵੇਲੇ ਉੱਠਦੇ ਆ, ਸਿਮਰਨ ਕਰਦੇ ਆ, ਅਤੇ ਸੇਮ ਟਾਈਮ 'ਤੇ ਕਈ ਲੋਕ ਹੈ ਨਾ ਇੱਦਾਂ ਨਾਈਟ ਕਲੱਬਾਂ 'ਚੋਂ ਨਿਕਲੇ ਆ ਕੁੜੀਆਂ ਮੁੰਡੇ, ਅਤੇ ਇੰਨਾ ਨਸ਼ਾ ਦਾ ਬੁਰਾ ਹਾਲ ਆ, ਜੋ ਮਰਜ਼ੀ ਕਿਸੇ ਨੇ ਜਾ ਕੇ ਉਹਨਾਂ ਦਾ ਰੇਪ ਕਰੇ, ਕੁਛ ਕਰੇ, ਉਹਨਾਂ ਨੂੰ ਕੋਈ ਫਰਕ ਨਹੀਂ। ਇਹ ਸੇਮ ਟਾਈਮ 'ਤੇ ਸੇਮ ਦੋ ਚੀਜ਼ਾਂ ਹੋ ਰਹੀਆਂ ਆ। ਇੱਕ ਕਾਲਪੁਰਖ ਨਾ ਘਰ ਅੰਮ੍ਰਿਤ ਵੇਲੇ ਕਰਕੇ ਗੱਲਾਂ ਕਰਦਾ ਆ, ਅਤੇ ਬਾਕੀ ਸਾਰੇ ਦੁਨੀਆਂ ਦੇ ਸਾਹਮਣੇ ਹੈ ਨਾ ਉਹ ਨੰਗੇ ਹੋਈ ਜਾਂਦੇ ਆ। ਐਂਡ ਜਿੱਦਾਂ ਮਰਜ਼ੀ ਉਹਨਾਂ ਨੂੰ ਖਰਾਬ ਕਰੋ. ਸੋ ਵੀ ਹੈਵ ਟੂ ਰਿਅਲਾਈਜ਼ ਇਨ ਆਵਰ ਕਮਿਊਨਿਟੀ ਵੀ ਡੂ ਹੈਵ ਪੀਪਲ, ਨੋਟ ਐਵਰੀਬਾਡੀ ਇਜ਼ ਓਕੇ. ਗੁਰਦੁਆਰੇ ਆ ਕੇ ਸਾਰੇ ਸੋਹਣੇ ਲੱਗਦੇ ਆ, ਪਰ ਅੰਦਰੋਂ ਕਈ ਵਾਰੀ ਦੇ ਸਮ ਆਫ ਯੂ ਦਾ ਆਰ ਡਿਪਰੈਸਡ, ਦੇ ਸਮ ਆਫ ਯੂ ਆਰ ਵਿਕਟਿਮਸ ਆਫ ਡੋਮੈਸਟਿਕ ਵਾਇਲੈਂਸ, ਦੈਟ ਸਮ ਆਫ ਯੂ ਆਰ ਸਟਰਗਲਿੰਗ, ਐਂਡ ਦਿਸ ਇਜ਼ ਵਾਈ ਇਜ਼ ਅ ਸੰਗਤ ਵੀ ਸ਼ੁੱਡ ਬੀ ਅਪਲਿਫਟਿੰਗ ਐਵਰੀਬਾਡੀ. ਕਦੀ ਕਿਸੇ 'ਤੇ ਉਂਗਲੀ ਨਹੀਂ ਉਠਾਉਣੀ, ਕਦੀ ਕਿਸੇ ਨੂੰ ਜੱਜ ਨਹੀਂ ਕਰਨਾ ਕਿ ਉਹਦੇ ਨਾਲ ਆਹ ਹੋ ਰਿਹਾ, ਉਹਦੇ ਨਾਲ ਉਹ ਹੋ ਰਿਹਾ ਆ. ਬਿਕਾਜ਼ ਜੇ ਇੱਕ ਇੱਥੇ ਬੱਚਾ ਡਰੱਗ ਡੀਲਰ ਬਣ ਗਿਆ, ਉਹਨੇ ਡਰੱਗਸ ਵੇਚਣੇ ਕਿਹਨੂੰ ਆ? ਉਹਨੇ ਬਾਕੀ ਤੁਹਾਡੇ ਸਾਰੇ ਬੱਚਿਆਂ ਨੂੰ ਡਰੱਗਸ ਵੇਚਣੇ ਆ. ਸੋ ਯੋ ਐਮ ਇਜ਼ ਕਿ ਇੱਥੇ ਕੋਈ ਬੱਚਾ ਡਰੱਗ ਡੀਲਰ ਬਣਨਾ ਨਹੀਂ ਚਾਹੀਦਾ. ਜੇ ਗੁਆਂਢੀ ਦੇ ਘਰ ਅੱਗ ਲੱਗੀ ਆ ਤਾਂ ਤੁਹਾਨੂੰ ਫਿਕਰ ਕਰਨਾ ਚਾਹੀਦਾ, ਕਿ ਇੱਕ ਦਿਨ ਉਹ ਅੱਗ ਤੁਹਾਡੇ ਘਰ ਆਉਣੀ ਆ. ਸੋ ਹੁਣ ਗੁਰਮੁਖ 60 ਸਾਲਾਂ ਦਾ ਹੋ ਗਿਆ ਆ. ਹੀ ਲੁਕਸ ਬਿਊਟੀਫੁਲ, ਡਜ਼ਨਟ ਹੀ? ਉਹ ਆਪਣੀ ਜੀਵਨ ਕਰ ਲਿਆ, ਬੱਚੇ ਵੀ ਵੱਡੇ ਹੋ ਗਏ, ਜ਼ਿੰਮੇਵਾਰੀਆਂ ਕਰ ਲਈਆਂ. ਐਂਡ ਦ ਮੋਰ ਲਾਈਫ ਟੈਸਟ ਯੂ, ਦ ਸਟਰੋਂਗਰ ਯੂਰ ਸਿੱਖੀ ਗੈਟਸ. ਬਿਕਾਜ਼ ਕਈ ਤਰ੍ਹਾਂ, ਦੋ ਤਰ੍ਹਾਂ ਦੇ ਲੋਕ ਆ. ਲੈਟ ਮੀ ਗਿਵ ਯੂ ਅ ਸਾਈਕੋ. ਜਦੋਂ ਬਚਪਨਾ ਹੁੰਦਾ ਆ ਨਾ, ਦਿਸ ਇਜ਼ ਵਨ ਵੇ ਆਫ ਲਿਵਿੰਗ. ਜਦੋਂ ਬਚਪਨਾ ਹੁੰਦਾ ਆ, ਚਾਈਲਡਹੁੱਡ, ਉਹ ਐਲਤਾ ਕਰਦੇ ਆ. ਦੈਨ ਟੀਨੇਜ ਸਾਲਸ ਹੋ ਜਾਂਦੇ ਆ, ਉਹ ਮੌਜ ਮਸਤੀਆਂ ਕਰਦੇ ਆ, ਦੇ ਸਟਾਰਟ ਡੂਇੰਗ ਡਰਿੰਕਿੰਗ, ਸਲੀਪਿੰਗ ਅਰਾਊਂਡ ਡਰੱਗਸ. ਐਂਡ ਦੈਨ ਮਿਡਲ ਏਜ ਆ ਜਾਂਦੀ ਆ, ਉੱਥੇ ਉਹ ਜ਼ਿੰਮੇਵਾਰੀਆਂ ਦਾ ਭਾਰ ਪੈਂਦਾ ਆ, ਜੋਬਾਂ ਆ, ਮਾਪੇ ਦਾ ਲੁੱਕ ਆਫਟਰ ਕਰਨਾ ਆ, ਬੱਚਿਆਂ ਦਾ ਲੁੱਕ ਰਿਕਾਫਟਰ ਕਰਨਾ ਆ. ਤਾਂ ਫਿਰ 60 ਸਾਲ ਆ ਜਾਂਦੇ ਆ. ਐਂਡ ਫਿਰ ਕਈ ਲੋਕ ਕਹਿੰਦੇ ਆ, ਯਾਰ ਉੱਦਾਂ ਤਾਂ ਗੰਜ ਆ ਗਿਆ, ਚਲੋ ਗੁਰਦੁਆਰੇ ਚੱਲ ਜਾਂਦੇ ਅਤੇ ਰੱਬ ਨੂੰ ਲੱਭਣ ਚੱਲ ਜਾਂਦੇ ਆ. ਬਈ ਯੂ 60 ਈਅਰਸ ਓਲਡ, ਮੇ ਬੀ ਯੂ ਡੂ ਇਟ, ਮੇ ਬੀ ਯੂ ਵੋਂਟ. ਇਹ ਇੱਕ ਰਸਤਾ ਆ ਜੀਣ ਦਾ. ਇੱਕ ਦੂਆ ਰਸਤਾ ਆ ਕਿ ਯੰਗ ਏਜ ਦੇ ਵਿੱਚ ਐਲਤਾ ਵੀ ਕਰਦੇ ਆ ਅਤੇ ਸਿਮਰਨ ਵੀ ਕਰਦੇ ਆ. ਜਦੋਂ ਟੀਨੇਜ ਏਜ ਹੁੰਦੀ ਆ, ਉਦੋਂ ਮੌਜ ਮਸਤੀ ਨਹੀਂ ਕਰਦੇ, ਬਿਕਾਜ਼ 15 ਸਾਲ ਹੋ ਗਏ ਸਿਮਰਨ ਕਰਦਿਆਂ ਨੂੰ, ਉਹ ਰਹਿਤ ਦੇ ਵਿੱਚ ਰਹਿੰਦੇ ਆ. ਐਂਡ ਫਿਰ ਜਦੋਂ ਮਿਡਲ ਏਜ ਆਉਂਦੀ ਆ, ਉੱਥੇ ਇੰਨਾ ਸਿਮਰਨ ਕੀਤਾ ਆ, ਉਦੋਂ ਤੱਕ ਜ਼ਿੰਮੇਵਾਰੀਆਂ ਦਾ ਭਾਰ ਆ, ਪਰ ਉਹ ਫਿਰ ਵੀ ਫੈਮਿਲੀ ਤੌਰ 'ਤੇ ਇਕੱਠੇ ਰਹਿੰਦੇ ਆ ਅਤੇ ਉਸ ਚੀਜ਼ 'ਚੋਂ ਲੰਘ ਜਾਂਦੇ ਆ. ਐਂਡ ਜਦੋਂ ਉਹ 60 ਸਾਲਾਂ ਦੇ ਹੁੰਦੇ ਆ, ਗੁਰਮੁਖ ਕਰ ਗਏ, ਇੱਦਾਂ ਨਹੀਂ ਹੈਗਾ ਕਿ ਅਸੀਂ ਰੱਬ ਨੂੰ ਲੱਭਣ ਚੱਲੇ ਹਾਂ. ਉਹਨਾਂ ਨੇ ਰੱਬ ਨੂੰ ਲੱਭ ਲਿਆ, ਰੱਬ ਤਾਂ ਉਹਦੇ ਵਿੱਚ ਆ, ਬਿਕਾਜ਼ ਉਹਨੇ 60 ਈਅਰਸ ਦੀ ਭਗਤੀ ਕੀਤੀ ਆ. ਦੈਟਸ ਅ ਬਿਊਟੀਫੁਲ ਵੇ ਆਫ ਲਿਵਿੰਗ. ਬਿਕਾਜ਼ ਸਾਡਾ ਸਭ ਤੋਂ ਵੱਡਾ ਰੋਗ ਆ ਕਿ ਅਸੀਂ ਕਾਲ ਪੁਰਖ ਨੂੰ ਭੁੱਲੇ ਹਾਂ. ਦ ਬਿਗੈਸਟ ਇਲਨੈਸ ਔਨ ਦਿਸ ਅਰਥ ਇਜ਼ ਨੋਟ ਕੈਂਸਰ ਐਂਡ ਆਈਡਸ, ਦ ਬਿਗੈਸਟ ਇਲਨੈਸ ਔਨ ਦਿਸ ਅਰਥ ਇਜ਼ ਐਂਗਜ਼ਾਇਟੀ ਐਂਡ ਡਿਪਰੈਸ਼ਨ. ਐਂਡ ਦ ਵੇ ਯੂ ਗੈਟ ਰਿਡ ਆਫ ਦੈਟ ਇਜ਼ ਬਾਏ ਮੇਕਿੰਗ ਯੂਰ ਸੈਲਫ ਅ ਸਟਰੋਂਗ ਸੋਲ ਇਨਸਾਈਡ. We have to find a higher balance, hai na? So I'm going to tell you 2 things. Sorry, main time kafi la raha hai, I know they want to do some questions, hai na? So I'm going to do this very quickly. This is called your spiritual health test. Are you ready to do this? Sota nahi gaye? Vaheguru. Jadon main nava aaya si sikhi ch, hai na, mainu gurdwara ch koi samajh nahi lagdi si. Main case rakhan na paya te main sochda si ਸੱਚੇ ਪਾਤਸ਼ਾਹ ਮੈਨੂੰ ਵੀ ਪੰਜਾਬੀ ਆਵੇ, ਮੈਨੂੰ ਵੀ ਕੋਈ ਚੀਜ਼ ਆਵੇ. ਸੋ ਮੈਂ, ਹੈ ਨਾ, ਕਿਹੜੇ ਤਬਲੇ ਦੀ ਬੀਟ ਆ, ਹੈ ਨਾ, ਉਹਦੇ ਨਾਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰਨਾ ਪਿਆ ਸੀਗਾ. ਪਰ ਮੈਂ ਆਪਣਾ ਇੱਕ ਸੂਲ ਰੱਖਿਆ ਕਿ ਮੈਂ ਦਰਬਾਰ ਸਾਹਿਬ ਛੱਡ ਕੇ ਨਹੀਂ ਜਾਣਾ ਜਿੰਨੇ ਚੱਲ ਕੋਈ ਨਵੀਂ ਚੀਜ਼ ਸਿੱਖ ਕੇ ਨਹੀਂ ਜਾਂਦਾ. ਐਂਡ ਇਹੀ ਸਾਡੀ ਪ੍ਰੋਬਲਮ ਆ. ਹੱਥ ਕਰੇ ਕਰੋ ਜੇ ਤੁਹਾਨੂੰ 5 ਸਾਲ ਆ ਗਏ ਗੁਰਦੁਆਰੇ ਆਉਂਦਿਆਂ ਨੂੰ, ਭਈ ਹੈਂਡਸ ਅਪ. 10 ਸਾਲ ਹੋ ਗਏ ਗੁਰਦੁਆਰੇ ਆਉਂਦਿਆਂ ਨੂੰ, 15 ਸਾਲ ਹੋ ਗਏ ਗੁਰਦੁਆਰੇ ਆਉਂਦਿਆਂ ਨੂੰ, 20 ਸਾਲ ਹੋ ਗਏ ਗੁਰਦੁਆਰੇ ਆਉਂਦਿਆਂ ਨੂੰ, 30 ਸਾਲ ਹੋ ਗਏ ਗੁਰਦੁਆਰੇ ਆਉਂਦਿਆਂ ਨੂੰ, ਕੋਈ ਫਰਕ ਪਿਆ ਜਾਂ ਉੱਥੇ ਦੇ ਉੱਥੇ ਹੀ ਆ? ਬਿਕਾਜ਼ ਕੀ ਹੁੰਦਾ ਆ, ਅਸੀਂ ਆ ਜਾਂਦੇ ਚੱਲ ਜਾਂਦੇ, ਆ ਜਾਂਦੇ ਚੱਲ ਜਾਂਦੇ. ਸੋ ਇਮੈਜਿਨ ਕਰੋ, ਮੇਰੇ ਹੱਥ ਦੇ ਵਿੱਚ ਇੱਕ ਜੱਗ ਆ, ਉਹ ਜੱਗ ਪਾਣੀ ਨੂੰ ਥੱਲੇ ਸੈੱਟ ਰਿਹਾ ਆ, ਇਟਸ ਫੁੱਲ ਵਾਟਰ. ਕੈਨ ਯੂ ਇਮੈਜਿਨ ਦੈਟ? ਇਹ ਦਰਬਾਰ ਸਾਹਿਬ ਆ, ਇਹ ਗਿਆਨ ਆ ਜੋ ਪਾਣੀ ਨਿਕਲ ਰਿਹਾ ਆ, ਉਹ ਥੱਲੇ ਨੂੰ ਆ ਰਿਹਾ ਆ. ਐਂਡ ਇਟ ਡਜ਼ਨਟ ਮੈਟਰ ਜੇ ਇੱਥੇ ਦੀਵਾਨ ਸੱਜਦਾ ਆ ਜਾਂ ਨਹੀਂ ਸੱਜਦਾ ਆ, ਉਹ ਗਿਆਨ ਨਿਕਲੀ ਜਾਂਦਾ ਆ. ਕਿ ਜੇ ਇੱਥੇ ਸ਼ਾਂਤੀ ਵੀ ਆ, ਉਹ ਵੀ ਬਲੈਸਿੰਗ ਆ. ਐਂਡ ਇਮੈਜਿਨ ਕਰੋ, ਮੇਰੇ ਦੂਏ ਹੱਥ ਵਿੱਚ ਇੱਕ ਖਾਲੀ ਗਲਾਸ ਆ, ਉਹ ਸਾਸੀ ਆ, ਅਤੇ ਜੱਗ ਇੱਥੇ ਗਿਆਨ ਦੇਈ ਜਾਂਦਾ ਆ, ਅਤੇ ਅਸੀਂ ਕੀ ਕਰਦੇ? ਖਾਲੀ ਗਲਾਸ ਆ ਗਏ, ਖਾਲੀ ਗਲਾਸ ਚੱਲ ਗਏ, ਖਾਲੀ ਗਲਾਸ ਆ ਗਏ, ਖਾਲੀ ਗਲਾਸ ਚੱਲ ਗਏ. ਕਈਆਂ ਨੂੰ 5, 10, 15 ਸਾਲ ਇੱਦਾਂ ਹੋ ਗਏ ਅਤੇ ਗੁਰੂ ਸਾਨੂੰ ਕੀ ਫਰਮਾਨ ਕਰਦਾ ਹੈ? ਗੁਰੂ ਸਾਹਿਬ ਕਹਿੰਦੇ ਨਿਭ ਕੇ ਆਇਆ ਕਰੋ, ਆਪਣਾ ਸੈਰ ਆਪਣੇ ਹੱਥਾਂ 'ਚ ਲੈ ਕੇ ਆਇਆ ਕਰੋ, ਨਿਭ ਕੇ ਆਇਆ ਕਰੋ। ਅਸੀਂ ਖਾਲੀ ਗਲਾਸ ਆਉਂਦੇ ਭਰ ਕੇ ਜਾਣਾ, ਖਾਲੀ ਗਲਾਸ ਆਉਂਦੇ ਭਰ ਕੇ ਜਾਣਾ। ਡਸ ਦਾ ਮੇਕ ਸੈਂਸ? ਸੋ ਅੱਜ ਤੁਸੀਂ ਅਸੂਲ ਬਣਾਉਣਾ ਆ ਕਿ ਐਵਰੀ ਟਾਈਮ ਤੁਸੀਂ ਇਸ ਦਰਬਾਰ ਸਾਹਿਬ 'ਚ ਬਹਿਣਾ ਆ, ਤੁਸੀਂ ਉੱਠਣਾ ਨਹੀਂ ਹੈਗਾ ਜਿੰਨੇ ਚਿਰ ਕੋਈ ਨਵੀਂ ਚੀਜ਼ ਸਿੱਖ ਕੇ ਨਹੀਂ ਗਏ। ਡਸ ਦਾ ਮੇਕ ਸੈਂਸ? ਐਂਡ ਫਿਰ ਉਹ ਨਵੀਂ ਚੀਜ਼ ਨੂੰ ਇੰਪਲੀਮੈਂਟ ਵੀ ਕਰਨਾ ਆ, ਐਂਡ ਦੈਨ ਯੂ ਸਟਾਪ ਪ੍ਰੋਗਰੈਸਿੰਗ। ਸੋ ਮੇਰਾ ਸੀਗਾ, ਮੈਨੂੰ ਤਾਂ ਕੁਛ ਆਉਂਦਾ ਨਹੀਂ, ਇੱਥੇ ਕਥਾ ਕਰੀ ਜਾਂਦੇ ਆ, ਸਾਨੂੰ ਤਾਂ ਕੁਛ ਸਮਝ ਨਹੀਂ ਲੱਗਦੀ, ਹੈ ਨਾ। ਸੋ ਇਹੀ ਸੀਗਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇੱਦਾਂ ਕਰੀ ਜਾਂਦੇ ਇਸ ਤਬਲੇ ਦੀ ਬੀਟ ਦੇ ਵਿੱਚ। ਬਾਅਦ 'ਚ ਅਰਦਾਸ ਕਰਨੀ, ਸੱਚੇ ਪਾਤਸ਼ਾਹ ਸਾਡੇ 'ਤੇ ਵੀ ਕਿਰਪਾ ਕਰਦੇ, ਸਾਨੂੰ ਵੀ ਕੋਈ ਸੋਝੀ ਬਖਸ਼ ਦੇ। ਐਂਡ ਇਫ ਯੂ ਆਲਵੇਜ਼ ਲਰਨ ਐਂਡ ਗਾਉ, ਲਰਨ ਐਂਡ ਗਾਉ, ਲਰਨ ਐਂਡ ਗਾਉ, ਯੂ ਸਟਾਪ ਪ੍ਰੋਗਰੈਸਿੰਗ। ਪਰ ਜੇ ਤੁਸੀਂ ਖਾਲੀ ਆ ਗਏ, ਖਾਲੀ ਚਲ ਗਏ, ਜਾਂ ਕਈ ਖਾਲੀ ਆ ਜਾਣ ਤੋਂ ਜੇ ਨਿੰਦਾ ਚੁਗਲੀ ਲੈ ਕੇ ਚਲ ਜਾਂਦੇ ਆ, ਦੈਨ ਤੁਸੀਂ ਉੱਥੇ ਦੇ ਉੱਥੇ ਰਹਿਣਾ। ਸੋ ਦੈਟਸ ਦ ਫਸਟ ਥਿੰਗ। ਐਂਡ ਇਨ ਦੈਟ ਥਿੰਗ ਫਿਰ ਮੈਂ ਆਪਣੇ ਆਪ ਨੂੰ ਸੈਲਫ ਟੈਸਟ ਕਰਨਾ ਪਿਆ। ਐਂਡ ਮੇਰਾ ਸੈਲਫ ਟੈਸਟ ਮੈਂ ਪਹਿਲਾਂ ਆਪਣੇ ਆਪ ਨੂੰ ਸੈੱਟ ਕੀਤਾ ਸੀ, ਆਈ ਵਾਂਟ ਟੂ ਗੈਟ ਟੂ ਅ ਸਟੇਜ, ਮੈਂ ਉਸ ਥਾਂ 'ਤੇ ਪਹੁੰਚਣਾ ਆ ਕਿ ਆਈ ਵਾਂਟ ਗੈਟ ਟੂ ਅ ਸਟੇਜ ਜਿੱਦਣ ਮੇਰਾ ਕੌਨਸ਼ੀਅੰਸ ਸਟੋਪ ਸਪੀਕਿੰਗ ਟੂ ਮੀ। ਸੋ ਲੈਟਸ ਐਨਾਲਾਈਜ਼ ਦੈਟ। ਮੈਂ ਕਿਹਾ ਜਿਹੜੀ ਮੇਰੀ ਕੌਨਸ਼ੀਅੰਸ ਆ ਮੇਰਾ ਗੱਲਾਂ ਕਰਨੋਂ ਹਟ ਜਾਵੇ। ਸੋ ਰੀਅਲਾਈਜ਼ ਕਰੋ ਇਹਦੇ ਵਿੱਚ ਕੀ ਆ, ਤੁਹਾਡੀ ਕੌਨਸ਼ੀਅੰਸ ਉਦੋਂ ਹੀ ਤੁਹਾਡੇ ਨਾਲ ਗੱਲਾਂ ਕਰਦੀ ਆ ਜਦੋਂ ਤੁਸੀਂ ਕੋਈ ਗਲਤ ਕਰਮ ਕੀਤਾ ਆ। ਲੈਸਾ ਹੀ ਤੁਸੀਂ ਕਿਸੇ ਨਾਲ ਲੜ ਪਏ, ਆਰਗੂਮੈਂਟ 'ਚ ਪੈ ਗਏ, ਹੈ ਨਾ, ਤੁਹਾਡੀ ਹੋਮੇ, ਸਾਡੀ ਜਿਹੜੀ ਹੋਮੇ ਆ ਕਹਿੰਦੀ ਨਹੀਂ ਕਹਿਣਾ ਚਾਹੀਦਾ ਸੀ, ਹੋਰ ਬੋਲਣਾ ਚਾਹੀਦਾ ਸੀ, ਹੋਰ ਕਹਿਣਾ ਚਾਹੀਦਾ ਸੀ, ਇੱਦਾਂ। ਪਰ ਅੰਦਰ ਤੁਹਾਡੀ ਕੌਨਸ਼ੀਅਸ ਕਹਿੰਦੀ ਯਾਰ ਇੰਨਾ ਨਹੀਂ ਕਰਨਾ ਚਾਹੀਦਾ ਸੀ। ਐਂਡ ਯੂ ਸੀ ਹਾਊ ਯੂਰ ਕੌਨਸ਼ੀਅਸ ਸਪੀਕਸ ਟੂ ਯੂ, ਵਾਹਿਗੁਰੂ। ਬਟ ਇਫ ਯੂ ਗੈਟ ਟੂ ਅ ਸਟੇਜ ਜਿੱਥੇ ਤੁਹਾਡੀ ਕੌਨਸ਼ੀਅਸ ਤੁਹਾਡੇ ਨਾਲ ਬੋਲਣੋਂ ਹਟ ਜਾਂਦੀ ਆ, ਇਹਦਾ ਮਤਲਬ ਤੁਸੀਂ ਹੁਣ ਕੋਈ ਮਾੜਾ ਕੰਮ ਨਹੀਂ ਕਰ ਰਹੇ, ਤੁਸੀਂ ਹੁਣ ਕੋਈ ਮਾੜਾ ਕੰਮ ਕਰ ਨਹੀਂ ਰਹੇ, ਤੁਸੀਂ ਇਕੱਲੇ ਚੰਗੇ ਕਰਮ ਕਰ ਰਹੇ ਆ, ਅਤੇ ਤੁਹਾਨੂੰ ਕੌਨਸ਼ੀਅਸ ਨੂੰ ਬੋਲਣ ਦੀ ਲੋੜ ਨਹੀਂ ਹੈਗੀ। ਡੂ ਯੂ ਥਿੰਕ ਦੈਟਸ ਅ ਗੁੱਡ ਵੇ ਆਫ ਲਿਵਿੰਗ? ਡੂ ਯੂ ਅਗਰੀ? ਵਾਹਿਗੁਰੂ। ਐਂਡ ਦੈਨ ਦ ਨੈਕਸਟ ਥਿੰਗ ਇਜ਼ ਯੂਰ ਡਰੀਮਸ, ਤੁਹਾਡੇ ਸੁਪਨੇ। ਹੱਥ ਕਰੇ ਕਰੋ ਜੇ ਤੁਹਾਨੂੰ ਸੁਪਨੇ ਆਉਂਦੇ ਆ, ਇਫ ਯੂ ਡਰੀਮ। ਓਕੇ, ਆਮ ਸੋਰੀ ਟੂ ਸੇ ਟੂ ਯੂ, ਐਂਡ ਡੋਂਟ ਟੇਕ ਦਿਸ ਰੋਂਗ ਵੇ, ਆਈ ਵੀ ਡੂ ਮੈਂਟਲ ਹੈਲਥ, ਐਂਡ ਜੇ ਤੁਹਾਨੂੰ ਸੁਪਨੇ ਆਉਂਦੇ ਆ ਤਾਂ ਮੀਨਸ ਯੂਰ ਬ੍ਰੇਨ ਇਜ਼ ਨੋਟ ਹੈਲਥੀ। ਲੈਟ ਮੀ ਐਕਸਪਲੇਨ ਦਿਸ ਟੂ ਯੂ। ਤੁਹਾਡਾ ਬ੍ਰੇਨ ਇਜ਼ ਅ ਮਸਲ, ਇਜ਼ ਅ ਥਿੰਗ, ਓਰਗਨ, ਜਿੱਦਾਂ ਤੁਹਾਡੀਆਂ ਲੱਤਾਂ, ਬਾਹਾਂ, ਹਾਰਟ, ਐਵਰੀਥਿੰਗ। ਐਂਡ ਜਿੱਦਾਂ ਤੁਹਾਨੂੰ ਸ਼ਾਮ ਨੂੰ, ਹੈ ਨਾ, ਰਾਤ ਨੂੰ ਲੱਤਾਂ ਨੂੰ ਰੈਸਟ ਚਾਹੀਦੀ ਆ, ਢੂਈ ਨੂੰ ਰੈਸਟ ਚਾਹੀਦੀ ਆ, ਤੁਹਾਡੇ ਬ੍ਰੇਨ ਨੂੰ ਵੀ ਰੈਸਟ ਚਾਹੀਦੀ ਆ। ਪਰ ਸਾਨੂੰ ਸੁਪਨੇ ਕਾਹਦੀਆਂ ਚੀਜ਼ਾਂ ਦੀ ਆਉਂਦੇ ਆ? ਲੈਟਸ ਲੁੱਕ ਐਟ ਦਿਸ, ਵਾਟ ਆਰ ਵੀ ਡਰੀਮਿੰਗ ਆਫ? ਐਂਡ ਇਫ ਇਨ ਆਰ ਬ੍ਰੇਨ ਤੁਹਾਨੂੰ ਕਾਮ, ਕ੍ਰੋਧ, ਲੋਭ, ਮੋਹਕਾਰ ਦੇ ਰਸਤੇ ਸੁਪਨੇ ਆਉਂਦੇ ਆ, ਦੈਟ ਮੀਨਸ ਦੈਟ ਉਹ ਜ਼ਿਆਦਾ ਭਾਰੀ ਆ ਤੁਹਾਡੇ ਲਾਈਫ ਦੇ ਵਿੱਚ, ਦੈਟ ਮੀਨਸ ਯੂ ਨੀਡ ਟੂ ਡੂ ਸਮ ਸੀਰੀਅਸ ਪਾਰਟ। ਪਰ ਬਹੁਤ ਸਾਰੇ ਲੋਕਾਂ 'ਚ ਕੀ ਹੁੰਦਾ ਆ, ਉਹਨਾਂ ਨੂੰ ਸੀਨਾਂ ਦੇ ਸੁਪਨੇ ਆਉਂਦੇ ਆ। ਸੋ ਲੈਟਸ ਹੈਵ ਅ ਲੁੱਕ ਐਟ ਯੋਰ ਚਾਈਲਡਹੁੱਡ। ਤੁਸੀਂ ਆਪਣਾ ਬਚਪਨਾ ਬਾਰੇ ਸੋਚੋ, ਤੁਹਾਨੂੰ ਉਦੋਂ ਹੀ ਉਹ ਸੀਨ ਯਾਦ ਆ ਜਦੋਂ ਤੁਸੀਂ ਸਭ ਤੋਂ ਜ਼ਿਆਦਾ ਖੁਸ਼ ਸੀਗੇ ਅਤੇ ਸਭ ਤੋਂ ਜ਼ਿਆਦਾ ਦੁਖੀ ਸੀਗੇ। ਉਹ ਤੁਹਾਡੇ ਜਿਹੜੀ ਸੀਨਸ ਆ ਉਹ ਤੁਹਾਡੀ ਮੈਮਰੀਜ਼ ਬਣ ਜਾਂਦੀਆਂ, ਐਂਡ ਐਵਰੀਥਿੰਗ ਐਲਸ ਗੱਬੇ ਉਹ ਡਿਲੀਟ ਹੋ ਜਾਂਦਾ ਆ। ਕਿਹੜੇ ਕੱਪੜੇ ਪਾਏ, ਕਿਹੜਾ ਖਾਣਾ ਖਾਧਾ, ਕਿੱਥੇ ਹੋਲੀਡੇ ਗਏ, ਐਂਡ ਜਦੋਂ ਤੁਸੀਂ ਸਭ ਤੋਂ ਸੁਖੀ ਸੀਗੇ ਅਤੇ ਸਭ ਤੋਂ ਦੁਖੀ ਸੀਗੇ, ਉਹ ਤੁਹਾਡੇ ਮੈਮਰੀਜ਼ ਬਣ ਜਾਂਦੇ ਆ। ਡੂ ਯੂ ਅਗਰੀ? ਵਾਹਿਗੁਰੂ। ਐਂਡ ਵਾਟ ਹੈਪਨਸ ਇਨ ਯੋਰ ਬ੍ਰੇਨ, ਐਵਰੀਥਿੰਗ ਯੂ ਆਰ ਸੀਇੰਗ, ਕੋਈ ਟੈਲੀ ਦੀ ਸੀਨ, ਕੋਈ ਕੰਮ ਦੀ ਸੀਨ, ਕੋਈ ਬੱਚਿਆਂ ਦੀ ਸੀਨ, ਇਟਸ ਲਾਈਕ ਬਬਲਸ। ਸੋ ਜਦੋਂ ਬੱਚੇ ਹੋ ਨਾ ਬੰਦੇ ਬਲੋ ਬਬਲਸ, ਉਹ ਇੱਦਾਂ ਫੈਰੀ 'ਚ ਪਾ ਕੇ ਇੱਦਾਂ ਬਬਲਸ ਬਲੋ ਕਰਦੇ ਅਤੇ ਬਬਲਸ ਇੱਥੇ ਥੱਲੇ ਡਿੱਪਦੇ ਆ, ਕੈਨ ਯੂ ਇਮੈਜਿਨ ਦੈਟ? ਸੋ ਐਵਰੀ ਸੀਨ ਤੁਹਾਡੇ ਬ੍ਰੇਨ ਦੇ ਵਿੱਚ ਇੱਕ ਬਬਲ ਆ, ਐਨੂੰ ਬਬਲ ਜਮ੍ਹਾਂ ਹੋਈ ਗਏ ਆ। ਆਹ ਟੈਲੀ 'ਚ ਆਹ ਗਲਤ ਚੀਜ਼ ਕਿਸ ਦੇਖੀ ਆ, ਆਹ ਇੱਥੇ ਰਿਸ਼ਤੇਦਾਰ ਨਾਲ ਲੜ ਪਿਆ, ਆਹ ਕੰਮ 'ਤੇ ਆਹ ਹੋ ਗਿਆ, ਕੰਮ 'ਤੇ ਆਹ ਹੋ ਗਿਆ, ਇਹ ਚੀਜ਼ਾਂ ਹੋ ਗਈਆਂ ਆ। ਐਂਡ ਜਦੋਂ ਤੁਸੀਂ ਸੁੱਤੇ ਪਏ ਆ, ਬਿਕੋਜ਼ ਇੰਨੇ ਬਬਲਸ ਜਮ੍ਹਾਂ ਹੋਏ ਆ ਤੁਹਾਡੇ ਬ੍ਰੇਨ ਦੇ ਵਿੱਚ, ਤੁਹਾਡੇ ਉਹੀ ਚੀਜ਼ ਸੁਪਨੇ ਆਈ ਜਾਂਦੇ, ਬੋਰੇ ਆਈ ਜਾਂਦੇ ਆ, ਕੋਈ ਆਸੀਨ, ਕੋਈ ਆਸੀਨ, ਕੋਈ ਆਸੀਨ, ਕੋਈ ਆਸੀਨ। ਐਂਡ ਜਦੋਂ ਤੁਸੀਂ ਜਾਗਦੇ ਆ, ਤੁਹਾਨੂੰ ਪਤਾ ਸੁਪਨੇ ਆਇਆ, ਬਟ ਯੋਰ ਸੁਪਨੇ ਮੇਕ ਨੋ ਸੈਂਸ। ਡਸ ਦੈਟ ਹੈਪਨ ਟੂ ਯੂ? ਐਂਡ ਇਹਦਾ ਇਹ ਮਤਲਬ ਆ ਕਿ ਤੁਹਾਡੇ ਮਨ ਵਿੱਚ ਖਲਾਰਾ ਬਹੁਤ ਪਿਆ ਆ। ਗੁਰੂ ਗੋਬਿੰਦ ਸਿੰਘ ਆਪਣੇ ਬਾਣੀ 'ਚ ਲਿਖਦੇ ਆ, ਟੇਕ ਦ ਬਰੂਮ ਆਫ ਵਿਜ਼ਡਮ ਐਂਡ ਕਲੀਨ ਅਵੇ ਦ ਖਲਾਰਾ। ਐਂਡ ਜਦੋਂ ਤੁਸੀਂ ਜਪਜੀ ਸਾਹਿਬ ਪੜ੍ਹਦੇ ਆ, ਕਈ ਲੋਕ ਕਹਿੰਦੇ ਭਾਈ ਸਾਹਿਬ ਮਨ ਨਹੀਂ ਜੁੜਦਾ, ਐਂਡ ਦਿਸ ਹੈਪਨਸ ਟੂ ਐਵਰੀਬਾਡੀ। ਕਿਉਂ? ਬਿਕੋਜ਼ ਜਦੋਂ ਤੁਸੀਂ ਪਾਠ ਕਰਦੇ ਆ, ਉਹ ਇੱਕ ਸੀਨ, ਇੱਕ ਬਬਲ ਮੋਹਰੇ ਆ ਜਾਂਦੀ ਆ, ਤੁਸੀਂ ਉਹਦੇ ਬਾਰੇ ਸੋਚੀ ਜਾਂਦੇ ਆ, ਐਂਡ ਐਵਰੀ ਵਨ ਦਾ ਮਨ ਨਹੀਂ ਜੁੜਦਾ ਪਹਿਲਾਂ। ਪਰ ਜਦੋਂ ਤੁਸੀਂ ਬਾਣੀ ਪੜ੍ਹਦੇ, ਉਹ ਸੀਨ ਮੋਹਰੇ ਆ ਜਾਈ ਆ, ਅਤੇ ਉਹ ਹੁਣ ਪੌਪ ਹੋ ਗਈ, ਐਂਡ ਉਹ ਬਾਅਦ 'ਚ ਤੁਹਾਡੇ ਕੋਲ ਕਦੀ ਆਉਣੀ ਨਹੀਂ। ਤਾਂ ਹੀ ਹੋਰ ਪਾਠ ਕਰੀ ਜਾਣਾ, ਹੋਰ ਪਾਠ ਕਰੀ ਜਾਣਾ, ਅਤੇ ਹੋਰ ਸੀਨ ਮੋਹਰੇ ਆ ਜਾਣੀ, ਉਹ ਪੌਪ ਹੋ ਜਾਣੀ ਆ, ਹੋਰ ਸੀਨ ਮੋਹਰੇ ਆ ਜਾਣੀ, ਉਹ ਪੌਪ ਹੋ ਜਾਣੀ ਆ। ਫਿਰ ਇੱਕ ਦਿਨ ਆ ਜਾਣਾ, ਉੱਥੇ ਕੋਈ ਬਬਲ ਨਹੀਂ ਰਹੇ, ਉੱਥੇ ਸਾਫ਼ ਹੋ ਗਿਆ ਸਾਰਾ ਕੁਛ। ਉਦਨ ਤੁਹਾਡਾ ਮਨ ਬਹੁਤ ਜੁੜਨਾ ਬਾਣੀ ਨਾਲ, ਬਿਕੋਜ਼ ਤੁਸੀਂ ਅੰਦਰੋਂ ਸਫਾਈ ਕਰਤੀ। ਡਸ ਦੈਟ ਮੇਕ ਸੈਂਸ? ਐਂਡ ਉਦੋਂ ਤੁਹਾਨੂੰ ਨੀਂਦ ਆਉਣੀ ਆ ਅਤੇ ਸੁਪਨੇ ਨਹੀਂ ਆਉਣੇ। ਐਂਡ ਜਿੱਦਣ ਤੁਹਾਨੂੰ ਨੀਂਦ ਆ ਜਾਂਦੀ ਆ ਅਤੇ ਸੁਪਨੇ ਨਹੀਂ ਆਉਂਦੇ, ਦੈਟਸ ਵੈਨ ਯੂਅਰ ਮੈਂਟਲੀ ਵੈਲ, ਦੈਟਸ ਵੈਨ ਯੂਅਰ ਹੈਲਥੀ। ਤਾਂ ਹੀ ਜਿਹੜੀ ਗੁਰਬਾਣੀ ਆ, ਇਹਨੂੰ ਅੰਡਰ ਐਸਟੀਮੇਟ ਨਾ ਕਰੋ। ਇਹ ਨਹੀਂ ਹੈਗੀ ਕਿ ਇਹ ਪਾਰਟ ਟਾਈਮ ਤੁਸੀਂ ਐਤਵਾਰ ਵਾਲੇ ਸਿੱਖ ਬਣ ਗਏ ਐਂਡ ਤੁਸੀਂ ਸੋਚਦੇ ਤੁਹਾਡੀ ਵਧੀਆ ਲਾਈਫ ਹੋਣੀ ਆ। ਜਿੰਨੀ ਗੁਰਬਾਣੀ ਤੁਹਾਡੀ ਲਾਈਫ ਨੂੰ ਵਧੀਆ ਬਣਾ ਸਕਦੀ ਆ, ਹੋਰ ਕੋਈ ਚੀਜ਼ ਬਣਾ ਨਹੀਂ ਸਕਦੀ। ਬਿਕੋਜ਼ ਹੋਰ ਕੋਈ ਚੀਜ਼ ਤੁਹਾਡੇ ਮਨ ਨੂੰ ਸਾਫ਼ ਹੀ ਨਹੀਂ ਕਰ ਸਕਦੀ। ਇੱਦਾਂ ਦਸ ਦੈਟ ਮੇਕ ਸੈਂਸ? ਵਾਹਿਗੁਰੂ। ਐਂਡ ਫਿਰ ਅਸਲੀ ਨੀਂਦ ਆਉਣੀ ਆ, ਸਹੀ ਨੀਂਦ ਆਉਣੀ ਆ, ਬਿਕੋਜ਼ ਸਦ ਖੁਸ਼ੀਆਂ ਕੀਰਤਨ ਜਪਨਾਮ। ਜਿਹੜੇ ਲੋਕ ਇੱਦਾਂ ਕੀਰਤਨਾਂ 'ਚ ਬਹਿੰਦੇ ਆ, ਖੰਡ ਪਾਠਾਂ 'ਚ ਬਹਿੰਦੇ ਆ, ਕਾਹਤੇ ਹਜ਼ਾਰਾਂ ਹਜ਼ਾਰਾਂ ਸਮਾਗਮ ਹੁੰਦੇ ਆ, ਐਵਰੀ ਵੀਕਐਂਡ ਕਿਸੇ ਥਾਂ 'ਚ ਸਮਾਗਮ ਹੁੰਦੇ ਆ, ਬਿਕੋਜ਼ ਉਹ ਲੋਕਾਂ ਨੇ ਫੈਸਲਾ ਕਰ ਲਿਆ ਆ, ਅਸੀਂ ਪ੍ਰੋਫੈਸ਼ਨਲ ਹਾਂ, ਪ੍ਰੋਫੈਸ਼ਨਲ ਜੋਬਾਂ 'ਚ ਹਾਂ, ਵਧੀਆ ਲਾਈਫ ਆ, ਪਰ ਆਪਣਾ ਮਨ ਵੀ ਸਾਫ਼ ਕਰਨਾ ਅਤੇ ਆਤਮਾ ਨੂੰ ਖੁਰਾਕ ਵੀ ਦੇਣੀ। ਹੁਣ ਗੁਰਮੁਖ 60 ਸਾਲਾਂ ਦਾ ਹੋ ਗਿਆ, ਐਂਡ ਹੀ ਇਜ਼ ਹੈਡ ਐਨ ਅਮੇਜ਼ਿੰਗ ਲਾਈਫ, ਹੀ ਇਜ਼ ਹੈਡ ਅ ਬਿਊਟੀਫੁਲ ਲਾਈਫ, ਹੈਜ਼ਨਟ ਹੀ? ਬਿਕੋਜ਼ ਐਵਰੀਵੇਅਰ ਹੀ ਸੀਜ਼, ਹੀ ਇਜ਼ ਐਵਰੀਵੇਅਰ ਇਜ਼ ਬਿਊਟੀਫੁਲ। ਉਹਦੇ ਵਿੱਚ ਵਾਹਿਗੁਰੂ ਆ ਅਤੇ ਅੱਖਾਂ ਦੇ ਸਾਹਮਣੇ ਵੀ ਵਾਹਿਗੁਰੂ ਆ। ਐਂਡ ਲੈਟਸ ਗੋ ਬੈਕ ਟੂ ਦ ਸੀਨ ਕਿ ਦੋ ਭਰਾ, ਤੁਸੀਂ ਗੁਰਮੁਖ ਦੀ ਸਟੋਰੀ ਤਾਂ ਸੁਣ ਲਈ, ਜਿਹੜਾ ਕਹਿੰਦਾ ਸੀ ਮੈਨੂੰ ਮਾਂ ਚਾਹੀਦੀ ਆ, ਮੈਂ ਮਾਂ ਦੇ ਵਿੱਚ ਹਾਂ। ਪਰ ਉਹਦਾ ਇੱਕ ਹੋਰ ਭਰਾ ਸੀਗਾ ਜਿਹੜਾ ਕਹਿੰਦਾ ਮਾਂ ਕੋਈ ਹੈ ਨਹੀਂ ਗਈ। ਐਂਡ ਤੁਹਾਨੂੰ ਪਤਾ ਉਹ ਦੂਸਰਾ ਭਰਾ ਕੌਣ ਆ? ਹੂ ਡੂ ਯੂ ਥਿੰਕ ਦੀ ਅਦਰ ਬ੍ਰਦਰ ਇਸ? ਉਹ ਦੂਸਰਾ ਭਰਾ ਤੁਸੀਂ ਆ, ਉਹ ਦੂਸਰਾ ਭਰਾ ਤੁਸੀਂ ਆ। ਗੁਰਮੁਖ ਨੇ ਤਾਂ ਰਾਸਤਾ ਦਿਖਾਲਤਾ, ਇਹ ਹੁਣ ਤੁਸੀਂ ਆ ਕਿ ਤੁਸੀਂ ਆਪਣੇ ਭਰਾ ਦੇ ਨਾਲ ਮਿਲ ਕੇ ਤੁਰਨਾ ਆ, ਜਾਂ ਤੁਸੀਂ ਇੱਦਾਂ ਹੀ ਰਹਿਣਾ ਆ? ਡਸ ਦੈਟ ਮੇਕ ਸੈਂਸ? ਉਹਨੇ ਤਾਂ ਰਾਸਤਾ ਦਿਖਾਲਤਾ, ਹੀ ਇਜ਼ ਹੈਵ ਅ ਹੈਪੀ ਬਿਊਟੀਫੁਲ ਲਾਈਫ, ਹੈਨਾ? ਹੀ ਹੈਜ਼ ਅ ਹੋਲੀ ਹੈਲਥੀ ਐਂਡ ਹੈਪੀ ਲਾਈਫ। ਇਹੀ ਸਾਨੂੰ ਚਾਹੀਦੀ ਆ। ਮਹਾਰਾਜ ਕਿਰਪਾ ਕਰਨ, ਸੱਚੇ ਪਾਤਸ਼ਾਹ ਕਿਰਪਾ ਕਰਨ। ਯੂ ਆਰ ਓ ਬਿਊਟੀਫੁਲ ਸੋਲਸ, ਯੂ ਹੈਵ ਬਿਊਟੀਫੁਲ ਫੈਮਿਲੀਜ਼, ਬਟ ਬੀ ਦ ਬੈਸਟ ਵਰਜ਼ਨ ਆਫ ਯੂ, ਐਂਡ ਯੂ ਵਿਲ ਓਨਲੀ ਗੈਟ ਦਾ ਬਾਈ ਗੋਇੰਗ ਔਨ ਗੁਰੂ ਨਾਨਕ ਦੇਵ ਜੀ ਮਾਰਗ ਇਨ ਗੁਰੂ ਨਾਨਕ ਦੇਵ ਜੀ ਹਾਊਸ। ਥੈਂਕ ਯੂ ਫੋਰ ਯੋਰ ਟਾਈਮ। ਸਮਾਂ ਜ਼ਿਆਦਾ ਲੱਗ ਗਿਆ ਆ, ਵੀ ਹੈਵ ਗੋਇੰਗ ਟੂ ਡੂ ਕੁਐਸਚਨ ਆਨਸਰ, ਇੱਥੇ ਕਰਨੇ ਆ ਜਾਂ ਹੋਰ ਕਿਤੇ ਕਰਨੇ? ਓਕੇ, ਸੋ ਫਰੋਮ ਦ ਸੀਕ ਪੇਰੈਂਟਿੰਗ ਕੋਰਸ ਯੈਸਟਰਡੇ, ਕਈ ਲੋਕਾਂ ਨੇ ਸਵਾਲ ਜਵਾਬ ਕੀਤੇ ਆ, ਸਵਾਲ ਕੀਤੇ ਆ। ਆਮ ਗੋਇੰਗ ਟੂ ਡੂ ਦੈਟ। ਇਫ ਯੂ ਹੈਵ ਅਦਰ ਕੁਐਸਚਨ ਯੂ ਵਾਂਟ ਟੂ ਕਮ ਹੇਅਰ, ਸਮ ਆਫ ਯੂ ਆਰ ਨਾਓ ਟਾਇਰਡ, ਤੁਸੀਂ ਲੰਗਰ ਛਕਣਾ ਆ। ਇਫ ਯੂ ਡੂ ਵਾਂਟ ਟੂ ਕਮ ਬੈਕ ਆਫਟਰਵਰਡਸ, ਵਾਪਸ ਆ ਜਾਓ, ਵੀ ਆਰ ਗੋਇੰਗ ਟੂ ਗੋ ਥਰੂ ਇਟਸ ਵੈਰੀ ਕੁਇਕਲੀ। ਪਰ ਪਹਿਲਾਂ ਇੱਕ ਚੀਜ਼ ਕਰੀ ਗਏ, ਮਿਸਟਰ ਸਿੰਘ ਸੇਜ਼ ਬੈਕ ਸਟ੍ਰਾਈਕ, ਢੂਈ ਸਿੱਧੀਆਂ ਕਰੋ, ਢੂਈ ਸਿੱਧੀਆਂ ਕਰੋ, ਹੱਥਾਂ ਗੋਡਿਆਂ 'ਤੇ ਲਾਓ। ਹੱਥ ਗੋਡਿਆਂ 'ਤੇ ਕਾਹਤੇ ਲਾਈਦਾ ਆ? ਬਿਕੋਜ਼ ਬੇਸਿਕਲੀ ਜੇ ਤੁਹਾਡੀ ਉੱਦਾਂ ਇੱਦਾਂ ਪਏ ਆ, ਤੁਸੀਂ ਹੋਰ ਕਿਸੇ ਨੂੰ ਟੱਚ ਕਰਦੇ ਆ ਅਤੇ ਤੁਹਾਡਾ ਧਿਆਨ ਉਹਨਾਂ ਚੱਲ ਜਾਂਦਾ ਆ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਸੋ ਦ ਫਸਟ ਕੁਐਸਚਨ ਇਜ਼, ਮਾਈ ਸਨ ਇਜ਼ ਬ੍ਰਾਈਟ ਐਂਡ ਕੇਅਰਿੰਗ, but he has repeated issues with honesty. What are the most effective steps a parent can take to rebuild trust and help develop accountability? ਉਹ ਕਹਿੰਦਾ ਮੇਰਾ ਪੁੱਤ ਮੇ ਬੀ ਇਸ ਮਦਰ ਔਰ ਫਾਦਰ ਉਹ ਕਹਿੰਦਾ ਇੰਟੈਲੀਜੈਂਟ ਬਹੁਤ ਆ ਮੇਰਾ ਨਿਆਣਾ ਕੇਅਰਿੰਗ ਵੀ ਆ ਪਰ ਝੂਠ ਬਹੁਤ ਬੋਲਦਾ ਆ ਅਤੇ ਮੈਨੂੰ ਕੀ ਕਰਨਾ ਚਾਹੀਦਾ ਇਸ ਸਿਚੁਏਸ਼ਨ ਦੇ ਵਿੱਚ ਸੋ ਮੇਰੀ ਬੇਨਤੀ ਤੁਹਾਨੂੰ ਇਹ ਆ ਇਜ਼ ਡਿਪੈਂਡਿੰਗ ਔਨ ਹਾਊ ਓਲਡ ਯੂਰ ਚਿਲਡਰਨ ਇਜ਼ ਜਿਹਦੇ ਤੁਹਾਡਾ ਬੱਚਾ 12 ਸਾਲਾਂ ਤੋਂ ਉੱਪਰ ਹੋ ਗਿਆ ਨਾ ਜਦੋਂ ਮੈਂ ਕੱਲ੍ਹ ਸਮਝਾਇਆ ਸੀਗਾ ਉਹਨੇ ਤੁਹਾਨੂੰ ਘੱਟ ਗੱਲ ਸੁਣਨੀ ਆ ਅਤੇ ਉਹਨੇ ਆਪਣੇ ਫਰੈਂਡਾਂ ਦੀ ਜ਼ਿਆਦਾ ਸੁਣਨੀ ਆ So what you need to do is find a good singh, jidda main kiya si big brother, big sister program, hai na? You need to find some good singhs in your sangat and make your son be mentored by them, hai na? And jere aithe munde aa that have a bit of sikhi in them, you have a jimmevari to all the younger munde. And jere aithe naujwan aa, because tusi jidda marji jor la lo, Your bacha will always listen more to someone who's one or two years older than him. And you should bring him to Khalsa camps. You should bring him to camps where they're going to meet people that are slightly older than them and that will give them a value system. Naita je tusi ohi friendan de vich rehn dunge a aadat kitthon aayi aa ja gharon aayi aa ja oh friendan to aayi aa. Does that make sense? Yeah, gallery ch kar lenne.
1: Yeah.
0: Yeah. Okay. What we're going to do, Paisav says, is so that people can do this in a more open environment, appa ithe matha teke, we're going to carry on upstairs in the gallery. Are you guys comfortable for that? Because this is open session. And jire lokana are not open, you go home and you still have the same problems. This is a way we can all share good practice and you can solve your problems. Does that make sense? So thank you for your time. Pulchik maaf karna je meri gal to koi tuhanu changi gal lagi aa oh ustad guru granth sahib di aa je meri gallan to koi mari gal lagi aa oh meri choli pa dio wahi guru ji ka khalsa wahi guru ji ki fateh
2: ਗੁਰੂ ਪਿਆਰੀ ਸਾਧ ਸੰਗਤ ਜੀ ਧੰਨਵਾਦੀ ਹਾਂ ਭਾਈ ਜਗਜੀਤ ਸਿੰਘ ਦੇ ਜਿਹੜੇ ਯੂਕੇ ਦੇ ਬੋਰਨ ਜਿਨ੍ਹਾਂ ਨੇ ਆਪਾਂ ਨੂੰ ਸਿੱਖ ਰਿਜਮ ਬਾਰੇ ਸਿੱਖ ਪੇਰੈਂਟ ਕੋਰਸ ਬਾਰੇ ਆਪਣੇ ਵਿਚਾਰ ਦੱਸੇ ਆ ਜੇ ਕਿਸੇ ਨੂੰ ਵੀ ਕੁਐਸਚਨ ਆਨਸਰ ਆ ਭਾਈ ਸਾਹਿਬ ਗੈਲਰੀ ਹਾਲ ਵਿੱਚ ਕਰਨਗੇ ਹੁਣ ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਆ ਇਹ ਗੁਰੂ ਘਰ ਦੀ ਬਖਸ਼ਿਸ਼ ਰੂਪੋਂ ਲੈਣ ਦੀ ਕਿਰਪਾਲਤਾ ਕਰਨ ਜੀ ਭਾਈ ਜਗਜੀਤ ਸਿੰਘ ਜੀ ਇਹਨਾਂ ਦਾ ਗੁਰਦੁਆਰਾ ਪ੍ਰਬੰਧਕ ਵੱਲੋਂ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਟੀਚਰ ਸਾਹਿਬਾਨ ਪ੍ਰਿੰਸੀਪਲ ਦੇ ਸੱਦੇ 'ਤੇ ਇੱਥੇ ਪਹੁੰਚੇ ਨੇ ਕੱਲ੍ਹ ਇਹਨਾਂ ਨੇ ਜੋ 8 ਘੰਟੇ ਲਗਾਤਾਰ ਇਸ ਤਰ੍ਹਾਂ ਹੀ ਸਾਨੂੰ ਸਿੱਖ ਪੀਰੀਅਡ ਕੋਰਸ ਬਾਰੇ ਸਮਝਾਇਆ ਬਹੁਤ ਹੀ ਸ਼ਲਾਘਾਯੋਗ ਹੈ ਅਸੀਂ ਬੇਨਤੀ ਕਰਾਂਗੇ ਆਉਣ ਵਾਲੇ ਸਮੇਂ ਵਿੱਚ ਹੀ ਇਹ ਪਹੁੰਚਣ ਵਲੇ ਸੋ ਨਿਹਾਲ ਸ੍ਰੀ ਅਕਾਲ ਮਲੇਸ਼ੀਆ ਦੀਆਂ ਸੰਗਤਾਂ ਦਾ ਵੀ ਧੰਨਵਾਦ ਜੋ ਤਿੰਨ ਰੋਜ਼ ਤੋਂ ਇਸ ਗੁਰੂ ਘਰ ਵਿਖੇ ਬਾਬਾ ਸੋਹਣ ਸਿੰਘ ਦੀ ਯਾਦ ਵਿੱਚ ਅਖੰਡ ਪਾਠ ਸਾਹਿਬ ਆਰੰਭ ਕਰਿਆ ਸੀ ਭੋਗ ਪੈਣ ਲੰਗਰਾਂ ਦੀ ਸੇਵਾਵਾਂ ਕਰੇ ਜੇ ਉਹਨਾਂ ਵਿੱਚੋਂ ਪਰਿਵਾਰ ਵਿੱਚੋਂ ਵੀ ਕੋਈ ਇੱਥੇ ਹੈਗਾ ਆ ਗੁਰੂ ਘਰ ਦੀ ਬਖਸ਼ਿਸ਼ ਸਰੋਪੋ ਲੈਣ ਦੀ ਕਿਰਪਾਲਤਾ ਕਰਨ ਜੀ ਮਲੇਸ਼ੀਆ ਦੀ ਸੰਗਤ ਵਿੱਚੋਂ ਕੋਈ ਵੀ ਪਰਿਵਾਰ ਦਾ ਹੈ ਸਾਧ ਸੰਗਤ ਜੀ ਭਾਈ ਸਾਹਿਬ ਨਾਲ ਕਿਸੇ ਦਾ ਵੀ ਕੋਈ ਸਵਾਲ ਜਵਾਬ ਆ ਉਹ ਲੰਗਾ ਆਪਣੇ ਉੱਪਰੇ ਗੈਲਰੀ ਹਾਲ ਵਿੱਚ ਜਾ ਸਕਦੇ ਹਾਂ ਉਹਨਾਂ ਦੇ ਵਿਚਾਰ ਸਰਵਣ ਕਰ ਸਕਦੇ ਹਾਂ ਬਾਕੀ 84 ਦੇ ਘੱਲੂਘਾਰੇ ਸੰਬੰਧ ਟਰੱਕਾਂ ਵੀਰਾਂ ਵੱਲੋਂ ਅਖੰਡ ਪਾਠ ਸਾਹਿਬ 5 ਤਰੀਕ ਨੂੰ ਆਰੰਭ ਕੀਤੇ ਜਾਣਗੇ 7 ਤਰੀਕ ਨੂੰ ਭੋਗ ਪੈਣੇ ਸਮੂਹ ਸੰਗਤਾਂ ਨੂੰ ਬੇਨਤੀ ਆ ਉਹ ਸ਼ਹੀਦਾਂ ਦੀ ਯਾਦ ਵਿੱਚ ਵੱਧ ਚੜ ਕੇ ਗੁਰੂ ਘਰ ਹਾਜ਼ਰੀਆਂ ਭਰਾਈਏ ਉਸ ਦੇ ਸੰਬੰਧ ਵਿੱਚ ਹੀ ਅੱਜ ਹੀ ਮੈਨੂੰ ਦੱਸਿਆ ਟਰੱਕਾਂ ਵੀਰਾਂ ਵਾਲਿਆਂ ਨੇ ਸਾਡੇ ਕੋਲ ਜਸਵੀਰ ਸਿੰਘ ਖਾਲਸਾ ਕੀਰਤਨੀ ਜਥਾ ਦਰਬਾਰ ਸਾਹਿਬ ਪਹੁੰਚ ਰਹੇ ਨੇ 4 ਤਰੀਕ ਤੋਂ 4 ਤਰੀਕ ਦੀ ਸ਼ਾਮਾਂ ਨੂੰ ਵਿੱਚ ਉਹ ਆਪਣੀ ਹਾਜ਼ਰੀ ਭਰਨਗੇ 4 ਨੂੰ 5 ਨੂੰ 6 ਨੂੰ ਅਤੇ 7 ਨੂੰ ਉਹ ਦਿਨੇ ਐਤਵਾਰ ਨੂੰ ਹਾਜ਼ਰੀ ਭਰਨਗੇ ਸਮੂਹ ਸੰਗਤਾਂ ਨੂੰ ਬੇਨਤੀ ਆ ਦਰਬਾਰ ਸਾਹਿਬ ਦਾ ਜੋ ਕੀਰਤਨੀ ਜਥਾ ਪਹੁੰਚ ਰਿਹਾ ਉਹਨਾਂ ਦਾ ਵੀ ਪਹੁੰਚਣ ਦਾ ਆਪਾਂ ਲਾਹਾ ਲਈਏ ਗੁਰੂ ਘਰ ਪਹੁੰਚ ਕੇ ਵੱਧ ਤੋਂ ਵੱਧ ਹਾਜ਼ਰੀਆਂ ਲਵਾ ਕੇ ਆਪਾਂ ਗੁਰੂ ਦਾ ਜਸ ਸਰਵਨ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਹੁਣ ਅਨੰਦ ਸਾਹਿਬ ਦੇ ਪਾਠ ਤੇ ਅਰਦਾਸ ਹੋਵੇਗੀ, ਉਸ ਤੋਂ ਬਾਅਦ ਜੋ ਆਪਣੇ ਬਰਾੜ ਪਰਿਵਾਰ ਦੀ ਮਾਤਾ ਜੀ ਪ੍ਰਲੋਕ ਸੁਧਾਰ ਗਏ ਉਹਨਾਂ ਦੇ ਸੰਬੰਧ ਵਿੱਚ ਭੋਗ ਪਾਏ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ, ਵਾਹਿਗੁਰੂ ਜੀ। ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਹੀਆਂ।

ਜਿਨੀ ਵਸਾਇਆ ਕਹੈ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰ।

ਕਿਉਂ ਮਨਹੋ ਵਿਸਾਰੇ, ਕਹਿ ਨਾਨਕ ਮਨ ਮੇਰੇ। ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ। ਘਰਤਾ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ। ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣ ਹੋ ਸੰਤ ਹੋ, ਸ਼ਬਦ ਧਰਹੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਕਰਤ ਹਰੀ ਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ। ਸੇ ਨਾਮ ਹਰਿ ਕੈ ਲਾਗੇ, ਕਹਿ ਨਾਨਕ ਤਹਿ ਸੁਖ ਹੋਆ। ਤਿਤ ਘਰ ਅਨਹਦ ਵਾਜੇ ਆਨੰਦ, ਸੁਣ ਹੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ।

ਨਾਨਕ ਲਈ ਧਿਆਏ। ਫਿਰ ਅੰਗਦ ਗੋਰਾ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੀ ਹੈ ਘਰ ਨਾਉ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਭ ਥਾਈ ਹੋਏ

ਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ ਤਿਨਾਂ ਪਿਆਰਿਆਂ ਸਪਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਚੜੇ ਤਨਾਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧਕ ਕੇਸਾਂ ਸਵਾਸਾਂ ਨਾਲ ਨਿਭਾਇਆ ਅਸਹਿ ਤੇ ਅਕਹਿ ਕਸ਼ਟ ਸਹਾਰਦੇ ਹੋਏ ਸ਼ਹੀਦ ਹੋ ਗਏ ਤਿੰਨਾਂ ਸਮੂਹ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸ਼ਹੀਦ ਸਿੰਘ ਸਿੰਘਣੀਆਂ ਪਚੰਗੀਆਂ ਪਚੰਗਣਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰ

ਮੈਦਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਬਖਸ਼ੋ ਮਤ ਪਾਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਹਿਬ ਦਾ ਤਾਰ ਜੀਓ ਆਦਿ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਹੈ ਇਹਨਾਂ ਦੇ ਖੁੱਲ੍ਹੇ ਦਰਸ਼ਨ ਦੀ ਆਧਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ ਜੋਦੜੀ ਮਹਾਰਾਜ ਜੀ ਆਪ ਜੀ ਕੇ ਹਜ਼ੂਰ ਹਫ਼ਤਾਵਾਰੀ ਸੱਚੇ ਪਾਤਸ਼ਾਹ ਸੁੰਦਰ ਦੀਵਾਨ ਸ਼੍ਰੀਮਾਨ ਸੰਤ ਬਾਬਾ ਸੋਹਣ ਸਿੰਘ ਜੀ ਮਲਾਕਾ ਵਾਲਿਆਂ ਦੀ ਮਿੱਠੀ ਯਾਦ ਵਿੱਚ ਅੱਜ ਦੇ ਧਾਰਮਿਕ ਦੀਵਾਨ ਸਜਾਏ ਗਏ ਹਨ ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਬਾਣੀ ਦਾ ਸ਼ਬਦ ਕੀਰਤਨ ਗਾਇਨ ਹੋਇਆ ਕਥਾ ਵਿਚਾਰਾਂ ਹੋਈਆਂ ਹਨ ਉਪਰੰਤ ਸਤਿਗੁਰੂ ਮਹਾਰਾਜ ਜੀਓ ਗੁਰਮਤ ਵਿਚਾਰਾਂ ਸੱਚੇ ਪਾਤਸ਼ਾਹ ਗੁਰੂ ਨਾਨਕ ਮਿਸ਼ਨ ਸੋ ਸੇਵਕਾਂ ਵੱਲੋਂ ਗੁਰਸਿੱਖਾਂ ਵੱਲੋਂ ਸੱਚੇ ਪਾਤਸ਼ਾਹ ਜੀਓ ਪ੍ਰਚਾਰ ਸੱਚੇ ਪਾਤਸ਼ਾਹ ਜੀਓ ਪ੍ਰਸਾਰ ਕੀਤਾ ਗਿਆ ਆਪ ਜੀ ਕੇ ਹਜ਼ੂਰ ਸੱਜ ਕੇ ਸੇਵਕਾਂ ਪਾਸੋਂ ਸ਼ਬਦ ਕੀਰਤਨ ਗਾਇਨ ਕਰਦਿਆਂ ਕਥਾ ਕਰਦਿਆਂ ਗੁਰਮਤ ਵਿਚਾਰਾਂ ਦ੍ਰਿੜ ਕਰਵਾਉਂਦਿਆਂ ਸੱਚੇ ਪਾਤਸ਼ਾਹ ਹੋਈਆਂ ਅੱਖਰ ਲੱਗ ਤੁਕ ਵਾਧਾ ਘਾਟਾ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੀ ਅੱਗੇ ਤੋਂ ਸੁਮਤ ਬਖਸ਼ਣੀ ਅੰਗ ਸੰਗਸਾਈ ਹੋਣਾ ਕਥਾ ਕੀਰਤਨ ਵਿਚਾਰਾਂ ਦਾ ਭਾਵ ਆਈਆਂ ਸੰਗਤਾਂ ਦੇ ਮਾਈ ਭਾਈ ਬੱਚਿਆਂ ਦੇ ਹਿਰਦਿਆਂ ਵਿੱਚ ਵਸਾਉਣਾ ਸੱਚੇ ਪਾਤਸ਼ਾਹ ਜੀ ਅੰਗ ਸੰਗਸਾਈ ਹੋਣਾ ਬੇਅੰਤ ਸੰਗਤ ਨੇ ਹਾਜ਼ਰੀ ਭਰੀ ਸਰਬੱਤ ਸਾਧ ਸੰਗ ਦੀ ਹਾਜ਼ਰੀ ਦਰ ਤਿਲ ਫੁਲਕੇ ਢਾਵਾਂ ਪ੍ਰਵਾਨ ਕਰਨੀਆਂ ਜੀਓ ਸਰਬੱਤ ਦਾ ਕਦਮ ਕਦਮ ਚੱਲਿਆ ਲੇਖੇ ਲਾਉਣਾ ਦਰੋਂ ਘਰੋਂ ਗੁਰਸਿੱਖੀ ਸਿੱਧਕ ਭਰੋਸਾ ਨਾਮਦਾਨ ਚਰਨਾਂ ਕਮਲਾਂ ਦੀ ਪ੍ਰੀਤ ਬਖਸ਼ਿਸ਼ ਕਰਕੇ ਨਿਵਾਜਣਾ ਅੱਜ ਦੇ ਲੰਗਰਾਂ ਦੀਆਂ ਸੇਵਾਵਾਂ ਸਮੂਹ ਮਲੇਸ਼ੀਆ ਦੀ ਸੰਗਤ ਵੱਲੋਂ ਹੋਈਆਂ ਹਨ ਸੇਵਕ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਨਾਮਦਾਨ ਚੜ੍ਹਦੀਆਂ ਕਲਾ ਦੀਆਂ ਦਾਤਾਂ ਪ੍ਰਦਾਨ ਕਰਨੀਆਂ ਮਹਾਂਪੁਰਖਾਂ ਦੇ ਪਾਏ ਹੋਏ ਪੂਰਨਿਆਂ ਅਤੇ ਸਿੱਖਾਂ ਸੇਵਕਾਂ ਨੂੰ ਚੱਲਣ ਦਾ ਉੱਦਮ ਬਲ ਬਖਸ਼ਣਾ ਜੀਓ ਸੰਗਤ ਦੀ ਸੱਚੇ ਪਾਤਸ਼ਾਹ ਜੀਓ ਰਸਤਾ ਬਾਹਤਾ ਪ੍ਰੇਮ ਭੇਟਾਵਾਂ ਪ੍ਰਵਾਨ ਕਰਨੀਆਂ ਖਜ਼ਾਨੇ ਭਰਪੂਰ ਕਰਨੇ ਕਾਲ ਕੰਟਕ ਦੂਰ ਕਰਨੇ ਜੀਓ ਹਜ਼ੂਰ ਪੰਚਮ ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੋਈਆਂ ਸੂਖਮ ਭੁੱਲਾਂ ਦੀ ਮਾਫ਼ੀ ਬਖਸ਼ਣ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਜੋ ਛਕੇ ਵਾਹਿਗੁਰੂ ਵਾਹਿਗੁਰੂ ਨਾਮ ਜਪੇ ਪਾਵਨ ਸ੍ਰੀ ਮੁਖਵਾਕ ਬਖਸ਼ਿਸ਼ ਕਰਕੇ ਸਾਧ ਸੰਗਤ ਨੂੰ ਕਿਰਤਾਰਥ ਕਰੋ ਜੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਮਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਰਬੱਤ ਦਾ

ਲਿਖਿਆ ਤੇਹਾ ਹੁਕਮ ਕਮਾਹੇ ਕੱਲੇ ਆਵਹ ਨਾਨਕਾ।

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ

ਵੀਰ ਸਬਾਏ ਕਾਇਆ ਹੰਸ ਥੀਆ ਵੇ ਛੋੜਾ ਜਾ ਦਿਨ ਪੁੰਨੇ ਮੇਰੀ ਮਾਏ ਜੇਹਾ ਲਿਖਿਆ ਤੇਹਾ ਪਾਇਆ ਜੇਹਾ ਪੁਰਬ ਕਮਾਇਆ ਧੰਨ ਸਿਰੰਦਾ ਸੱਚਾ ਪਾਤ ਸਾਹੋ ਜਿਨ ਜਗ ਧੰਦਾ ਲਾਇਆ।

ਹਾਰੋ ਜੋ ਤਿਸ ਭਾਵੈ ਸਮਰੱਥ ਸੋ ਥੀਐ ਹੀਲੜਾ ਇਹੋ ਸੰਸਾਰੋ। ਨਾਨਕਰੁਣਾ ਬਾਬਾ ਜਾਣੀਐ ਜੇ ਰੋਵੈ ਲਾਏ ਪਿਆਰੋ, ਵਾਲੇ ਵੇ ਕਾਰਨ ਬਾਬਾ ਰੋਈਐ ਰੋਵਣ ਸਗਲ ਬੇਕਾਰੋ। ਰੋਵਣ ਸਗਲ ਬੇਕਾਰੋ ਗਾਫਲ ਸੰਸਾਰੋ, ਮਾਇਆ ਕਾਰਨ ਰੋਵੈ ਚੰਗਾ ਮੰਦਾ ਕਿਛ ਸੂਝੈ ਨਾਹੀ, ਇਹੋ ਤਨ ਏਵੈ ਖੋਵੈ। ਐਥੈ ਆਇਆ ਸਭ ਕੋ ਜਾਸੀ ਕੂੜ ਕਰਹੋ ਅਹੰਕਾਰੋ। ਨਾਨਕ ਰੁਨਾ ਬਾਬਾ ਜਾਣੀਐ ਜੇ ਰੋਵੈ ਲਾ

ਸਾਹਿਬ ਸੰਭਾਲਾ ਹੈ ਪੰਥ ਨਿਹਾਲ ਹੈ ਸਾ ਪਿਉਥਾ ਜਾਣਾ ਜਿਸ ਕਾ ਕੀਆ ਤਿਨ ਹੀ ਲੀਆ ਹੋਆ ਤਿਸਾ ਕਾ ਭਾਣਾ।

ਮਰਹ ਪ੍ਰਵਾਣੋ ਨਾਨਕ ਕੈਸਨੋ ਬਾਬਾ ਰੋਈਐ ਬਾਜੀ ਹੈ ਇਹੋ ਸੰਸਾਰੋ ਕੀਤਾ ਵੇਖੈ ਸਾਹਿਬ ਆਪਣਾ ਕੁਦਰਤ ਕਰੇ ਵਿਚਾਰੋ ਕੁਦਰਤ ਵਿਚਾਰੇ ਧਾਰਨ ਧਾਰੇ ਜਿਨ ਕੀਆ ਸੋ ਜਾਣੈ ਆਪੇ ਵੇਖੈ ਆਪੇ ਬੂਝੈ ਆਪੇ ਹੁਕਮ ਪਛਾਣੈ।

ਪਸਾਜਿਆ ਸੱਚੜਾ ਲੱਖ ਪਾਰੋ ਦੁਏ ਪੁੜ ਜੋੜ ਵਿਛੋੜਿਆਨ ਗੁਰ ਬਿਨ ਘੋਰ ਅੰਧਾਰੋ ਸੂਰਜ ਚੰਦ ਸਿਰਜਿਆਨ ਅਹਿਨਸ ਚਲਤ ਵਿਚਾਰੋ ਸੱਚੜਾ ਸਾਹਿਬ ਸੱਚ ਤੂੰ ਸੱਚੜਾ ਦੇਹ ਪਿਆਰੋ ਰਹਾਓ ਤੁਧ ਸਿਰਜੀ ਮੇਦਨੀ ਦੁੱਖ ਸੁਖ ਦੇਵਣ ਹਾਰੋ ਨਾਰੀ ਪੁਰਖ ਸਿਰਜਿਆ ਬਿਖਮਾਇਆ ਮੋਹ ਪਿਆਰੋ ਖਾਣੀ ਬਾਣੀ ਤੇਰੀ ਆ ਦੇਹ ਜੀਆ ਆਧਾਰੋ ਕੁਦਰਤ ਤਖ਼ਤ ਰਚਾਇਆ ਸੱਚ ਨਿਬੇੜਨ ਹਾਰੋ ਆਵਾਗਮਨ ਸਿਰਜਿਆ ਤੂੰ ਥਿਰ ਕਰਨਾ ਹਾਰੋ ਜੰਮਣ ਮਰਨਾ ਆਏ ਗਇਆ ਬਦਕ ਜੀਓ ਬਿਕਾਰੋ ਭੂਡੜਾ ਨਾਮ ਵਿਸਾਰਿਆ ਬੂਡੜਾ ਕਿਆ ਤਿਸ ਚਾਰੋ ਗੁਣ ਛੋੜ ਬਿਖ ਲੱਦਿਆ ਅਵਗੁਣ ਕਾਵਣ ਜਾਰੋ ਸੱਦੜੇ ਆਏ ਤਿਨਾ ਜਾਨੀਆ ਹੁਕਮ ਸੱਚੇ ਕਰਤਾਰੋ ਨਾਰੀ ਪੁਰਖ ਵਿਛੁੰਨਿਆ ਵਿਛੜਿਆ ਮੇਲਣ ਹਾਰੋ ਰੂਪ ਨ ਜਾਣਾ ਸੋਹਣੀ ਹੈ ਹੁਕਮ ਬੱਧੀ ਸਿਰਕਾਰੋ ਬਾਲਕ ਬਿਰਧ ਨ ਜਾਣਨੀ ਤੋੜਨ ਹੇਤ ਪਿਆਰੋ ਨੌਦਰ ਠਾਕੇ ਹੁਕਮ ਸੱਚਾ ਹੰਸ ਗਿਆ ਗੈਣਾਰੇ ਸਾ ਧਨ ਛੁੱਟੀ ਮੁੱਠੀ ਝੂਠ ਵਿਧਣੀ ਆ ਮਿਰਤ ਕੜਾ ਅੰਗ ਨੜੇ ਬਾਰੇ ਸੁਰਤ ਮੋਈ ਮਰ ਮਾਈਏ ਮਹਿਲ ਰੁੰਨੀ ਦਰ ਬਾਰੇ ਰੋਵਹ ਕੰਤ ਮਹਿਲੀ ਹੋ।

ਸਹੇਲੀ ਹੋ ਸਿਮਰਾ ਹੋ ਸਿਰਜਣ ਹਾਰੋ ਬਈਅਰ ਨਾਮ ਸੁਹਾਗਣੀ ਸੱਚ ਸੁਵਾਰਨ ਹਾਰੋ ਗਾਵੋ ਗੀਤ ਨਾਮ ਬਿਰਹੜਾ ਨਾਨਕ ਬ੍ਰਹਮ ਵਿਚਾਰੋ ਵਡ ਹੰਸ ਮਹੱਲਾ ਪਹਿਲਾ ਜਿਨ ਜਗ ਸਿਰਜ ਸਮਾਇਆ ਸੋ ਸਾਹਿਬ ਕੁਦਰਤ ਜਾਣੋ ਵਾ ਸੱਚੜਾ ਦੂਰ ਨਾਮ ਭਾਲੀ ਹੈ ਘਟ ਘਟ ਸ਼ਬਦ ਪਛਾਣੋ ਵਾ ਸੱਚ ਸ਼ਬਦ ਪਛਾਣ ਹੋ ਦੂਰ ਨ ਜਾਣ ਹੋ ਜਿਨ ਇਹ ਰਚਨਾ ਰਾਚੀ ਨਾਮ ਧਿਆਏ ਤਾ ਸੁਖ ਪਾਏ ਬਿਨ ਆਵੈ ਪਿੜ ਕਾਚੀ ਜਿਨ ਥਾਪੀ ਵਿਦ ਜਾਣੈ ਸੋਈ ਕਿਆ ਕੋ ਕਹੈ ਵਖਾਣੋ ਜਿਨ ਜਗ ਤਹ ਥਾਪ ਬਤਾਇਆ ਜਾਲੋ ਸੋ ਸਾਹਿਬ ਪਰਵਾਣੋ ਬਾਬਾ ਆਇਆ ਹੈ ਉੱਠ ਚੱਲਣਾ ਅਦ ਪਦਾ ਹੈ ਸੰਸਾਰੋ ਵਾ ਸਿਰ ਸਿਰ ਸੱਚੜਾ ਲਿਖਿਆ ਦੁੱਖ ਸੁਖ ਪੁਰਬ ਵਿਚਾਰੋ ਵਾ ਦੁੱਖ ਸੁਖ ਦੀਆ ਜੇ ਹਾਕੀਆ ਸੋ ਨਿਬਹਿ ਜੀ ਨਾਲੇ ਜੇ ਇਹ ਕਰਮ ਕਰਾਏ ਕਰਤਾ ਦੂਜੀ ਕਾਰ ਨਾ ਭਾਲੇ ਆਪ ਨਿਰਾਲਮ ਧੰਦਾ ਬਾਧੀ ਕਰ ਹੁਕਮ ਛਡਾ ਮਨਹਾਰੋ।

ਸਹਾਇ ਨਾਨਕ ਸਹਿਜ ਸੁਭਾਏ ਵਡਹੰਸ ਮਹੱਲਾ ਪਹਿਲਾ ਬਾਬਾ ਆਇਆ ਹੈ ਉੱਠ ਚੱਲਣਾ ਇਹੋ ਜਗ ਝੂਠ ਪਸਾਰੋ ਵਾ ਸੱਚਾ ਘਰ ਸੱਚੜਾ ਸੇਵੀ ਹੈ ਸੱਚ ਖਰਾ ਸਚਿਆਰੋ ਵਾ ਕੂੜ ਲੱਭ ਜਾਂ ਥਾਏ ਨਾ ਪਾਸੀ ਅੱਗੇ ਲਹਿ ਨਾ ਠਾਓ ਅੰਤਰ ਆਓ ਨਾ ਬੈਸੋ ਕਹੀਐ ਜਉ ਸੁਣੈ ਘਰ ਕਾਓ ਜੰਮਣ ਮਰਨ ਵੱਡਾ ਵੇਛੋੜਾ ਬਿਨਸੈ ਜਗ ਸੁਭਾਏ ਲੱਭ ਧੰਦਾ ਮਾਇਆ ਜਗਤ ਭੁਲਾਇਆ ਕਾਲ ਖੜਾ ਰੂਆਏ ਬਾਬਾ ਆਵ ਹੋ ਭਾਈ ਹੋ ਗਲ ਮਿਲ ਹੈ ਮਿਲ ਮਿਲ ਦੇਹ ਆਸੀ ਸਾਹੇ।

ਸਾਜਨ ਸੈਣ ਮਿਲਹੋ ਸੰਜੋਗੀ ਗੁਰਮਿਲ ਖੋਲੇ ਫਾਸੇ ਬਾਬਾ ਨਾਂਗੜਾ ਆਇਆ ਜਗ ਮਹਿ ਦੁੱਖ ਸੁਖ ਲੇਖ ਲਿਖਾਇਆ ਲਿਖਿਆੜਾ ਸਾਹ ਨਾ ਟਲੈ ਜਿਹੜਾ ਪੁਰਬ ਕਮਾਇਆ ਬਹਿ ਸਾਚਾ ਲਿਖਿਆ ਅੰਮ੍ਰਿਤ ਬਿਖਿਆ ਜਿਤ ਲਾਇਆ ਤਿਤ ਲਾਗਾ ਕਾਮਣ ਯਾਰੀ ਕਾਮਣ ਪਾਏ ਬਹੁ ਰੰਗੀ ਗੱਲ ਤਾਗਾ ਹੋਸ਼ਾ ਹੋਸ਼ੀ ਮਤ ਭਇਆ ਮਨ ਹੋਸ਼ਾ ਗੁੜ ਸਾ ਮੱਖੀ ਖਾਇਆ ਨਾ ਮਰਜਾਦ ਆਇਆ ਕਲ ਭੀਤਰ ਨਾਂਗੋ ਬੰਧ ਚਲਾਇਆ

ਪ੍ਰੀਤਮੇ ਅਤ ਪਿਆਰੇ। ਭੈਰੋ ਵੈ ਗੁਣਸਾਰ ਸੰਭਾਲੇ, ਕੋਮਰਾ ਨ ਮੋਇਆ ਨਾਲੇ। ਨਾਨਕ ਜੁਗ ਜੁਗ ਜਾਣ ਸਜਾਣਾ, ਰੋਵੈ ਸੱਚ ਸੰਭਾਲੇ। ਭੈਰੋ ਵੈ ਗੁਣਸਾਰ ਸੰਭਾਲੇ, ਕੋ ਮਰੈ ਨ ਮੋਇਆ ਨਾਲੇ। ਨਾਨਕ ਜੁਗ ਜੁਗ ਜਾਣ ਸਜਾਣਾ, ਰੋਵੈ ਹੈ ਸੱਚ ਸੰਭਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਬੈਰਾਗਮਈ ਸ਼ਬਦ ਕੀਰਤਨ ਹੋਵੇਗਾ। ਸਤਿਕਾਰਯੋਗ ਰਾਗੀ ਜਥੇ ਦੀ ਰਸਨਾ ਤੋਂ ਬੈਰਾਗਮਈ ਸ਼ਬਦ ਕੀਰਤਨ ਸਰਵਣ ਕਰੀਏ, ਉਪਰੰਤ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਾਏ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਭਨਾਂ ਦਾ ਵੇਸਾ ਹੋ। ਸੱਜਣਾ ਸੱਚਾ ਪਾਤਸ਼ਾਹ ਹੋ, ਸਿਰ ਸਾਹਾਂ ਦਾ ਸਾਹੋ।

ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਪਰੀਆ, ਸ਼ਬਦ ਗਾਮਣੇ ਆਈ ਆ, ਸਬਦੋ ਤਾ ਗਾਵਹੋ ਹਰੀ ਕੇਰਾ, ਮਨ ਜਿਨੀ ਵਸਾਇਆ ਕਹਿ।

ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨ ਹੋਵੇ ਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ।

ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੋ ਸੰਤਹੋ, ਸਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸਬਦ ਵਾਜੇ, ਕਲਾ ਜਿਤ ਕਰਤ ਹਰੀ।

ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਉਸ ਪਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਅਤੇ ਚੜ੍ਹੇ ਤਨਾਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧਕ ਕੇਸਾਂ ਸਵਾਸਾਂ ਨਾਲ ਨਿਭਾਹਿਆ ਅਸਹਿ ਅਤੇ ਅਕਹਿ ਕਸ਼ਟ ਸਾਰਦੇ ਹੋਏ ਸ਼ਹੀਦ ਹੋ ਗਏ ਤਿਨ੍ਹਾਂ ਸਮੂਹ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸ਼ਹੀਦ ਸਿੰਘ ਸਿੰਘਣੀਆਂ ਚੰਗੀਆਂ

ਭੇਜਿਆ ਹੈ। ਦੇ ਮਾਂ ਵਾਕ ਅਨੁਸਾਰ ਪਿਛਲੇ ਦਿਨੀ ਮਾਤਾ ਜਸਪਾਲ ਕੌਰ ਜੀ ਬਖਸ਼ੀ ਹੋਈ ਆਪ ਜੀ ਵੱਲੋਂ ਸਵਾਸਾਂ ਰੂਪੀ ਪੂੰਜੀ ਨੂੰ ਸੰਪੂਰਨ ਕਰਦੇ ਹੋਏ ਪੰਜ ਭੂਤਕ ਸਰੀਰ 'ਤੇ ਆ ਗਏ ਸਨ। ਸਤਿਗੁਰੂ ਮਹਾਰਾਜ ਜੀ ਉਹ ਪਿੱਛੇ ਤਿਨ੍ਹਾਂ ਦੇ ਪਰਿਵਾਰ ਵੱਲੋਂ ਵਿਛੜੀ ਹੋਈ ਆਤਮਾ ਮਾਤਾ ਜਸਪਾਲ ਕੌਰ ਜੀ ਦੀ ਸਦਗਤੀ ਕਲਿਆਣ ਹਿੱਤ ਆਪ ਜੀ ਦੀ ਰੱਬੀ ਬਾਣੀ ਦੇ ਸ੍ਰੀ ਸਹਿਜ ਪਾਠ ਪ੍ਰਗਾਸ਼ ਕਰਵਾਏ ਗਏ ਸਨ। ਇਸ ਵੇਲੇ ਸਤਿਗੁਰੂ ਮਹਾਰਾਜ ਜੀ ਉਹ ਮਾਤਾ ਜੀ ਦੇ ਅੰਤਮ ਸੰਸਕਾਰ ਤੋਂ ਉਪਰੰਤ ਆਪ ਜੀ ਕੇ ਹਜ਼ੂਰ ਪਾਵਨ ਬਾਣੀ ਲਾਣੀਆਂ ਦੇ ਜਾਪ ਹੋਏ ਨੇ, ਵੈਰਾਗਮਈ ਸ਼ਬਦ ਕੀਰਤਨ ਗਾਇਨ ਹੋਇਆ ਅਤੇ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਾਏ ਗਏ ਹਨ। ਆਪ ਜੀ ਕੇ ਹਜ਼ੂਰ ਸੱਜ ਕੇ ਗ੍ਰੰਥੀ ਸਿੰਘਾਂ ਤੋਂ ਸ੍ਰੀ ਸਹਿਜ ਪਾਠ ਕਰਦਿਆਂ, ਬਾਣੀ ਪੜ੍ਹਦਿਆਂ, ਸ਼ਬਦ ਕੀਰਤਨ ਗਾਇਨ ਕਰਦਿਆਂ ਭੋਗ ਪਾਉਂਦਿਆਂ ਹੋਈਆਂ ਅੱਖਰ ਲੱਗ ਤੁੱਕ ਵਾਧਾ ਘਾਟਾ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ ਜੀ, ਅੱਗੇ ਤੋਂ ਸੁਮਤ ਬਖਸ਼ਣੀ, ਸ਼ੁੱਧ ਛਪਾਟ ਭੈ ਭਾਵਨੀ ਸਮੇਤ ਬਾਣੀ ਪੜ੍ਹਨ ਦਾ ਬਲ ਉਦਮ ਬਖਸ਼ਣਾ ਜੀਓ। ਸਤਿਗੁਰੂ ਮਹਾਰਾਜ ਜੀਓ ਕਿਰਪਾ ਕਰਨੀ ਸਮੁੱਚੀ ਪੜ੍ਹੀ ਸੁਣੀ ਗਾਈ ਹੋਈ ਭਜਨ ਬਾਣੀ ਦਾ ਫਲਾਦੇਸ਼ ਬਖਸ਼ਿਸ਼ ਕਰਦੇ ਹੋਏ ਵਿਛੜੀ ਹੋਈ ਆਤਮਾ ਮਾਤਾ ਜਸਪਾਲ ਕੌਰ ਜੀ ਨੂੰ ਬਖਸ਼ ਕੇ ਸਦੀਵ ਕਾਲ ਆਵਾਗੌਣ ਕੱਟ ਕੇ ਸੱਚੇ ਪਾਤਸ਼ਾਹ ਚਰਨ ਕਮਲਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ, ਅੰਗ ਸੰਗ ਸਹਾਈ ਹੋਣਾ, ਪਿੱਛੇ ਤਿਨ੍ਹਾਂ ਦੇ ਸਮੂਹ ਪਰਿਵਾਰ ਨੂੰ, ਬੱਚਿਆਂ ਨੂੰ, ਸਾਕ ਸੰਬੰਧੀਆਂ ਭਾਣਾ ਮੰਨਣ ਦਾ ਬਲ ਬਖਸ਼ਣਾ, ਪਰਿਵਾਰ ਵਿੱਚ ਸੁੱਖ ਸ਼ਾਂਤੀ, ਨਾਮਦਾਨ, ਚੜ੍ਹਦੀਆਂ ਕਲਾ ਕਰਨੀਆਂ, ਗਰੀਬ ਨਿਵਾਜ, ਸੱਚੇ ਪਾਤਸ਼ਾਹ ਜੀ ਉਹ ਭੋਗ ਨੂੰ ਮੁੱਖ ਰੱਖਦਿਆਂ ਹੋਏ ਆਪ ਜੀ ਨੂੰ ਪੁਛਾ ਕੇ ਭੇਟ ਕੀਤੇ ਗਏ ਹਨ। ਆਪ ਜੀ ਨੇ ਅੰਗੀਕਾਰ ਕਰਨੇ, ਲੋਕ ਪਰਲੋਕ ਵਿੱਚ ਅੰਗ ਸੰਗ ਸਹਾਈ ਹੋਣਾ, ਬੇਅੰਤ ਦਰਸ਼ਨੀ ਭੇਟਾ, ਮਾਇਆ ਹਾਜ਼ਰ ਖਜ਼ਾਨੇ ਭਰਪੂਰ ਕਰਨੇ, ਕਾਲ ਕੰਟਕ ਦੂਰ ਕਰਨੇ, ਸਰਬੱਤ ਸਾਧ ਸੰਗਤ ਦੀ ਹਾਜ਼ਰੀ ਦਰ ਤਿਲ ਫੁੱਲ ਭੇਟਾ ਹਮਾਮ ਪ੍ਰਵਾਨ ਕਰਨੀਆਂ ਜੀਓ। ਆਪ ਜੀ ਕੇ ਹਜ਼ੂਰ ਮਾਤਾ ਜੀ ਦੇ ਪ੍ਰਥਾਏ ਸ੍ਰੀ ਸਹਿਜ ਪਾਠ ਦੇ ਭੋਗ ਨੂੰ ਮੁੱਖ ਰੱਖਦਿਆਂ ਹੋਇਆਂ ਖਜ਼ਾਨਿਆਂ ਭੰਡਾਰਿਆਂ 'ਚੋਂ ਅੰਮ੍ਰਿਤਮਈ ਕੜਾ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਦੀ ਅਰਦਾਸ ਹੋਈਆਂ ਸੂਖਮ ਭੁੱਲਾਂ ਦੀ ਮੁਆਫ਼ੀ ਬਖਸ਼ਣੀ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭ ਹੋ ਭੋਗ ਹਰ ਰਾਏ। ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਜੋ ਛਕੇ ਵਾਹਿਗੁਰੂ ਵਾਹਿਗੁਰੂ ਨਾਮ ਜਪੇ ਪਾਵਨ ਸ੍ਰੀ ਮੁੱਖ ਵਾਕ ਬਖਸ਼ਿਸ਼ ਕਰਕੇ ਅਸੀਸ ਪ੍ਰਦਾਨ ਕਰੋ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੋ ਜੀ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਰਬੱਤ ਦਾ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਪਹੀ ਅਕਾਲ ਕੀ ਸਭ ਸਿੱਖਾਂ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੰਨੀਆਂ ਵੀ ਸੰਗਤਾਂ ਸਵਰਗਵਾਸੀ ਮਾਤਾ ਜਸਪਾਲ ਕੌਰ ਜੀ ਦੀ ਅੰਤਮ ਅਰਦਾਸ ਵਿੱਚ ਸ਼ਾਮਿਲ ਹੋ ਕੇ ਬਾਣੀ ਸਰਵਣ ਕੀਤੀ ਹੈ, ਭੋਗ 'ਤੇ ਹਾਜ਼ਰੀ ਭਰੀ ਹੈ, ਸਭ ਸੰਗਤਾਂ ਨੂੰ ਬਰਾੜ ਪਰਿਵਾਰ ਵੱਲੋਂ ਵਾਹਿਗੁਰੂ ਦੇ ਭਾਣੇ ਵਿੱਚ ਧੰਨਵਾਦ ਕੀਤਾ ਜਾਂਦਾ ਹੈ। ਹੁਣ ਬੇਨਤੀ ਹੈ, ਕੜਾ ਪ੍ਰਸ਼ਾਦ ਦੀ ਦੇਗ ਪ੍ਰਾਪਤ ਕਰਨ ਤੋਂ ਉਪਰੰਤ ਆਪ ਸੰਗਤਾਂ ਨੇ ਗੁਰੂ ਕਾ ਰੁੱਖਾ ਮਿਸਾ ਲੰਗਰ ਸੇਵਕ ਪਰਿਵਾਰ ਵੱਲੋਂ ਤਿਆਰ ਹੈ ਲੰਗਰ ਹਾਲ ਵਿੱਚ ਪਹੁੰਚ ਕੇ ਲੰਗਰ ਪ੍ਰਸ਼ਾਦਾ ਛਕਣ ਦੀ ਕਿਰਪਾਲਤਾ ਕਰਨੀ ਜੀ। ਫਿਰ ਆਪ ਸੰਗਤਾਂ ਦਾ ਸਮੂਹ ਬਰਾੜ ਪਰਿਵਾਰ ਵੱਲੋਂ ਧੰਨਵਾਦ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।